0: ਸਿੱਖ ਕੇ ਗੁਰ ਦੁਰਮਤ ਮਲ ਹਿਰੈ
1: ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੇ ਬੰਧਨ ਕਾਟੈ
1: ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ
1: ਗੁਰ ਕਾ ਸਿੱਖ ਬੜ ਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
1: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
0: ਗੁਰ ਕੇ ਗ੍ਰਹਿ ਸੇਵਕ ਜੋਰ ਹੈ
1: ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ
1: ਹਰ ਨਾਮ ਹਿਰਦੇ ਸਤਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ
1: ਸੇਵਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ
1: ਜਿਸ ਕੋ ਹੋਤ ਪ੍ਰਾਪਤ ਸੁਆਮੀ
0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤ ਲੈ
0: ਬੀਸ ਵਿਸਵੇ ਗੁਰ ਕਾ ਮਨ ਮਾਨੈ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰਨਾਮ
1: ਅਨੇਕ ਬਾਰ ਗੁਰ ਕੋ ਬਲ ਜਾਓ
0: ਸਰਮ ਨਿਧਾਨ ਜੀ ਕਾ ਦਾਤਾ
1: ਆਠ ਪੈਰ ਪਾਰ ਬ੍ਰਹਮ ਰੰਗ ਰਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
1: ਏਕੇ ਆਪ ਨਹੀਂ ਕਛ ਪਰਮ
0: ਸਹ ਸਿਆਨਪ ਲਿਆ ਨਾ ਜਾਈਐ
1: ਨਾਨਕ ਐਸਾ ਗੁਰ ਵਡ ਪਾਗੇ ਪਾਈਐ
0: ਸਫਲ ਦਰਸ਼ਨ ਭੇਖਤ ਪੁਨੀਤ
1: ਚਰਨਗਤ ਨਿਰਮਲ ਰੀਤ
0: ਭੇਟਤ ਸੰਗ ਰਾਮ ਗੁਣ ਰਵੈ
1: ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆ ਗਾਨੇ
1: ਮਨ ਸੰਤੋਖਾ ਤਮ ਪਥਿਆਨੇ
0: ਪੂਰਾ ਗੁਰ ਅਖਿਓ ਜਾ ਕਾ ਮੰਤਰ
1: ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਪਾਵੇ ਤਿਸ ਲੈ ਮਿਲਾਏ
0: ਜੇ ਬਾ ਏਕ ਉਸਤਤ ਅਨੇਕ
1: ਸਤਪੁਰਖ ਪੂਰਨ ਵਿਵੇਕ
0: ਕਾਹੂ ਬੋਲ ਨ ਪਹੁੰਚਤ ਪ੍ਰਾਣੀ
1: ਅਗਮ ਅਗੋਚਰ ਪ੍ਰਭ ਨਿਰਮਾਨੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਆਕੀ ਕੀਮਤ ਕਿਨੇ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰੈ
1: ਚਰਨ ਕਮਲ ਹਿਰਦੈ ਸਿਮਰੈ
0: ਸਤਬਲ ਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹ ਹਰ ਰਸ ਪਾਵੇ ਜਨ ਕੋਏ
1: ਅੰਮ੍ਰਿਤ ਪੀਵੇ ਅਮਰ ਸੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ
1: ਜਾ ਕੇ ਮਨ ਪ੍ਰਗਟੇ ਗੁਣ ਪਾਸ
0: ਆਠ ਪਹਿਰ ਹਰ ਕਾ ਨਾਮ ਲੇ
1: ਸੱਚ ਉਦੇ ਸੇਵਕ ਕੋ ਦੇ
0: ਮੋਹ ਮਾਇਆ ਕੈ ਸੰਗ ਨ ਲੇ
1: ਮਨ ਮੇ ਰਾਖੇ ਹਰ ਹਰੇਕ
0: ਅੰਧਕਾਰ ਦੀਪਕ ਪਰਗਾਸੇ
1: ਨਾਨਕ ਪਰਮੋ ਦੁਖ ਤੈ ਤੇ ਨਾਸੇ
0: ਤਪਤ ਮਾਹੇ ਠਾਡ ਵਰਤਾਈ
1: ਅਨੰਦ ਪਿਆ ਦੁਖ ਨਾਟੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਪਉ ਚੂਕਾ ਨਿਰਪਉ ਹੋਏ ਬਸੈ
1: ਸਗਲ ਵਿਆਦ ਮਨ ਦੇਖੈ ਨਸੇ
0: ਜਿਸਕਾ ਸਾ ਤਿਨ ਕਿਰਪਾ ਧਾਰੀ
1: ਸਾ ਸੰਗ ਜਪ ਨਾਮ ਮੁਰਾਰੀ
0: ਤਿਤ ਪਾਈ ਚੂਕੇ ਭ੍ਰਮ ਗਵਨ
1: ਸੁਨ ਨਾਨਕ ਹਰ ਹਰ ਜਸ ਰਵਨ
0: ਨਿਰਗੁਣ ਆਪ ਸਰਗੁਣ ਵੀ ਹੋਈ
1: ਭਲਾ ਧਾਰ ਜਿਨ ਸਗਲੀ ਮੋਈ
0: ਆਪਣੇ ਚਰਤ ਪ੍ਰਭ ਆਪ

0: ਔਰ ਉਪਾਵ ਸਭ ਮੀਤ ਬਿਸਾਰੋ
1: ਚਰਨ ਕਮਲ ਰਿਧ ਮੈਂ ਔਰ ਧਾਰੋ
0: ਕਰਨ ਕਾਰਨ ਸੋ ਪ੍ਰਭ ਸਮਰਥ
1: ਕਰ ਗਹੁ ਨਾਮ ਹਰ ਭਤ
0: ਇਹ ਧਨ ਸੰਚੋ ਹੋਵੋ ਭਗਵੰਤ
1: ਨਿਰਮਲ ਮਨ
0: ਏਕ ਆਸ ਰਾਖੋ ਮਨ ਮਾਹੈ
1: ਸਰਬ ਰੋਗ ਨਾਨਕ ਮਿਟ ਜਾਏ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵਹਿ
1: ਸੋ ਧਨ ਹਰ ਸੇਵਾ ਤੇ ਪਾਵੇ
0: ਜਿਸ ਕੋ ਨਿਤ ਬਾਛੈ ਮੀਤ
1: ਸੋ ਸੁਖ ਸਾਧੂ ਸੰਗ ਭਰੀਤ
0: ਜਿਸ ਸੋਭਾ ਕਹੋ ਕਹੋ ਪਲ ਕਰੈ ਭਰੀ ਕਰਨੀ
1: ਸੋਭਾ ਭਜ ਹਰ ਕੀ ਸਰਨੀ
0: ਅਨਕ ਉਪਾਵੀ ਰੋਗ ਨ ਜਾਏ
1: ਰੋਗ ਮਿਟੇ ਹਰ ਔਖਦ ਲਾਏ
0: ਸਰਨ ਨਿਧਾਨ ਮੈਂ ਹਰ ਨਾਮ ਨਿਦਾਨ
1: ਜਬ ਨਾਨਕ ਦਰਗਹਿ ਪਰਵਾਨ
0: ਮਨ ਪਰਵੋ ਦੋ ਹਰ

0: ਸਾਸਤ ਬੇਦ ਵਿਚਾਰੇ
1: ਭਗਤੀ ਭਗਤ ਕਰੋ ਮਨ ਲਾਏ
0: ਮਨ ਬੰਛਤ ਨਾਨਕ ਫਲ ਪਾਏ
1: ਸੰਗ ਨ ਚਾਲਸ ਤੇਰੇ ਧਨਾ
0: ਕਿਆ ਲਪਟਾਵੇ ਮੂਰਖ ਮਨਾ
1: ਸੁਤ ਮੇਤ ਕੁਟੰਬ ਅਰਵੰਤਾ
0: ਇੰਤੇ ਕਹੋ ਤੁਮ ਕਵਨ ਸਨਾਤਾ
1: ਰਾਜ ਰੰਗ ਮਾਇਆ ਵਿਸਤਾਰ
0: ਇੰਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਅਸਵਾਰੀ
0: ਝੂਟਾ ਟੰਬ ਝੂਠ ਕਾ ਸਾਰੀ
1: ਜਿਨ ਦੀਏ ਤਿਸ ਬੁਝੈ ਨਾ ਬਿਗਾਨਾ
0: ਨਾਮ ਵਿਸਾਰ ਨਾਨਕ ਪਛਤਾਨਾ।

0: ਸਿਖ ਫੈਲ
1: ਹੈ ਅਚਿੰਤ ਬਸੈ ਸੁਖ ਨਾਲ
0: ਸਾਸ ਗ੍ਰਾਸਰ ਨਾਮ ਸਮਾਲ
1: ਛਾੜ ਸਿਆਣਪ ਸਗਲੀ ਮਨਾ
0: ਸਾਸ ਪਾਵੇ ਸਤਨਾਮ
1: ਹਰ ਪੂੰਜੀ ਸੱਚ

0: ਹਾਲ
1: ਸੇਵਕੀ ਨੋ ਸਦਾ ਨਿਹਾਲ
0: ਬੰਧਨ ਕਾਠ ਮੁਕਤ ਜਨ ਭਇਆ
1: ਜਨਮ ਮਰਨ ਦੁਖ ਭਰਮ ਗਇਆ
0: ਪਿਛ ਪੁਨੀ ਸਰਦਾ ਸਭ ਪੂਰੀ
1: ਸਦ ਸੰਗ ਹਜੂ।

0: ਭਈ ਕਹਾਵਤ
1: ਰੱਖੋ ਸੁਰਖ ਪੰਛਾਵਤ
0: ਪਾਲ ਜਾਨ ਮਾਇਆ ਜੰਜਾਲ
1: ਆਮੈ ਮੋਹ ਭਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ
1: ਅਨੇਕ ਪ੍ਰਕਾਰ ਕੇ ਉਪਖਿਆਨ
0: ਆਪਣ ਖੇਦ ਆਪ ਗਰ ਦੇਖੈ
1: ਸਖੋ ਚੇ ਤੁਮ ਨਾਨਕ ਕੇ
0: ਜੈ ਅਭਿਕਤ ਭਗਤ ਤੈ ਤਾਪ
1: ਆਪ

0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਨ ਧਰਨ ਕਾ ਐ ਸੁਹਾਓ
1: ਆਠ ਪਹਿਰ ਪ੍ਰਪੇਖੋ ਨੇਰਾ
0: ਮਿਟਿਆ ਗਿਆਨ ਵਿੰਝੈ ਅੰਧੇਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ
0: ਮਨ ਇਛੇ ਨਾਨਕ ਫਲ ਪਾਵੋ
1: ਪਲਤ ਪਲਤ ਦੋਇ ਲਿਓ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੀਖਿਆ
0: ਜਿਸ ਮਨ ਬਸੇ ਤਿਸ

0: ਆ ਜਾਏ
1: ਨਾਨਕ ਜਾ ਪਾਵੇ ਤਾਂ ਲੈ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ
1: ਬੁਰੇ ਕਹੋ ਕਿਨੇ ਕਰਾ
0: ਆਪ ਭਲਾ ਕਰਤੂਤ ਅਤਨੀਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ
1: ਓਤ ਆਪਨ ਸੰਗ ਰਾਜ
0: ਤਾਂ ਕਿ ਗਤਮਿਤ ਕਹੀਂ ਨਾ ਜਾਏ
1: ਦੂਸਰ ਹੋਏ ਤਾਂ ਸੋ ਜੀ ਪਾਏ
0: ਜਿਸ ਕਾ ਕੀਆ ਸਭ ਪਰਵਾਨ
1: ਗੁਰ ਪ੍ਰਸਾਦ ਨਾਨਕ ਕਿਉ ਜਾਣੇ
0: ਜੋ ਜਾਣੇ ਤਿਸ ਸਦਾ ਸੁਖ ਹੋਏ
1: ਆਪ ਮਿਲਾਏ ਲਏ ਪ੍ਰਭ ਸੋਏ
0: ਓ ਤਨਵੰਤ ਕੁਲਵੰਤ ਪਤਵੰਤ
1: ਜੀਵਨ ਮੁਖ ਜਿਸ ਹਿਰਦੇ ਭਗਵੰਤ
0: ਧਨ ਧਨ ਜਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਨ ਆਮਨ ਕਾ ਇਹ ਸੁਭਾਉ
1: ਜਨ ਕੇ ਸੰਗ ਚਿਤ ਆਵੇ ਨਾ
0: ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ

0: ਅੰਮ੍ਰਿਤ ਰਸ ਪੀਓ।
1: ਚਿਤ ਚਿਤ ਵੋ ਨਾਰਾਇਣ ਏਕ,
0: ਏਕ ਰੂਪ ਜਾਕੇ ਰੰਗ ਅਨੇਕ।
1: ਗੋਪਾਲ ਦਮੋਦਰ ਦੀਨ ਦਿਆਲ,
0: ਦੁਖ ਭੰਜਨ ਪੂਰਨ।

ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ

ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ।

ਸੁਕੇ ਕਾਸ਼ਟ ਹਰਿਆ ਰਹਾਉ ਜਾਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਬਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਪੂਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ।

ਤੇਰੀ ਕਿਆ ਗੁਣ ਆਖ ਵਖਾਣਾ। ਜੋ ਸੇਵਾ ਹੈ ਜੋ ਸੇਵਾ ਹੈ ਤੁਰਜੀ ਜਨ ਨਾਨਕ ਤਿੰਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਰਜੀ ਸੇ ਜਨ ਯੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨਕਾ ਭਾਉ ਸਭ ਗਵਾਸੀ। ਜਿਨ ਸੇਵਿਆ ਮੇਰ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾ।

ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੇ ਹਰ ਅਨਕਾ ਨੀ ਕਰਨਤਾ ਤੇਰੀ ਅਨਕ ਤੇਰੀ ਅਨਕ ਕਰ ਹਰ ਪੂਜਾ ਜੀ ਤਬ ਤਪਹ ਜਪਹ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਪੜ੍ਹ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੂੰ ਜੀਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ।

ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦਹੀ ਆਖ ਵਖਾਣੈ, ਜਿਨ ਹਰ ਸੇਵੇ ਆਤਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਪ੍ਰਣ ਮਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜੂ ਤੇਰਾ ਪਿਤਾ ਨਾ ਕਾਮੋ ਮਿਲ ਸਾਧ ਸੰਗ

ਭਿਵਨ ਪਾਵਦ ਬੀਦਾ ਤਾਕੋ ਕਰ ਪਾਹਣ ਅਨਮਾਨਤ ਮਾਹ ਮੂੜ ਕਥ ਭੇਦ ਨ ਜਾਣਤੇ ਮਹਾਂਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ।

ਤੇ ਰਹਾ। ਖੜਕ ਕੇਤ ਮੈਂ ਸਰਣ ਤਿਹਾਰੀ, ਆਪ ਹੱਥ ਦੈ ਲੇਹੋ ਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁੱਖ ਤੇ ਲੇਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੋ ਭਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀ ਅਨੁਕੋ ਛੈ ਕਰਤਾ, ਸ੍ਰੀ ਅਸਤੁਜ ਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਵਾਂਛਤ ਫਲ ਪਾਵੈ ਸੋਈ, ਦੁਖ ਨਤ ਸਭ ਆਪਤ ਕੋਈ ਅੜਿਲ, ਸੁਣੈ ਗੁੰਗ ਜੋ ਜਾਹੀ ਸੁਰਸ ਨ ਪਾਵਈ, ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨੰਗ, ਤਿਨ ਨਰ ਕੇ ਰਹੈ ਹੋ ਜੋ ਜਾਕੀ, ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ, ਸੰਬਤ ਸਤਰਾ ਸਾਸ ਪੁਣ ਜਾਏ, ਅਰਧ ਸਾਸ ਪੁਣ ਕੀਨ ਕਹਿ ਜਾਏ, ਭਾਦਰੋ ਸੁਧੀ ਅਸ਼ਟਮੀ ਰਵਾਰਾ, ਤੀਰੁਸ ਤਦਰਵ ਗ੍ਰੰਥ ਸੁਧਾਰਾ, ਇਤ ਸ੍ਰੀ ਚਰਿਤ੍ਰ ਪਖਿਆਨੀ, ਤ੍ਰਿਅੰਗ ਤ੍ਰਿਤਈ ਮੰਤਰੀ ਭੂਪ ਸੰਵਾਦੇ, 405 ਚਰਿਤ੍ਰ ਸਮਾਪਤ, ਮਸਤ ਸੋ ਮਸਤ ਆਪ ਜੂੰ ਦੋਹਰਾ।

ਮਨ ਕ੍ਰਮ ਬਚਨ ਵਿਚਾਰ ਚੌਪਾਈ ਮੈਂ ਨਾ ਗ੍ਰੇਸਾ ਪ੍ਰਥਮ ਨਾਉਂ ਕਿਸ਼ਨ ਬਿਸ਼ਨ ਕਬ ਹੁਨੈ ਧਿਆਉ ਕਾਰ ਸੁਨੇ ਪਹਿਚਾਨ ਨਾ ਤਿਨ ਸੋ ਲਿਵ ਲਾਗੀ ਮੋਰੀ ਪਗਿਨ ਸੋ ਮਹਾਂਕਾਲ ਰਖਵਾਰ ਹਮਾਰੋ ਮਾਂ ਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਦਹ ਕੀ ਲਾਜ ਵਿਚਾਰ ਆਪਣਾ ਜਾਨ ਮੁਝਾਏ ਪ੍ਰਤ ਪਰਿਯੈ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖਿਆ ਮੋਹੇ ਔਰ ਨੰਦ ਲੈ ਤੂੰ ਮਮ ਕਰੋ ਸਦਾ ਪ੍ਰਤਪਾਰਾ ਤੂੰ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮਜਨ ਵਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾ ਮੈਂ ਆਨੰਦ ਵਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੂੰ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦਾ ਹਾਂ ਤੂੰ ਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾਉ ਬਹੁਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਰਿਤ੍ਰ ਚਾਰੋ ਚੁੱਕ ਹੋਏ ਕਵਲਿਓ ਸੁਧਾ।

ਅਧਿਆਇ ਹੈ ਅੰਤ ਸੁਰ ਖੋਜਿਆ ਹੀ ਦੁਹਰਾ ਹਰ ਹਰਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੇ ਜਲ ਤੇ ਪਿਤ ਰੰਗ ਜੋ ਜਲ ਹੀ ਬਿਕੈ ਸਮਾਜ ਦੁਹਰਾ।

ਇੱਕ ਬਾਤ ਦੁਹਰਾ ਠਾੜ ਪਾਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲਾ ਤਵ ਜਗਤ ਮੈਂ ਜਪਤਮ ਕਰੋ ਸਹਾਇ ਦੁਹਰਾ।

ਕਰਤਾ ਤੇਰਾ ਸਭ ਕਿਛ ਹੈ ਜਿਸ ਜਿਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਮਸਾਵੇ ਨਾਮ ਜਿਨ ਕੈ ਮਨ ਮਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਾਹੀ ਸਾਚਾ ਨਾਮੇ ਨਾ ਆਧਾਰੋ ਸੱਚ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋਣ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਹੋ ਸੰਤੋਖ ਸ਼ਬਦ ਧਰੋ ਪਿਆਰੋ ਸਾਚਾ ਨਾਮੇ ਨਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੋ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿਸ ਕਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਨੋ ਵਡ ਭਾਗੀਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ

ਸੁਣਤੇ ਪਨੀਤ ਕਰਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂੜੇ ਮੁੰਦਾਵਲੀ ਮਹੱਲਾ ਪੰਜਵਾਂ।

ਜਿਸਕਾ ਸਭ ਸਾਧਾਰੋ ਜੇ ਕੋ ਖਾਵੈ ਜੇ ਕੋ ਪੁੰਚਾ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਲਖ ਉਰ ਧਾਰੋ ਤਮ ਸੰਸਾਰ ਚਰਨ ਨਕ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ।

ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਪਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜਿਆ ਵੈ ਦਿਆਹੇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹ ਬਰ ਜਪ ਗੁਰ ਨਾਉ ਨੇਤਰੀ ਸਤਿਗੁਰ ਭੇਖਣਾਉ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ

ਆਪ ਦਇਆਲ ਮਨ ਹੁਨਮ ਸਾਰਿਆਂ ਨੂੰ ਸਾਜਨਾ ਕੈ ਸੰਗ ਭਵ ਜਲ ਤਾਰਿਆਂ ਨੂੰ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਆਂ ਨੂੰ ਤਿਸ ਸਾਹਿਬ ਕੀ ਟੇਕ ਨਾਨਕ ਮਰਾਇ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਨਿਤਨਿਮ ਸਰਵਣ ਕੀਤਾ ਹੈ, ਸੋ ਆਪ ਜੀ ਨੂੰ ਦੱਸ ਦਿੱਤਾ ਜਾਵੇ ਕਿ ਆਪਣਾ ਅੱਜ ਜਿਹੜਾ ਇਹ ਦੀਵਾਨ ਹੈ, ਇਹ ਸਾਰਾ ਵੀਕ 1 ਜੂਨ ਤੋਂ ਲੈ ਕੇ 6 ਜੂਨ ਤੱਕ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਜੋ ਕਿ ਬਲੂ ਸਟਾਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ 1984 ਦਾ ਜਿਹੜਾ ਇਹ ਸਾਕਾ ਹੈ, ਇਹ ਬਹੁਤ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਜੋ ਹੋਇਆ ਹੈ। ਸੋ ਅੱਜ 4 ਜੂਨ ਹੋ ਗਈ, ਇੱਥੇ 3 ਜੂਨ ਹੈ ਅਤੇ ਇੰਡੀਆ 4 ਜੂਨ ਹੈ।
1: ਵਾਹਿਗੁਰੂ।
0: ਸੋ ਅੱਜ ਦੇ ਦਿਨ ਭਾਰਤੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਰੇ ਪਾਸੇ ਲੱਖਾਂ ਦੀ ਤਾਦਾਦ ਫੌਜ ਲਾ ਕੇ, ਅਤੇ ਅੰਮ੍ਰਿਤ ਵੇਲੇ ਜੋ ਕਿ 4:30 'ਤੇ ਜੋ ਪਹਿਲਾ ਗੋਲਾ ਅਕਾਲ ਤਖ਼ਤ 'ਤੇ ਮਾਰਿਆ ਸੀ, ਸੋ ਭਾਰਤੀ ਫੌਜ ਨੇ, ਅਤੇ ਅੱਜ ਦੇ ਦਿਨ ਪੂਰਾ ਘਮਸਾਨ ਦਾ ਜੰਗ ਸ਼ੁਰੂ ਹੋ ਗਿਆ ਸੀ। ਸੋ ਇਹ ਸਾਰਾ ਹਫ਼ਤਾ ਸ਼ਹੀਦਾਂ ਦੀ ਯਾਦ ਵਿੱਚ ਹੈ। ਸੋ ਆਓ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅੱਜ ਦੇ ਪਾਵਨ ਦੀਵਾਨ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਹਨ। ਆਓ ਹੁਣ ਭਾਈ ਸਾਹਿਬ ਜੀ ਤਿੰਨਾਂ ਦੇ ਪਾਸੋਂ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਾਹਿਬ ਸਾਧ ਸੰਗਤ ਜੀ, ਕੀਰਤਨ ਦੀ ਹਾਜ਼ਰੀ ਇਤਨੀ ਕੁ ਪ੍ਰਵਾਨ ਕਰਨੀ ਹੋਈਆਂ ਬੁੱਲਾਂ ਦੀ ਖੇਮਾ ਜੀ, ਆਓ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਕਥਾ ਦੀ ਹਾਜ਼ਰੀ ਭਰਨਗੇ, ਆਓ ਉਹਨਾਂ ਪਾਸੋਂ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਆਪਣਾ ਲੋਕ ਪ੍ਰਲੋਕ ਸਹੇਲਾ ਕਰੀਏ ਜੀ, ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਜੀ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਬਾਰਗਾਹ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਜਿਵੇਂ ਆਪਾਂ ਨੂੰ ਪਤਾ ਜੋ ਕੌਮ ਨਾਲ ਤੀਜਾ ਵੱਡਾ ਘੱਲੂਘਾਰਾ ਵਾਪਰਿਆ ਹੈ। 1 ਜੂਨ 1984 ਵਿੱਚ 1 ਜੂਨ ਤੋਂ ਲੈ ਕੇ 7 ਜੂਨ ਤੱਕ ਸ਼ਾਮ ਤੱਕ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਮੂਹ ਗੁਰੂ ਘਰ 'ਤੇ ਹਿੰਦੁਸਤਾਨੀ ਫੌਜਾਂ ਵੱਲੋਂ ਅਟੈਕ ਕੀਤਾ ਗਿਆ। ਸਾਰੀ ਪਾਵਰ ਜੋ ਦੁਸ਼ਮਣ ਦੇਸ਼ ਵਾਸਤੇ ਜੰਗ ਹੋਣ 'ਤੇ ਵਰਤੀ ਜਾਂਦੀ ਹੈ ਉਹ ਸਾਰੀ ਪਾਵਰ ਆਪਣੇ ਦੇਸ਼ ਵਿੱਚ ਉਸ ਕੌਮ ਨੂੰ ਸਬਕ ਸਿਖਾਉਣ ਵਾਸਤੇ ਇਰਾਦਾ ਧਾਰ ਕੇ ਸਮੇਂ ਦੇ ਹੁਕਮਰਾਨ ਨੇ ਜਿਸ ਕੌਮ ਨੇ 94% ਕੁਰਬਾਨੀਆਂ ਹਿੰਦੁਸਤਾਨ ਨੂੰ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਕੀਤੀਆਂ ਹੋਣ ਇਹ ਘੱਲੂਘਾਰਾ ਵਰਤਾਇਆ ਗਿਆ। 1 ਜੂਨ ਤੋਂ ਸ਼ੁਰੂ ਹੋਇਆ ਸੀ। 1 ਜੂਨ ਨੂੰ ਭਾਈ ਮਹਿੰਗਾ ਸਿੰਘ ਜੀ ਬੱਬਰ ਸਨ ਜੋ ਸ਼੍ਰੀ ਅਨੰਦਪੁਰ ਸਾਹਿਬ ਇੱਕ ਵਾਰੇ ਗਏ ਸਨ। ਉੱਥੇ ਅਰਦਾਸ ਕੀਤੀ, ਲੋਕ ਕੋਈ ਕੁਝ ਮੰਗਦੇ ਨੇ ਕੋਈ ਕੁਝ ਮੰਗਦਾ ਵਾ, ਇਹਨਾਂ ਅਰਦਾਸ ਕੀਤੀ ਸੀ ਮਹਾਰਾਜ ਮੈਨੂੰ ਸ਼ਹੀਦੀ ਜਾਮ ਪ੍ਰਾਪਤ, ਮੈਂ ਸ਼ਹੀਦ ਹੋਵਾਂ ਕੌਮ ਦੇ ਵਾਸਤੇ। ਅਤੇ ਗੁਰੂ ਸਾਹਿਬ ਨਿਸ਼ਕਾਮ ਹਿਰਦੇ ਵਿੱਚੋਂ ਕੀਤੀ ਅਰਦਾਸ, ਏਡੀ ਛੇਤੀ ਸੁਣਦੇ ਨੇ ਵੀ ਹੈਰਾਨ ਹੋ ਜਾਈਦਾ ਵਾ। 1 ਜੂਨ ਨੂੰ ਪਹਿਲੇ ਸ਼ਹੀਦ ਜਿਹੜੇ ਲੜਕੇ ਸ਼ਹੀਦ ਹੋਏ ਨੇ ਉਹ ਭਾਈ ਮਹਿੰਗਾ ਸਿੰਘ ਬੱਬਰ ਹੀ ਸਨ। ਬਾਬੇ ਟੱਲ ਦੇ ਉੱਪਰ ਮੋਰਚਾ ਸੀ ਉੱਚੀ ਜਗ੍ਹਾ 'ਤੇ। CRP ਫੌਜ ਨੇ, ਹੋਰ ਸਾਰੀ ਫੌਜ ਨੇ, ਹਿੰਦੁਸਤਾਨ ਦੀ ਨੇ, ਜਿੰਨੀਆਂ ਬਿਲਡਿੰਗਾਂ ਸ਼੍ਰੀ ਅਕਾਲ ਤਖਤ ਸਾਹਿਬ ਲੰਗਰ ਹਾਲ ਦੇ ਆਲੇ ਦੁਆਲੇ ਜਿੰਨੀਆਂ ਉੱਚੀਆਂ ਘਰਾਂ ਦੀਆਂ ਬਿਲਡਿੰਗਾਂ ਬਹੁਤ ਉੱਚੀਆਂ ਸੀ, ਉਹਨਾਂ ਉੱਪਰ ਮੋਰਚੇ ਲਾਏ ਹੋਏ ਸੀ। ਔਰ ਭਾਈ ਸਾਹਿਬ ਨੇ ਆਪਣਾ ਮੋਰਚਾ ਜਿਹੜਾ ਬਾਬੇ ਟੱਲ 'ਤੇ, ਉਹ ਵੀ 9 ਮੰਜ਼ਿਲਾ ਵਾ, ਉਹਨਾਂ ਤੋਂ ਵੀ ਉੱਚਾ ਲਾਇਆ ਹੋਇਆ ਸੀ। ਉੱਥੋਂ ਪਹਿਲ ਜੋ ਕੀਤੀ ਸੀ CRPF ਨੇ, ਹਰਿਮੰਦਰ ਸਾਹਿਬ ਦੇ ਗੋਲੀਆਂ ਮਾਰੀਆਂ ਸਨ 1 ਜੂਨ ਨੂੰ। 7 ਘੰਟੇ ਗੋਲੀ ਚਲਾਈ ਗਈ ਸੀ, 12 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ। ਉੱਥੋਂ ਇਹਨਾਂ ਸੂਰਬੀਰਾਂ ਨੇ ਮੁਕਾਬਲਾ ਕੀਤਾ ਸੀ ਅਤੇ ਉੱਥੇ ਹੀ ਇਹਨਾਂ ਦੇ ਗੋਲੀਆਂ ਲੱਗੀਆਂ ਸੀ। ਸਿੰਘ ਜ਼ਖਮੀ ਹਾਲਤ ਵਿੱਚ ਲੈ ਆਏ ਥੱਲੇ, ਪਰ ਸਹਿਕਦੇ ਸਨ। ਜਦੋਂ ਥੱਲੇ ਲੈ ਕੇ ਆਏ ਲੰਗਰ ਹਾਲ ਦੇ ਮੂਹਰੇ ਤਾਂ ਉੱਥੇ ਮਹਾਂਪੁਰਸ਼ ਉਦੋਂ ਉੱਥੇ ਸਨ ਅਤੇ ਉਹਨਾਂ ਮਹਾਂਪੁਰਸ਼ਾਂ ਨੂੰ ਕਿਹਾ, ਮਹਾਂਪੁਰਸ਼ਾਂ ਨੇ ਪੁੱਛਿਆ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਵੀ ਕੀ ਹਾਲ ਹੈ। ਕਹਿਣ ਲੱਗੇ ਮਹਾਂਪੁਰਸ਼ੋ ਚੜ੍ਹਦੀ ਕਲਾ ਹੋ, ਇਹ ਬਚਨ ਸੀ ਵੀ ਚੜ੍ਹਦੀ ਕਲਾ ਹੋ ਗਈ, ਚੱਲੇ ਹੁਣ ਤਾਂ ਸੱਚਖੰਡ ਨੂੰ। ਉਹ ਪੂਰੇ ਹੋ ਗਏ ਉੱਥੇ। ਪਹਿਲੇ ਦਿਨ ਹਰਿਮੰਦਰ ਸਾਹਿਬ ਵਿੱਚ ਤਬਲੇ ਦੀ ਡਿਊਟੀ ਕਰਨ ਵਾਲੇ ਬਹੁਤ ਛੋਟੀ ਉਮਰ ਦੇ ਅਨਦਾੜੀਏ ਭਾਈ ਬਾਜ ਸਿੰਘ ਜੀ ਰਾਗੀ ਤਬਲਾ ਬਾਜ ਵੀ ਸ਼ਹੀਦ ਹੋਏ ਸੀ ਗੋਲੀਆਂ ਲੱਗ ਕੇ। ਇਹ ਗੋਲੀਆਂ ਹਰਿਮੰਦਰ ਸਾਹਿਬ ਨੂੰ ਤਾਂ ਮਾਰੀਆਂ ਗਈਆਂ ਸਿੱਧੀਆਂ ਵੀ ਅੰਦਰ ਜਿਹੜੇ ਬੈਠੇ ਮਰ ਜੀਵੜੇ ਨੇ ਉਹਨਾਂ ਦੇ ਹਥਿਆਰ ਪਰਖਣ ਵਾਸਤੇ, ਉਹਨਾਂ ਨੂੰ ਗੁੱਸਾ ਆਵੇਗਾ ਅਤੇ ਉਹ ਅੱਗੋਂ ਮੁਕਾਬਲਾ ਕਰਨਗੇ, ਸਾਨੂੰ ਪਤਾ ਲੱਗੇਗਾ ਵੀ ਕਿੰਨੇ ਕੁ ਕਾਰਗਰ ਹਥਿਆਰ। ਇਹ ਸਕੀਮ ਸੀ।
ਔਰ ਭਾਈ ਬਾਜ ਸਿੰਘ ਜੀ ਤਬਲਾ ਵਾਜਕ ਅਨਦਾੜੀ ਅਤੇ ਭਾਈ ਰਾਮ ਸਿੰਘ ਜੀ ਦੇਗੀਆ ਇਹ ਵੀ ਸ਼ਹੀਦ ਹੋਏ ਨੇ ਦੇਗ ਬਣਾਉਣ ਵਾਲੇ ਪਚੰਗੀ ਇਹ ਟਕਸਾਲ ਦੇ ਹੀ ਸਨ ਵਿਦਿਆਰਥੀ ਹੋਰ ਵੀ ਜਿਹੜੀਆਂ ਸੰਗਤਾਂ ਆਈਆਂ ਸੀ ਉਹਨਾਂ ਵਿੱਚ 12 ਦੇ ਕਰੀਬ ਪਹਿਲੇ ਦਿਨ ਸਿੱਖ ਸ਼ਹੀਦ ਹੋਏ ਨੇ ਕਈਆਂ ਨੂੰ ਉਹਨਾਂ ਦੇ ਘਰ ਦੇ ਲੈ ਗਏ ਅਤੇ ਇਹ ਇਹਨਾਂ ਦਾ ਸਸਕਾਰ ਉੱਥੇ ਲੰਗਰ ਹਾਲ ਵਿੱਚ ਜਿੱਥੇ ਸੰਗਤ ਅੱਜ ਭਾਂਡੇ ਮਾਂਜਦੀ ਲੰਗਰ ਦੇ ਬਾਹਰ ਉੱਥੇ ਖੁੱਲ੍ਹਾ ਥਾਂ ਸੀ ਲੱਕੜਾਂ ਦੇ ਢੇਰ ਪਏ ਹੁੰਦੇ ਸਨ ਉੱਥੇ ਹੀ ਇਹਨਾਂ ਸ਼ਹੀਦਾਂ ਦਾ ਸਸਕਾਰ 1 ਜੂਨ ਵਾਲੇ ਸ਼ਹੀਦਾਂ ਦਾ ਸਸਕਾਰ ਉੱਥੇ ਕੀਤਾ ਗਿਆ ਸੀ 2 ਜੂਨ ਨੂੰ ਵੀ ਬਹੁਤ ਭਾਰੀ ਗਹਿ ਗੱਚ ਮੁਕਾਬਲਾ ਹੁੰਦਾ ਰਿਹਾ ਭਾਰਤੀ ਫੌਜ ਨਾਲ ਹਰ ਫੌਜਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਪਹਿਲੇ 2 ਘੱਲੂਘਾਰੇ ਹੋਏ ਨੇ ਉਹਨੂੰ ਮਾਤ ਪਾ ਦਿੱਤੀ ਉਸ ਜ਼ਾਲਮ ਨੂੰ ਵੀ ਮਾਤ ਪਾ ਦਿੱਤੀ ਇਹਦੇ ਵਿੱਚ ਕਿੱਡੀ ਸ਼ਕਤੀ ਪ੍ਰਯੋਗ ਕੀਤੀ ਸੀ 1,33,000 ਫੌਜ ਜਿਹੜੀ ਸੀ ਮਾਰੂ ਹਥਿਆਰਾਂ ਨਾਲ ਲੈਸ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਲਾਈ ਗਈ ਸੀ ਘੇਰਾ ਪਾਇਆ ਹੋਇਆ ਸੀ ਜਿਹਨੇ ਅੰਦਰ ਐਂਟਰ ਹੋ ਕੇ ਹਮਲਾ ਕਰਨਾ ਸੀ 1,33,000 ਪੂਰੀ ਫੌਜ ਇਹ ਲੈਫਟੀਨੈਂਟ ਜਰਨਲ ਜਿਹੜਾ ਵਿੱਚ ਸੀ ਉਹ ਆਪ ਲਿਖਦਾ ਵਾ ਹੋਰ ਕਿਸੇ ਦਾ ਲਿਖਿਆ ਹੋਵੇ ਤਾਂ ਆਪਾਂ ਮੰਨ ਸਕਦੇ ਵੀ ਇੰਨੀ ਫੌਜ ਕਿਵੇਂ ਪਰ ਸਾਧ ਸੰਗਤ ਜੀ ਇਸੇ ਤਰ੍ਹਾਂ 2,00,000 ਪੂਰੀ ਫੌਜ ਜਿਹੜੀ ਸੀ ਹਥਿਆਰਾਂ ਨਾਲ ਲੈਸ ਉਹ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੇ ਘੇਰੇ ਚਲਾਈ ਗਈ ਸੀ 4 ਛਪੇਰੇ 2,00,000 ਫੌਜ ਪੂਰੀ ਕਿ ਜੇ ਪਿੰਡਾਂ ਦੀਆਂ ਸੰਗਤਾਂ ਆਉਣਗੀਆਂ ਰੋਸ ਵਜੋਂ ਉਹਨਾਂ ਨੂੰ ਇੱਥੇ ਡੱਕਿਆ ਜਾਊਗਾ 6,00,000 ਫੌਜ ਭਾਰਤੀ ਫੌਜ ਜਿਹੜੀ ਸੀ ਹਿੰਦੁਸਤਾਨੀ ਫੌਜ ਸੀ ਬਾਹਰਲੇ ਸੂਬਿਆਂ ਦੀ ਜਿਨ੍ਹਾਂ ਨੂੰ ਦੱਸਿਆ ਨਹੀਂ ਗਿਆ ਸੀ ਝੂਠ ਤੂਫਾਨ ਬਣਾ ਕੇ ਕਿ ਉੱਥੇ ਹਮਲਾ ਤਾਂ ਕਰ ਰਹੇ ਸੋ ਉਹਨਾਂ ਨੂੰ ਸਾਰੇ ਪੰਜਾਬ ਵਿੱਚ ਵੱਡੇ ਵੱਡੇ ਗੁਰੂ ਧਾਮਾਂ 'ਤੇ ਤਾਇਨਾਤ ਕੀਤਾ ਗਿਆ ਸੀ ਸ਼ਹਿਰਾਂ ਦੀ ਰੱਖਿਆ ਵਾਸਤੇ ਸੁਰੱਖਿਅਤ ਵਾਸਤੇ 6,00,000 ਫੌਜ ਸਾਰੇ ਪੰਜਾਬ ਵਿੱਚ ਲਾਈ ਗਈ ਸੀ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਦਾ ਬਿਜਲੀ ਪਾਣੀ ਕੱਟ ਦਿੱਤਾ ਗਿਆ ਸੀ ਦੂਜੇ ਦਿਨ ਵੀ ਦੁਪਹਿਰ ਨੂੰ ਗੋਲੀ ਚੱਲਦੀ ਰਹੀ ਸ਼ਾਮ ਨੂੰ ਫਿਰ ਲਾਲਚ ਬਸ ਆਪਣੀ ਤਿਆਰੀ ਕਰਕੇ ਫੌਜ ਨੇ ਅਤੇ ਇਹਨਾਂ ਜਨਰਲਾਂ ਦਾ ਜਿਹੜੇ ਜਰਨਲ ਸਨ ਲੈਫਟੀਨੈਂਟ ਜਰਨਲ ਵੈਦਿਆ ਭਾਰਤੀ ਫੌਜ ਦਾ ਮੁੱਖ ਜਰਨਲ ਸੀ ਮੁਖੀ ਸੀ ਉਹ ਤਾਂ ਦੂਰ ਬੈਠਾ ਸੀ ਉਹਦੇ ਅਧੀਨ ਸਨ ਜਰਨਲ ਦਿਆਲ ਜਰਨਲ ਸੁੰਦਰ ਅਤੇ ਇਹ ਕੁਲਦੀਪ ਬਰਾੜ ਜਿਹੜਾ ਸੀ ਲੈਫਟੀਨੈਂਟ ਜਰਨਲ ਜਿਹਨੇ ਬੁੱਕ ਲਿਖੀ ਹੈ ਸਾਰਾ ਹਾਲ ਲਿਖੀ ਇਹਨੇ ਕਿਹਾ 2 ਜੂਨ ਨੂੰ ਸ਼ਾਮ ਨੂੰ ਅਸੀਂ ਹਮਲਾ ਕਰਨਾ ਸੀ ਵੱਡਾ ਅਤੇ ਉਹਦੇ ਵਾਸਤੇ ਪਹਿਲਾਂ ਸਾਨੂੰ ਉੱਤੋਂ ਫੋਨ ਆ ਗਿਆ 1 ਜੂਨ ਨੂੰ ਕਰਨਾ ਸੀ ਸ਼ਾਮ ਨੂੰ ਪਰ ਲੇਟ ਕਰ ਦਿੱਤਾ ਗਿਆ 24 ਘੰਟੇ ਕਿਹਾ ਲਾਲਚ ਦਿਓ ਪਹਿਲਾਂ ਸੰਤ ਜਰਨੈਲ ਸਿੰਘ ਨੂੰ ਪਿੰਡਰਾਂ ਵਾਲਿਆਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਮਨਾਓ ਪੈਕੇਜ ਦਿੱਤੇ ਗਏ ਸਨ ਕਿਹਾ ਗਿਆ ਅੰਦਰ ਉਹ ਲਿਖਦੇ ਨੇ ਵੀ 14 ਸਿੱਖ ਫੌਜੀ ਭੇਜੇ ਜਿਹੜੇ ਸਿੱਖ ਸੀ ਤੁਹਾਡੀਆਂ ਧਾਰਮਿਕ ਮੰਗਾਂ ਮੰਨ ਲੈਂਦੇ ਹਾਂ ਪਹਿਲੀ ਗੱਲ ਇਹ ਜਿਹੜੀਆਂ ਪੈਲੀ ਦੀਆਂ ਜਿਨਸਾਂ ਦੇ ਭਾਅ ਤੁਸੀਂ ਕਹਿੰਦੇ ਰਾਜਨੀਤਿਕ ਮੰਗਾਂ ਉਹ ਨਹੀਂ ਮੰਨਾਂ ਸਰਕਾਰ ਮੰਨੇਗੀ ਧਾਰਮਿਕ ਮੰਗਾਂ ਮੰਨ ਲੈਂਦੇ ਦੂਜਾ ਕਿਹਾ ਸੀ ਵੀ ਤੁਹਾਨੂੰ ਤੁਸੀਂ ਇਹ ਛੱਡ ਦਿਓ ਸਾਡੇ ਨਾਲ ਇਸ ਤਰ੍ਹਾਂ ਲੜਾਈ ਕਰਨੀ ਇਹਦੇ ਇਮਜ ਵਿੱਚ ਤੁਹਾਨੂੰ 1 ਅਰਬ ਅਮੈਰੀਕਨ ਡਾਲਰ ਜਿਹੜਾ ਹੈ ਤੁਹਾਡੇ ਕਨੇਡਾ ਅਮੈਰੀਕਾ ਰਹਿੰਦੇ 10 ਸ਼ਰਧਾਲੂਆਂ ਦੇ ਤੁਸੀਂ ਨਾਂ ਦੇ ਦਿਓ ਉਹਨਾਂ ਦੇ ਨਾਮ ਅਸੀਂ 10 ਮਿੰਟਾਂ 'ਚ ਕਰਵਾ ਦੇਵਾਂਗੇ ਭਾਰਤ ਇੰਡੀਆ ਦੀ ਗੌਰਮੈਂਟ 1 ਅਰਬ ਅਮੈਰੀਕਨ ਡਾਲਰ ਉਸ ਵੇਲੇ ਅਤੇ ਤੁਹਾਨੂੰ
ਡਰਾਮੇ ਦੇ ਤੌਰ 'ਤੇ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਤੁਹਾਨੂੰ ਸੋ ਇਸ ਤਰ੍ਹਾਂ ਕਿਸੇ ਯੂਰਪ ਦੇ ਜਿੱਥੇ ਵੀ ਤੁਸੀਂ ਕਹੋਗੇ ਮੁਲਕ ਵਿੱਚ ਸੈੱਟ ਕਰ ਦਿੱਤਾ ਜਾਵੇਗਾ। ਇੰਨੀ ਮਾਇਆ ਤੁਹਾਡੇ ਨਾ ਹੋਵੇਗੀ, ਤੁਸੀਂ ਮੰਗਾਂ ਛੱਡ ਦਿਓ। ਜੇ ਤੁਹਾਨੂੰ ਇਹ ਮਨਜ਼ੂਰ ਨਹੀਂ ਤਾਂ ਤੁਹਾਨੂੰ ਯੂਰਪ ਦੇ ਮੁਲਕ ਵਿੱਚ ਨਹੀਂ ਜਾਣਾ ਅਤੇ ਪਾਕਿਸਤਾਨ ਵਿੱਚ ਵੀ ਛੱਡ ਦਿੱਤਾ ਜਾਵੇ। ਜੇ ਵੀ ਤੁਹਾਨੂੰ ਮਨਜ਼ੂਰ ਨਹੀਂ ਤਾਂ ਤੁਹਾਨੂੰ ਕੇਂਦਰ ਦੀ ਸਰਕਾਰ ਸੈਂਸਰ ਬੋਰਡ ਲਾ ਕੇ ਅਤੇ ਪੰਜਾਬ ਦਾ ਮੁੱਖ ਮੰਤਰੀ ਥਾਪ ਦੇਵੇ। ਜੇ ਤੁਸੀਂ ਇੱਥੇ ਹੀ ਰਹਿਣਾ ਚਾਹੁੰਦੇ, ਤੁਹਾਡੀ ਪਾਰਟੀ ਦਾ ਨਾਮ ਹੋਊਗਾ ਦਸ਼ਮੇਸ਼ ਪਾਰਟੀ। ਇੱਥੋਂ ਤੱਕ ਔਫਰਾਂ ਦਿੱਤੀਆਂ ਗਈਆਂ, ਪਰ ਜਦੋਂ ਅੰਦਰ ਫੌਜੀ ਗਏ ਮਹਾਂਪੁਰਸ਼ਾਂ ਐਸੀ ਕਲਾਸ ਲਾਈ ਉਹਨਾਂ ਦੀ ਸੰਤਾਂ ਨੇ ਕਿ ਉਹ ਵੀ ਹੈਰਾਨ ਹੋ ਗਏ। ਉਹ ਵੀ ਵਾਪਸ ਮੁੜੇ ਨੇ, ਉਹ ਵੀ ਮਹਾਂਪੁਰਖਾਂ ਵੱਲ ਹੋ ਕੇ ਲੜੇ ਨੇ। ਉਹ ਜਰਨਲ ਲਿਖਦਾ ਕਿ ਸਾਨੂੰ ਇਹ ਡਰ ਪੈਦਾ ਹੋ ਗਿਆ ਹੁਣ ਫੌਜ ਦੀ ਵਰਦੀ ਪਾ ਕੇ ਸਾਡਾ ਨੁਕਸਾਨ ਕਰਨਗੇ ਸਿੰਘ। ਉਹਨਾਂ 'ਤੇ ਐਸਾ ਅਸਰ ਪਾਇਆ, ਮਹਾਂਪੁਰਸ਼ਾਂ ਨੇ ਐਸੀਆਂ ਝਾੜਾਂ ਪਾਈਆਂ ਕਿ ਮੈਂ ਵਿਕ ਜਾਵਾਂ। ਉਸ ਤੋਂ ਪਹਿਲਾਂ ਵੀ ਫਰਵਰੀ 1984 ਦੇ ਵਿੱਚ ਵੀ 1 ਅਰਬ ਰੁਪਈਆ ਅਮੈਰੀਕਨ ਡਾਲਰ ਦਾ ਇੰਦਰਾ ਗਾਂਧੀ ਵੱਲੋਂ ਔਫਰ ਆਈ ਸੀ ਮਹਾਂਪੁਰਸ਼ਾਂ। ਉਦੋਂ ਮਹਿਤਾ ਚੌਂਕ ਸਨ ਮਹਾਂਪੁਰਸ਼, ਪੰਜਾਬ ਦਾ ਵੱਡਾ ਲੀਡਰ ਹੁਣ BJP ਦੇ ਵਿੱਚ ਚਲਿਆ ਗਿਆ, ਉਹ ਆਪ ਖੁਦ ਆਇਆ ਸੀ ਇਹ ਔਫਰ ਲੈ ਕੇ, ਪਰ ਮਹਾਂਪੁਰਸ਼ ਨਹੀਂ ਵਿਕੇ ਸਨ। ਹੁਣ 1 ਅਰਬ ਅਮੈਰੀਕਨ ਡਾਲਰ ਦੀ ਔਫਰ ਸੀ, ਪਰ ਗੁਰੂ ਪਿਆਰੀ ਸਾਧ ਸੰਗ ਜੀ ਜਦੋਂ ਨਾ ਹੋਇਆ ਫਿਰ ਵੇਖੇ। ਪਰ ਉਸ ਵੇਲੇ ਜਰਨਲ ਲਿਖਦਾ ਵੀ ਅਸੀਂ ਸਕੀਮ ਜਿਹੜੀ ਬਣਾਈ ਸੀ, ਜਿਹੜੇ ਸੂਰਮੇ ਫੌਜੀ ਪਾਕਿਸਤਾਨ ਦੀ ਜੰਗ ਅਤੇ ਚੀਨ ਦੀ ਜੰਗ ਲੜਾਈ ਲੜ ਚੁੱਕੇ ਸੀ ਪਹਿਲਾਂ, 1890 ਫੌਜੀ ਉਹ ਸੀ ਜਿਨ੍ਹਾਂ ਨੇ ਮੂਹਰੇ ਹੋ ਕੇ ਲੜਾਈ ਲੜੀ ਸੀ, ਛੱਕੇ ਛਡਾਏ ਸੀ ਪਾਕਿਸਤਾਨ ਦੀਆਂ ਫੌਜਾਂ ਦੇ ਅਤੇ ਚੀਨ ਦੀਆਂ। ਉਹ ਲਿਖਦਾ ਵੀ 1890 ਤਾਂ ਉਹ ਲਾਏ ਚੋਣਵੇਂ ਜਿਨ੍ਹਾਂ ਨੂੰ ਪਰਮਵੀਰ ਚੱਕਰ ਵੀ ਮਿਲੇ ਸੀ ਕਈਆਂ ਇੱਥੇ ਮੂਹਰੇ, ਅਤੇ 2200 ਜਵਾਨ ਅਸੀਂ ਅੰਦਰ ਪਰਿਕਰਮਾ 'ਚ ਘੰਟਾ ਘਰ ਗੇਟ ਵੱਲੋਂ ਤਾਰਨਾ ਸੀ ਇੱਕੋ ਦਮ, ਜਿਨ੍ਹਾਂ ਨੇ ਰੀਂਗ ਰੀਂਗ ਕੇ ਥੱਲੇ ਦੀ ਜਾਣਾ ਸੀ ਕਾਲ ਤਖ਼ਤ ਵੱਲ। 3 ਘੰਟਿਆਂ ਦੇ ਵਿੱਚ ਵਿੱਚ ਕਹਿੰਦਾ ਸੋਚਿਆ ਸਨ ਜਰਨੈਲ ਸਾਨੂੰ ਫੜ ਲਵਾਂਗੇ ਮਾਰ ਦਿਆਂ, ਅਤੇ ਸਵੇਰੇ ਅੰਮ੍ਰਿਤ ਵੇਲੇ ਨੂੰ ਹਰਿਮੰਦਰ ਸਾਹਿਬ ਕੀਰਤਨ ਚਲਾ ਦੇਵਾਂਗੇ। ਔਰ 2200 ਉਹ ਜਵਾਨ ਜਿਨ੍ਹਾਂ ਨੇ ਰੀਂ ਰੀਂਗ ਕੇ ਜਾਣਾ ਸੀ ਲੰਮੇ ਪੈ ਪੈ ਪਰਿਕਰਮਾ 'ਚ ਅਕਾਲ ਤਖ਼ਤ ਸਾਹਿਬ ਵੱਲ, ਅਤੇ 1700 ਉਹਨਾਂ ਦੀ ਰੱਖਿਆ ਵਾਸਤੇ ਵੀ ਉੱਤੋਂ ਗੋਲੀਆਂ ਨਾ ਆਉਣ ਕਵਰ ਫੈਰਨ, ਉਹਨਾਂ ਨੇ ਤਾਂ ਨੂੰ ਸਾਰੀਆਂ ਬਿਲਡਿੰਗਾਂ ਅਕਾਲ ਤਖ਼ਤ ਸਾਹਿਬ ਵੱਲ ਕਰਨੀ ਲਗਾਤਾਰ ਉਹਨਾਂ ਦੇ ਥੱਲੇ ਰੀਕ ਕੇ ਜਾਂਦੇ। 1700 ਉਹਨਾਂ ਦੀ ਹਿਫਾਜ਼ਤ ਵਾਸਤੇ ਲਾਇਆ ਗਿਆ ਸੀ। ਸ਼ਾਮ ਨੂੰ 2 ਜੂਨ ਰਾਤ ਨੂੰ ਇੰਨੀ ਫੌਜ ਜਿਹੜੀ ਸੀ 10 ਵਜੇ ਪਈ ਅੰਦਰ। ਪਰ ਉਹ ਇਹ ਵੀ ਲਿਖਦਾ ਵੀ ਮੈਨੂੰ ਜਿਹੜਾ ਡਰ ਸੀ ਵੀ ਅੰਦਰ ਜਰਨਲ ਸ਼ਬੇਗ ਸਿੰਘ ਕਮਾਂਡ ਕਰ ਰਿਹਾ ਜਿਹਨੇ ਬੰਗਲਾਦੇਸ਼ ਪਾਕਿਸਤਾਨ ਤੋਂ ਆਜ਼ਾਦ ਕਰਾਏ, 90,000 ਫੌਜਾਂ ਦੇ ਹਥਿਆਰ ਸੁਟਵਾਏ ਸੀ, ਅੰਦਰ ਉਹ ਬੈਠਾ ਹੈ, ਉਹ ਬੜਾ ਹੁਸ਼ਿਆਰ ਆ, ਉਹ ਮੇਰਾ ਉਸਤਾਦ ਰਿਹਾ ਦੇਹਰਾਦੂਨ, ਅਤੇ ਉਹ ਇਹ ਨਾ ਹੋਵੇ ਕਿਤੇ ਵੀ ਵਿਖਾਵੇ ਹੋਰ ਹਾਥੀ ਦੇ ਦੰਦਾਂ ਵਾਂਗ ਅਤੇ ਕਰੇ ਹੋਰ। ਮੈਨੂੰ ਜਿਹੜਾ ਡਰ ਲੈਫਟੀਨੈਂਟ ਜਰਨਲ ਲਿਖਦਾ ਵੀ ਭਾਸ ਰਿਹਾ ਸੀ ਉਹੀ ਹੋਇਆ, ਜਦੋਂ ਅਸੀਂ 1 ਜੂਨ ਨੂੰ ਫਾਇਰਿੰਗ ਕਰਦੇ ਰਹੇ ਅਤੇ ਠੁੱਸ ਠੁੱਸ ਦੀ ਛੋਟੀਆਂ ਬੰਦੂਕਾਂ ਦੀਆਂ ਗੋਲੀਆਂ ਆਈਆਂ ਮੋਰਚਿਆਂ 'ਚ, ਅਤੇ ਅਸੀਂ ਹੱਸਦੇ ਸੀ ਵੀ ਇਹਨਾਂ ਨਾਲ ਕਿਹੜਾ ਭਿੰਡਰਾਂ ਵਾਲਾ ਕਿਹੜੀਆਂ ਤੋਪਾਂ ਦੇ ਅੱਗੇ ਮਾਨ ਕਰੀ ਬੈਠਾ ਵਾ, ਇਹਨੂੰ ਤਾਂ ਅਸੀਂ 3 ਘੰਟਿਆਂ 'ਚ ਸਮਾਪਤ ਕਰ ਦਿਆਂਗੇ। ਸਾਨੂੰ ਬੜਾ ਹੌਂਸਲਾ ਹੋਇਆ ਸੀ ਅਸੀਂ, ਅਤੇ ਉਹ ਗੱਲ ਹੋਈ। ਫਿਰ ਲਿਖਦਾ ਵੀ ਅਸੀਂ ਬੜੇ ਹੌਂਸਲੇ ਨਾਲ ਬੜੀਆਂ ਗੱਲਾਂ ਕਰਦੇ ਇੱਕ ਦੂਜੇ ਨੂੰ ਮਖੌਲੀਏ ਲਹਿਜੇ 'ਚ, ਅਸੀਂ ਇਹ ਫੌਜ ਜਦੋਂ ਸ਼ਾਮ ਨੂੰ ਉਹਨਾਂ ਨੇ ਕਿਸੇ ਲਾਲਚ ਵਿੱਚ ਨਾ ਆਏ ਤਾਂ ਫਿਰ 2200 ਰੀਂਗ ਕੇ ਜਿਹਨੇ ਜਾਣ 1700 ਅੰਦਰ ਉਹਨਾਂ ਦੀ ਕਵਰ ਸੁੱਕਾ 'ਚ ਬਣਾ ਕੇ ਢਾਲ ਬਣਾ ਕੇ ਭੇਜਿਆ ਨਾ, ਸਾਰੀ ਫੌਜ ਅੰਦਰ ਜਾ ਵੜੀ ਰੀਂਗ ਰੀਂਗ ਕੇ, ਕਈ ਉੱਥੋਂ ਤੱਕ ਪਹੁੰਚ ਗਏ ਜਿੱਥੋਂ ਤੱਕ ਛਬੀਲ ਆ ਅਕਾਲ ਤਖ਼ਤ ਨੂੰ ਜਦੋਂ ਆਪਾਂ ਮੁੜਦੇ ਹਾਂ ਘੰਟਾ ਘਰ ਗੇਟ ਲਾਈਨਾਂ ਦੇ ਵਿੱਚ। ਪਰ ਉਦੋਂ ਤੱਕ ਕੋਈ ਹਮਲਾ ਨਹੀਂ ਹੋਇਆ ਉਹਨਾਂ 'ਤੇ, ਜਿਹੜੇ ਫੌਜੀ ਸੀ ਉਹ ਤਾਂ ਉਹਨੂੰ ਗੋਲੀਆਂ ਛੱਡ ਰਹੇ ਸੀ ਦੂਜੇ।
ਇੱਕੋ ਦਮ ਉਹ ਲਿਖਦਾ ਵੀ ਪਤਾ ਹੀ ਉਦੋਂ ਲੱਗਾ ਇੰਨੀ ਗੋਲੀ ਆਈ ਵੀ ਸਾਡੇ ਜਿਹੜੇ ਜਵਾਨ ਸੀ ਰੀਜ਼ਿੰਗ 'ਤੇ ਜਾ ਰਹੇ ਸੀ ਉਹਨਾਂ ਦੇ ਸਰੀਰ ਦਾਈ ਦੀ ਇੱਕੋ ਮਸ਼ੀਨ ਗੰਨ ਦੀ ਦੋ ਦੋ ਤਿੰਨਾਂ ਤਿੰਨਾਂ ਫੁੱਟ ਲੰਮਿਆਂ ਪਿਆਂ 'ਤੇ ਗੋਲੀ ਲੰਘਦੀ ਸੀ ਅਤੇ ਇੱਕ ਮਿੰਟ ਵਿੱਚ 3 ਇੰਚ ਉੱਚਾ ਉੱਠ ਕੇ ਸਰੀਰ 'ਤੇ ਠੰਡਾ ਹੋ ਜਾਂਦਾ ਸੀ। ਜਦੋਂ ਜਨਰਲ ਸੁਦੇਖ ਸਿੰਘ ਨੇ ਕੋਈ ਕੋਡ ਵਰਤਿਆ ਉਸ ਵੇਲੇ ਇੱਕੋ ਦਮ ਫਿਰ ਖਾਲਸਾ ਫੌਜ ਨੇ ਲੋਹੇ ਦੇ ਚਣੇ 'ਚ ਬਾਏ ਜਿਹੜੇ ਮਹਾਂਪੁਰਸ਼ ਕਹਿੰਦੇ ਸੀ ਤੁਸੀਂ ਇਹਨੇ 2 ਘੰਟਿਆਂ ਵਿੱਚ ਫੜ ਕੇ ਲੈ ਜਾਂਗੇ ਇਹ ਤਾਂ ਸਮਾਂ ਦੱਸੂਗਾ। ਇੱਕ ਇੱਕ ਬਚਨ ਉਹਨਾਂ ਦਾ ਪੂਰਾ ਹੋਇਆ। ਜਰਨਲ ਆਪ ਲਿਖਦਾ ਵੀ ਅਸੀਂ ਹੈਰਾਨ ਹੋ ਗਏ, ਸਾਨੂੰ ਚੀਕਾਂ ਹੀ ਸੁਣਾਈ ਦਿੰਦੀਆਂ ਸੀ ਫੌਜੀਆਂ ਦੀਆਂ ਛੱਤ ਪਾੜਨੀਆਂ ਚੀਕਾਂ। ਫਿਰ ਅਖੀਰ 'ਤੇ ਹਾਈ ਅਲਰਟ ਅਸੀਂ ਕੀਤਾ ਜਿਹੜਾ ਪਾਕਿਸਤਾਨ ਦੀ ਜੰਗ ਵੇਲੇ ਵਰਤਿਆ ਸੀ, ਚੀਨ ਦੀ ਜੰਗ ਵੇਲੇ ਜਦੋਂ ਚੀਨ ਦੇ ਫੌਜੀਆਂ ਨੇ ਮੂਹਰੇ ਲਾਏ ਭਾਰਤ ਦੀ ਫੌਜ ਨੁਕਸਾਨ ਹੁੰਦਾ ਸੀ। ਬਾਅਦ ਵਿੱਚ ਉਹ ਹਾਈ ਅਲਰਟ ਸਾਨੂੰ ਅਲਾਰਮ ਲਾਉਣਾ ਪਿਆ, ਇਹਦਾ ਭਾਵ ਸੀ ਵੀ ਆਪਣਾ ਬਚਾਅ ਕਰਕੇ ਨਿਕਲੋ ਜਿਵੇਂ ਮਰਜ਼ੀ। ਵੇਖਿਆ ਬਹੁਤ ਨੁਕਸਾਨ ਹੋਇਆ ਪਰ ਉਹਦਾ ਸਾਡੇ ਜਵਾਨ ਆਏ ਰੀਂਗ ਦੇ ਜਿੰਨੇ ਕਾਏ ਉਹਨਾਂ ਦੇ ਵਿੱਚੋਂ 500-647 ਜਿਉਂਦੇ ਸੀ ਅਤੇ ਉਹਨਾਂ ਵਿੱਚੋਂ ਵੀ ਜਿਹੜੇ ਆਏ ਰੀਂਗ ਨੇ ਕਿ ਬਹੁਤ ਔਖੇ ਹੋ ਕੇ, ਕਿਸੇ ਦੀਆਂ 2 ਬਾਹਾਂ ਨਹੀਂ ਸੀ, ਕਿਸੇ ਦੀਆਂ 2 ਲੱਤਾਂ ਨਹੀਂ ਸਨ ਅਤੇ 1900 ਤੋਂ ਵੱਧ ਜਵਾਨ ਮਾਰੇ ਗਏ ਸੀ। ਕਿਸੇ ਨੂੰ ਕੋਈ ਪਤਾ ਨਹੀਂ ਲੱਗਾ ਵੀ ਗੋਲੀ ਕਿੱਥੋਂ ਆਈ ਹੈ, ਇਹ ਵੀ ਇਹਦਾ ਹੈਰਾਨੀ। ਸਾਡੀ CID ਇੰਨੀ ਨਿਕੰਮੀ ਨਿਕਲੀ ਉਹਨਾਂ ਨੂੰ ਪਤਾ ਨਹੀਂ ਲੱਗਾ ਕਿਸੇ ਮੋਰਚੇ ਦਾ, ਪਰ ਸਾਡੇ ਮੂੰਹ 'ਚ ਉਂਗਲਾਂ ਆ ਗਈਆਂ। ਉਹ ਲਿਖਦਾ ਫਿਰ ਪਤਾ ਲੱਗਾ ਵੀ ਇਹ ਕੰਮ 2-4 ਘੰਟਿਆਂ ਦਾ ਨਹੀਂ ਹੈ। ਫਿਰ ਹਾਰ ਕੇ ਉਹਨੇ ਕਿਹਾ ਵੀ ਅਸੀਂ ਲਾਊਡ ਸਪੀਕਰ 'ਤੇ ਬੇਨਤੀ ਕੀਤੀ ਸੰਤਾਂ ਨੂੰ ਕਿ ਲਾਸ਼ਾਂ ਸਾਨੂੰ ਚੁੱਕ ਲੈਣ ਦਿਓ, ਨਹੀਂ ਤਾਂ ਸਵੇਰ ਹੋਣ 'ਤੇ ਸਾਰੇ ਸ਼ਹਿਰ ਵਿੱਚ ਬਿਮਾਰੀਆਂ ਫੈਲ ਜਾਣਗੀਆਂ, ਭਿਆਨਕ ਬਿਮਾਰੀ। ਅੱਗੋਂ ਹਾਂ ਵਿੱਚ ਜਵਾਬ ਦਿੱਤਾ ਗਿਆ ਕਿਉਂਕਿ ਪਹਿਲ ਮਹਾਂਪੁਰਸ਼ਾਂ ਨਹੀਂ ਕੀਤੀ, ਇਹ ਗੁਰਮਾ ਗੁਰੂ ਘਰ ਦਾ ਸਿਧਾਂਤ ਹੈ, ਗੁਰੂ ਸਾਹਿਬ ਕਿਸੇ 'ਤੇ ਚੜ੍ਹ ਕੇ ਨਹੀਂ ਗਏ। ਜਿੰਨੀਆਂ ਫੌਜਾਂ ਜਿੰਨੇ ਜੰਗ ਹੋਏ ਨੇ, ਪਹਿਲਾ ਜੰਗ ਅੰਮ੍ਰਿਤਸਰ ਦਾ 6ਵੇਂ ਪਾਤਸ਼ਾਹ ਆਪ ਜ਼ਾਲਮ ਚੜ੍ਹ ਕੇ ਆਇਆ, ਉਹਦੇ ਨਾਂ 2 ਹੱਥ ਕੀਤੇ। ਜਦੋਂ ਉਹਨੇ ਰੁਕਿਆ ਅਤੇ ਅੱਗੋਂ ਰੁਕੇ ਇਹ ਤਾਂ ਫਿਰ ਦਰਬਾਰ ਸੀ ਮਹਾਂਪੁਰਸ਼ਾਂ ਉੱਥੇ ਹਾਂ 'ਚ ਜਵਾਬ ਦਿੱਤਾ ਅਤੇ ਉਹਦਾ 300 ਭੰਗੀ ਲਿਆ ਕੇ ਅਸੀਂ ਪੂਰਾ 1.5 ਘੰਟਾ ਲੱਗਾ। ਉਹਦੇ ਵਿੱਚ ਵੀ ਸਹਿਕ ਦੇ ਜਿਹੜੇ ਫੌਜੀ ਚੀਕ ਰਹੇ ਸੀ। ਇਹ 2 ਜੂਨ ਦਾ ਸਾਕਾ ਸੀ। ਫਿਰ ਹੋਰ ਸਕੀਮਾਂ ਉਹਦਾ ਅਸੀਂ ਕੀਤੀਆਂ, ਸਾਡੀਆਂ ਨਹੀਂ ਚੱਲੀਆਂ। ਅਖੀਰ 3 ਜੂਨ ਤੱਕ ਸਵੇਰ ਦਾ ਦਿਨ ਚੜ੍ਹ ਰਿਹਾ ਸੀ, ਫਿਰ ਹੋਰ ਸਕੀਮ ਬਦਲੀ। ਅਸੀਂ ਸੋਚਿਆ ਵੀ ਥੱਲਿਓਂ ਤਾਂ ਅਕਾਲ ਤਖ਼ਤ ਸਾਹਿਬ ਪਿੰਡਰਾਂ ਵਾਲਿਆਂ ਦੇ ਕੋਲ ਜਾਣਾ ਔਖਾ ਹੈ, ਉੱਪਰੋਂ ਹਮਲਾ ਕੀਤਾ ਜਾਵੇ। 3 ਜੂਨ ਨੂੰ ਅੱਜ ਵਾਲੇ ਦਿਨ ਬਹੁਤ ਵੱਡਾ ਭਿਆਨਕ ਹਮਲਾ, ਭਾਵੇਂ ਸਾਰਾ ਦਿਨ ਗੋਲੀ ਚੱਲਦੀ ਰਹੀ। ਉਹ ਲਿਖਦਾ ਸਾਰਾ ਅਸੀਂ ਜਿਹੜੀ ਸਕੀਮ ਕੀਤੀ ਦਿਨ ਚੜ੍ਹਦੇ ਨੂੰ ਮੂੰਹ ਨੇਰੇ। ਲੈਫਟੀਨੈਂਟ ਜਰਨਲ ਲਿਖਦਾ ਵੀ ਅਸੀਂ ਸੋਚਿਆ ਵੀ ਉੱਪਰੋਂ ਜਿਹੜੇ ਬਿਲਡਿੰਗਾਂ ਇਹਨਾਂ ਦੇ ਉੱਪਰੋਂ ਸੋ ਕਮਾਂਡੋ ਫੌਜੀ ਤਾਰੇ ਜਾਣ ਹਵਾਈ ਜਹਾਜ਼ਾਂ ਰਾਹੀਂ, ਅਤੇ ਉੱਪਰੋਂ ਫੌਜ ਜਿਹੜੀ ਕਮਾਂਡੋ ਫੌਜ ਆ 912 ਦੇ ਕਰੀਬ ਫੌਜੀ 6:20 'ਤੇ 11 ਹੈਲੀਕਾਪਟਰਾਂ ਰਾਹੀਂ ਅਸੀਂ ਤਾਰਨੇ ਸ਼ੁਰੂ ਕੀਤੇ। 7 ਵਜੇ ਤੱਕ ਉਤਾਰਨੇ ਸਨ। ਇੰਨੇ ਸਮੇਂ ਵਿੱਚ ਇਹ ਵੀ ਲਿਖਦਾ ਉਹ ਉਹਨਾਂ ਦੀ ਸੁਰੱਖਿਆ ਵਾਸਤੇ ਵੀ ਉਹਨਾਂ ਉਤਰਦਿਆਂ ਨੂੰ ਕੋਈ ਸਿੰਘ ਕੋਈ ਅੰਦਰੋਂ ਸਿੱਖ ਨੁਕਸਾਨ ਕਰੇ, ਉਹਨਾਂ ਦੀ ਹਿਫਾਜ਼ਤ ਵਾਸਤੇ ਜਿਹੜੀਆਂ ਉੱਚੀਆਂ ਬਿਲਡਿੰਗਾਂ ਦੇ ਵਿੱਚ ਸਾਡੇ ਜਵਾਨ ਬੈਠੇ ਸੀ, ਅਕਾਲ ਤਖ਼ਤ ਸਾਹਿਬ ਦੇ 4 ਚੁਪੇਰੇ ਜੋ ਘਰਾਂ ਦੇ ਉੱਪਰ ਮੋਰਚੇ ਬਣਾਏ ਸੀ, ਉੱਥੋਂ ਇੰਨੇ ਸਮੇਂ ਦੇ ਵਿੱਚ 6:20 7 ਵਜੇ ਤੱਕ 40 ਮਿੰਟਾਂ ਵਿੱਚ 1 ਲੱਖ ਗੋਲੀ ਚਲਾਈ, 1 ਲੱਖ ਦੇ ਕਰੀਬ ਅਕਾਲ ਤਖ਼ਤ ਸਾਹਿਬ ਵੱਲ ਵਿਸ਼ੇਸ਼ ਥਾਵਾਂ 'ਤੇ ਜਿੱਥੇ ਮੋਰਚੇ ਸੀ ਸਿੱਖਾਂ ਸਿੰਘਾਂ ਦੇ। ਪਰ ਸਾਡੀ ਜਿਹੜੀ ਫੌਜ ਸੀ ਅਸੀਂ ਉਤਾਰਨ ਵਿੱਚ ਕਾਮਯਾਬ ਹੋ ਗਏ ਉੱਪਰ ਬਿਲਡਿੰਗਾਂ ਦੇ ਉੱਪਰ, ਅਤੇ ਉਹਨਾਂ ਨੂੰ 60-60 ਗਰਨੇਟ ਦਿੱਤੇ ਗਏ ਸੀ, ਛੋਟੀਆਂ ਮਸ਼ੀਨ ਗੰਨਾਂ ਦਿੱਤੀਆਂ ਗਈਆਂ ਸੀ। 60-60 ਗਰਨੇਟ ਵੀ ਥੱਲੇ ਉੱਪਰੋਂ ਜਦੋਂ ਸੁੱਟਣਗੇ ਥੱਲੇ ਮਾਰੂ ਗਏ ਸੀ ਅਤੇ ਸਾਰੇ ਸਿੰਘ ਥੱਲੇ ਚਲੇ ਜਾਣਗੇ, ਉੱਪਰੋਂ ਸੋ ਫੌਜ ਕਾਬਜ਼ ਹੋ ਜਾਵੇਗੀ, ਫਿਰ ਥੱਲੇ ਜਾਣਾ ਸੌਖਾ ਹੋ ਜਾਵੇ।
ਇਹ ਸਕੀਮ ਕਰਕੇ ਉਹ ਕਮਾਂਡੋ ਬੜੇ ਤੇਜ਼ ਸੀ, ਵਿਸ਼ੇਸ਼ ਸਿਖਲਾਈ ਉਹਨਾਂ ਨੂੰ ਦਿੱਤੀ ਗਈ ਸੀ ਅਤੇ ਉਹ ਵੀ ਛੇਤੀ ਕੂਕ ਰਹੇ ਸੀ ਵੀ ਸਾਨੂੰ ਛੇਤੀ, ਜਦੋਂ ਸਾਰੇ ਉੱਤਰ ਗਏ, ਉਹ ਲਿਖਦਾ ਜਦੋਂ ਸਾਰੇ ਫੈਲ ਗਏ ਨਾ ਘੰਟਾ ਘਰ ਸਾਰੀ ਬਿਲਡਿੰਗ ਦੇ ਉੱਤਰ 912 ਕਮਾਂਡੋ ਅਤੇ ਕੂਕ ਰਹੇ ਸੀ ਮੌਤ ਮੌਤ ਵੀ ਸਾਨੂੰ ਛੇਤੀ ਹਮਲਾ ਕਰਨ ਦਾ ਹੁਕਮ ਦਿੱਤਾ ਜਾਵੇ। ਉਹਨਾਂ ਦਾ ਜਰਨੈਲ ਜਿਹੜਾ ਸੀ ਉਹ ਸਾਡੇ ਨਾਲ ਰਾਬਤਾ, ਸਾਡਾ ਉਹਦੇ ਨਾਲ ਰਾਬਤਾ ਸੀ। ਅਜੇ ਆਉਂਦਾ ਉਹ, ਅਸੀਂ ਉਹਨਾਂ ਨੂੰ ਹੁਕਮ ਕਰਨਾ ਸੀ ਇਹਦੇ ਵਿੱਚ ਵਿੱਚ ਇੰਨੇ ਸਮੇਂ ਇੱਕੋ ਦਮ ਲਾਈਟ ਮਸ਼ੀਨ ਗਨ ਜੀ 1800 meters ਤੱਕ ਗੋਲੀ ਜਾਂਦੀ ਮਾਰ ਕਰਦੀ ਹੈ, ਭਾਰੀ LMG ਮਸ਼ੀਨ ਗਨ ਜਿਹੜੀ, ਉਹਦੀਆਂ ਗੋਲੀਆਂ ਇੱਕੋ ਦਮ ਸਾਡੇ ਜਵਾਨਾਂ 'ਤੇ ਵਰੀਆਂ ਹਜ਼ਾਰਾਂ ਦੀ ਗਿਣਤੀ ਵਿੱਚ, ਪਰ ਸੰਭਲ ਦਾ ਮੌਕਾ ਹੀ ਨਾ ਦਿੱਤਾ ਜਵਾਨਾਂ, ਆਤਮ ਸਮਰਪਣ ਕਰਕੇ ਸਾਡੇ ਜਵਾਨ ਜਿਹੜੇ ਸੀ ਉਹ ਉੱਤੇ ਮਾਰੇ ਜਾ ਰਹੇ ਸੀ। ਉਹ ਲਿਖਦਾ ਬਿਲਡਿੰਗਾਂ ਦੇ ਭੱਜਣ ਨੂੰ ਥਾਂ ਨਹੀਂ ਸੀ, ਸਾਡੀ ਫੌਜ ਨਾਲ ਜ਼ਿਲ੍ਹਿਆਂ ਵਾਲੇ ਬਾਗ ਵਾਲੀ ਹੋਈ, 1919 ਵਿੱਚ ਸਾਕਾ ਹੋਇਆ ਸੀ। ਆਪ ਲਿਖਦਾ ਜਦ ਭੱਜਣ ਨੂੰ ਕਿਤੇ ਥਾਂ ਨਹੀਂ ਸੀ, ਹੁਣ ਹੇਠਾਂ ਸਿੰਘ ਸੀ ਜੀ, ਹੇਠਾਂ ਜਾਂਦੇ ਸੀ ਮਗੋਰਿਆਂ ਥਾਂ ਦੀ ਉੱਪਰੋਂ, ਅਤੇ ਉੱਪਰੋਂ ਉਹਨਾਂ ਦੇ ਸਿਰ ਵਿੱਚ ਗੋਲੀਆਂ ਵੱਜ ਰਹੀਆਂ ਸੀ ਬਹੁਤ ਨੇੜੇ, ਉਹ ਤਾਂ ਬਹੁਤ ਨੇੜੇ ਸੀ 1800 meters ਤੱਕ ਮਾਰ ਕਰਨ ਵਾਲੀ LMG ਦੀਆਂ। ਲਿਖਦਾ ਵੀ ਸਾਡੇ ਬਹੁਤ ਸਾਰੇ ਜਵਾਨ 200 ਉਹਨਾਂ ਵਿੱਚੋਂ ਬਚੇ, ਉਹ ਵੀ ਜ਼ਖਮੀ ਸੀ, ਸਾਰੇ ਦੇ ਸਾਰੇ ਉੱਪਰੇ ਹੀ ਖਤਮ ਕਰ ਦਿੱਤੇ। ਫਿਰ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਇਹ ਗੋਲੀ ਕਿੱਥੋਂ ਆਈ ਸੀ, ਉਹ ਹਨੇਰਾ ਸੀ ਸਵੇਰ ਦਾ, ਜੋ ਉੱਚੇ ਬੁੰਗੇ ਨੇ ਨਾ ਰਾਮਗੜੀਆ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਨੇ ਬਣਾਏ ਨੇ, ਅੱਜ ਵੀ ਆਪਾਂ ਵੇਖਦੇ ਹਾਂ ਲੰਗਰ ਹਾਲ ਦੇ ਉੱਪਰ ਨਾਲ ਦੋ ਇਹ ਬੁੰਗੇ ਅਤੇ ਇੱਕ ਪਾਣੀ ਵਾਲੀ ਟੈਂਕੀ ਬਾਹਰ ਜਿਹੜੀ ਨਵੀਂ ਬਣੀ ਆ ਹੁਣ ਬਾਅਦ ਵਿੱਚ। ਸੋ ਪਹਿਲੀ ਟੈਂਕੀ ਇੱਦੋਂ ਵੀ ਉੱਚੀ ਸੀ ਅਤੇ ਉਹਦਾ ਪਾਣੀ ਜਮ੍ਹਾਂ ਕਰਨ ਵਾਲਾ ਉੱਪਰਲਾ ਹਿੱਸਾ ਛੋਟਾ ਸੀ, ਹੁਣ ਵਾਲੀ ਦਾ ਵੱਡਾ ਵਾ, ਇਹ ਮੇਰੇ ਵਹਿੰਦਿਆਂ ਬਣੀ ਹੈ, ਉੱਥੇ ਹੀ ਪਾਣੀ ਵਾਲੀ ਟੈਂਕੀ ਸੀ। ਪਾਣੀ ਵਾਲੀ ਟੈਂਕੀ ਦੇ ਵਿੱਚ ਉਹਦੀਆਂ ਕੰਧਾਂ ਵਿੱਚ ਮੋਰੀਆਂ ਕਰਕੇ ਅਤੇ ਮੋਰਚੇ ਬਣਾ ਕੇ ਅੰਦਰ ਫਿੱਟ ਕੀਤੇ ਸੀ ਜਨਰਲ ਸੁਬੇਗ ਸਿੰਘ ਨੇ, ਅਤੇ ਉਹ ਜਿਹੜੇ ਇਹ ਬੁੰਗੇ ਨੇ ਉੱਚੇ ਉੱਚੇ ਬੁੰਗੇ ਦੋਵੇਂ, ਇਹਨਾਂ ਦੇ ਵਿੱਚ ਸਿੰਘ ਮੋਰਚਿਆਂ ਵਿੱਚ ਇਸ ਹਿਸਾਬ ਨਾਲ ਉਹਨਾਂ ਨੇ ਨਿਸ਼ਾਨਾ ਲਿਆ ਸੀ ਸਾਰੀਆਂ ਬਿਲਡਿੰਗਾਂ ਦਾ ਵੀ ਫੌਜ ਉੱਪਰੋਂ ਉਤਾਰਨਗੇ ਅਤੇ ਇਉਂ ਉਹਨਾਂ ਨਾਲ ਨਿਬੜਾਂਗੇ। ਇਹ ਸਾਰੀ ਸਕੀਮ ਕਹਿੰਦਾ ਉਹਦੀ ਸੀ, ਮੈਂ ਉਦੋਂ ਹੀ, ਪਰ ਸਾਨੂੰ ਉਦੋਂ ਨਹੀਂ ਪਤਾ ਲੱਗਾ ਵੀ ਇਹ ਗੋਲੀ ਉੱਥੋਂ ਆਈ, ਉੱਚੇ ਬੁੰਗਿਆਂ ਤੋਂ ਉੱਚੇ ਉੱਚੇ ਥਾਵਾਂ ਤੋਂ ਥੱਲੇ ਮਾਰ ਪਈ, ਬਿਲਡਿੰਗਾਂ ਨੀਵੀਆਂ ਉਹਨਾਂ ਤੋਂ, ਦਰਬਾਰ ਸਾਹਿਬ ਕੰਪਲੈਕਸ ਜਿਹੜਾ 4 ਚਪੇਰੇ ਆਪਾਂ ਨੂੰ ਪਤਾ ਵੇਹਨੇ ਆ। ਉਸ ਵੇਲੇ ਕਹਿੰਦਾ ਫਿਰ ਸਾਡੇ ਸਾਨੂੰ ਬਹੁਤ ਸ਼ਰਮ ਆਈ, ਜਨਰਲ ਵੈਦਿਆ ਕਹਿੰਦਾ ਵੀ ਆਪਾਂ ਕਿਹੜਾ ਮੂੰਹ ਵਿਖਾਵਾਂਗੇ, ਜਾਂ ਤਾਂ ਲੜਾਈ ਛੱਡ ਕੇ ਪਹਾੜ ਹਿਮਾਚਲ ਦੇ ਪਹਾੜਾਂ ਵਿੱਚ ਭੱਜ ਚੱਲੋ, ਜਾਂ ਹੁਣ ਲੜੋ ਜਾਂ ਕਰੋ ਜਾਂ ਮਰੋ। ਇੰਨਾ ਔਖਾ ਹੋਇਆ ਜਨਰਲ ਵੈਦਿਆ ਸਾਡੇ ਨਾਲ, ਜਿਹੜਾ ਮੁਖੀ ਸੀ ਭਾਰਤੀ ਫੌਜ ਦਾ ਚੀਫ ਸੀ, ਔਰ ਇਹ 3 June ਦੀ ਸਾਧ ਸੰਗ ਹੈ ਜੀ ਲੜਾਈ ਸੀ। ਇੱਕ ਵੀ ਫੌਜੀ ਜਿਹੜਾ ਸੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਨਹੀਂ ਟਪਕ ਸਕਿਆ, ਨੇੜੇ ਤਾਂ ਕੀ ਜਾਣਾ, ਘੰਟਾ ਘਰ ਤੱਕ ਹੀ ਨਹੀਂ ਖੜ ਸਕਿਆ। ਜਿੱਥੋਂ ਆਪਾਂ ਦਰਸ਼ਨ ਮੇਲੇ ਵਾਸਤੇ ਜ਼ਿਲ੍ਹਿਆਂ ਦੇ ਬਾਗ ਵੱਲੋਂ ਮੇਨ ਗੇਟ ਤੋਂ ਉੱਤਰਦੇ ਹਾਂ, ਲੋਹੇ ਦੇ ਚਣੇ ਐਸੇ ਚਬਾਏ ਸਿੰਘਾਂ ਸਰਦਾਰਾਂ ਨੇ, ਔਰ ਫਿਰ ਇੱਥੇ ਹੀ ਬੱਸ ਨਹੀਂ ਕਿਹਾ ਵੀ ਅਸੀਂ ਸਾਰੀ ਵਾਰਤਾ ਦੱਸੀ। ਸਾਨੂੰ ਡਰ ਇਹ ਵੀ ਸੀ, ਭਾਰਤੀ ਹਕੂਮਤ ਨੂੰ ਇਹ ਫੌਜ ਇਹ ਡਰ ਸਤਾ ਰਿਹਾ ਸੀ ਵੀ ਪਿੰਡਾਂ ਵਿੱਚੋਂ ਜਿਵੇਂ ਲੰਬਾ ਹੋ ਰਿਹਾ, ਪਿੰਡਾਂ ਦੇ ਵਿੱਚੋਂ ਜੇ ਕਿਤੇ ਨੌਜਵਾਨ ਉੱਠ ਪਏ, ਬਗਾਵਤ ਖੜ੍ਹੀ ਹੋ ਗਈ, ਜੋ ਸਪੀਚਾਂ ਸਨ ਭਿੰਡਰਾਂ ਵਾਲਿਆਂ ਨੇ ਕੀਤੀਆਂ ਸੀ ਕਿ ਇੱਧਰ ਨੂੰ ਨਹੀਂ ਆਉਣਾ, ਜੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਤੁਸੀਂ ਪੰਥ ਦੋਖੀਆਂ ਨੂੰ ਉੱਥੇ ਪਿੰਡਾਂ ਸ਼ਹਿਰਾਂ ਵਿੱਚ ਹੀ ਸੋਧਾ ਲਾਉਣਾ ਸ਼ੁਰੂ ਕਰ। ਇਹ ਸਕੀਮ ਅਸੀਂ ਫੇਲ ਕੀਤੀ, ਉਦੋਂ ਪਹਿਲਾਂ ਜਿਹੜੇ 700 ਦੇ ਕਰੀਬ ਸੋ ਮੁਖਬਰ ਸੀ, ਉਹ ਲਿਖਦਾ 7000 ਵਾਏ ਮੁਖਬਰ ਜਿਹੜੇ ਥਾਣਿਆਂ ਵਿੱਚ ਮੁਖਬਰੀ ਕਰਨ ਵਾਸਤੇ ਰੱਖੇ ਹੁੰਦੇ, ਉਹਨਾਂ ਨੂੰ ਕੇਸਰੀ ਵੱਡੀਆਂ ਦਸਤਾਰਾਂ 'ਤੇ ਇੱਕ ਇੱਕ ਫੁੱਟ ਦੀਆਂ ਕਿਰਪਾਨਾਂ ਉੱਤੋਂ ਦੀ ਪਾ ਕੇ ਪਿੰਡਾਂ ਵਿੱਚ ਭੇਜਿਆ ਗਿਆ ਜਲਦੀ ਤੋਂ ਜਲਦੀ। ਤੁਸੀਂ ਜਾ ਕੇ ਕਹਿਣਾ ਵੀ ਅਸੀਂ ਉੱਥੋਂ ਅਕਾਲ ਤਖ਼ਤ ਦੇ ਵਿੱਚੋਂ ਨਿਕਲ ਕੇ ਆਏ ਹਾਂ, ਅਸੀਂ ਸਿੰਘ ਹਾਂ,
ਉੱਥੋਂ ਜਿਉਂਦੇ ਨਿਕਲ ਆਏ ਹਾਂ। ਸੰਤ ਜਰਨੈਲ ਸਿੰਘ ਪਾਕਿਸਤਾਨ ਵਿੱਚ ਚਲੇ ਗਏ ਨੇ, ਨਿਕਲ ਗਏ ਨੇ, ਅਤੇ ਆਪਾਂ ਦਰਬਾਰ ਸਾਹਿਬ ਵਿੱਚੋਂ ਫੌਜ ਜੋ ਬੇਅਦਬੀ ਕਰ ਰਹੀ ਆ ਉਹਨੂੰ ਰੋਕਣ ਵਾਸਤੇ ਜਾਣਾ ਵਾ, ਚਲੋ ਅੰਮ੍ਰਿਤਸਰ ਜਾਣਾ ਆਪਾਂ ਸਾਰਿਆਂ ਨੇ, ਇਹ ਤੁਸੀਂ ਕਹਿਣਾ। ਇਹ ਸਕੀਮ ਬਣਾਈ ਜਿਹੜਾ ਬਗਾਵਤ ਦਾ ਕਹਿੰਦਾ ਵੱਡਾ ਡਰ ਸੀ, ਉਹ ਬੜੀ ਸਕੀਮ ਨਾਲ ਉਹਨੂੰ ਫੇਲ ਕੀਤਾ ਗਿਆ। ਜਿਹੜੀਆਂ ਸਪੀਚਾਂ ਸੰਤ ਜਰਨੈਲ ਸਿੰਘ ਨੇ ਦਿੱਤੀਆਂ ਸੀ, ਫਿਰ ਵੀ ਇਹਦਾ ਭਰੋਸਾ ਨਹੀਂ ਸੀ 90% ਇੰਦਰਾ ਗਾਂਧੀ ਨੂੰ ਕਿ ਇਹ ਸਕੀਮ ਸਾਡੀ ਪਾਸ ਹੋਊਗੀ, ਪਰ ਹੋ ਗਈ ਪਾਸ। ਜਿਹੜੀ ਸੰਗਤ ਸੀ, ਜਿਹਨਾਂ ਅੰਦਰ ਰੋਹਬ ਸੀ, ਉਹ ਡਾਂਗਾਂ ਸੋਟੇ ਆਪਣੇ ਰਵਾਇਤੀ ਹਥਿਆਰ ਲੈ ਕੇ ਉਹਨਾਂ ਦੇ ਮਗਰਲਾ ਸਿੰਘ ਜਾਣ ਕੇ ਚੱਲ ਪਏ ਅੰਮ੍ਰਿਤਸਰ ਵੱਲ ਨੂੰ ਕਿ ਆਪਾਂ ਅੰਮ੍ਰਿਤਸਰ ਆਜ਼ਾਦ ਕਰਾਉਣਾ, ਸੰਤ ਨਿਕਲ ਗਏ ਆ ਜੀ, ਅਸੀਂ ਉੱਥੋਂ ਆਏ ਹਾਂ, ਸੰਤਾਂ ਦਾ ਹੁਕਮ ਆ ਕਿ ਫੌਜ ਨੂੰ ਰੋਕੋ, ਬੇਅਦਬੀ ਰੋਕੋ, ਸੰਗਤਾਂ ਨੂੰ ਕਹੋ ਪਿੰਡਾਂ ਜਾਓ। ਅਤੇ ਉਹ ਸਕੀਮ ਇਹ ਬਣਾਈ ਸੀ ਵੀ ਜਿਹਨਾਂ ਨੂੰ ਕਿਸੇ ਫੌਜ ਨੇ ਉਹਨਾਂ ਰੋਕਣਾ ਨਹੀਂ ਅੰਮ੍ਰਿਤਸਰ ਤੱਕ, ਜਦੋਂ 20 ਕਿਲੋਮੀਟਰ ਦੇ ਘੇਰੇ ਜਿਹੜੀ ਫੌਜ ਲੱਗੀ ਸੀ 2 ਲੱਖ, ਉੱਥੇ ਆ ਕੇ ਰੋਕਣਾ ਵਾ ਉਹਨਾਂ ਨੂੰ, ਉੱਥੇ ਡਾਂਗਾ ਮਾਰ ਕੇ ਉਹਨਾਂ ਨੂੰ ਡਟਾਲ ਕਰਨਾ, ਸੰਗਤਾਂ ਨੌਜਵਾਨਾਂ ਨੂੰ ਰੋਹ ਵਿੱਚ ਆਇਆ। ਔਰ ਪਹਿਲਾਂ ਆਉਣਗੇ ਇੰਨੀਆਂ ਇੰਨੀਆਂ ਵਾਟਾਂ ਕਰਕੇ ਥੱਕੇ ਟੁੱਟੇ 1-2 ਦਿਨ ਲੱਗ ਜਾਣਗੇ, ਫਿਰ ਉਹਨਾਂ ਨੂੰ ਭੁੱਖਿਆਂ ਧਿਆਇਆਂ ਨੂੰ ਇੱਥੋਂ ਮੋੜਨਾ ਵਾ, ਜਾਂਦਿਆਂ ਨੂੰ 1-2 ਦਿਨ ਲੱਗ ਜਾਣਗੇ, ਭੁੱਖੇ ਧਿਆਏ ਬਿਠਾ ਲੈਣੇ ਆ, ਇੰਨੇ ਸਮੇਂ ਨੂੰ ਆਪਣਾ ਆਪਰੇਸ਼ਨ ਜਿਹੜਾ ਉਹ ਮੁਕਾ ਦੇਵਾਂ ਦਰਬਾਰ ਸਾਹਿਬ। ਇਹ ਸਕੀਮਾਂ ਦਾ ਕੜੀ ਸੀ, ਕੇਂਦਰ ਸਰਕਾਰ ਨੇ ਬਹੁਤ ਕਾਮਯਾਬ ਹੋਈ। ਇਹ ਵੀ ਲਿਖਦਾ ਹੈ ਹਮਲਾ ਕਰਨ ਵਾਲਾ ਜਿਹੜਾ ਲੈਫਟੀਨੈਂਟ ਜਨਰਲ ਹੈ ਜਾਲਮ, ਔਰ ਗੁਰੂ ਪਿਆਰੀ ਸਾਹ ਸਿੰਘ ਜੀ ਉਹ ਕਹਿੰਦਾ ਵੀ ਸਾਨੂੰ ਇਹ ਇੱਕ ਜਿਹੜਾ ਵੱਡਾ ਸੰਸਥਾ ਸੀ ਇਹ ਮੁੱਕ ਗਿਆ, ਇਹਦੇ ਨਾਲ ਇਹ ਸਕੀਮ ਹਿੰਦੁਸਤਾਨ ਦੀ ਗੌਰਮੈਂਟ ਦੀ ਕਾਮਯਾਬ ਹੋਈ। ਅਤੇ ਅਸੀਂ ਸਾਰੀ ਹਾਲਤ ਰਾਜੀਵ ਗਾਂਧੀ ਨੂੰ ਦੱਸ ਰਹੇ ਸੀ, ਅਤੇ ਉਹ ਵੀ ਹੈਰਾਨ ਹੋ ਰਿਹਾ ਸੀ ਵੀ ਇੰਨਾ ਸਮਾਂ ਲੱਗ ਰਿਹਾ, ਵੀ ਇੰਨੀ ਫੌਜ ਮਰ ਗਈ। 5,000 ਤੋਂ ਵੱਧ ਦੇ ਕਰੀਬ ਫੌਜ ਮਰ ਚੁੱਕੀ ਸੀ 3 ਜੂਨ ਸ਼ਾਮ। ਫਿਰ ਆਉਂਦਾ ਅਸੀਂ ਸਕੀਮ ਕਰੀ ਵੀ ਬਖਤਰਬੰਦ ਗੱਡੀਆਂ ਜਿਹੜੀਆਂ ਰੂਸ ਦੀਆਂ ਬਣੀਆਂ ਹੋਈਆਂ ਉਹਨਾਂ ਰਾਹੀਂ ਅੰਦਰ ਜਾਇਆ ਜਾਵੇ ਪਰਕਰਮਾ, ਛੋਟੀਆਂ ਤੋਪਾਂ ਵਿਜੀਟਰ ਤੋਪਾਂ ਉਹਨਾਂ 'ਤੇ ਫਿੱਟ ਕਰਕੇ, ਅਤੇ ਤਹਿਖਾਨਿਆਂ ਵਿੱਚ ਜਿਹੜੇ ਜ਼ਹਿਰੀਲੇ ਬੰਬ ਸੁੱਟੇ ਜਾਣ, ਤਾਂ ਕਿ ਜਿਹੜੇ ਅੰਦਰ ਮਰਜੀ ਵੜੇ ਲੁਕੇ ਹੋਏ ਨੇ ਖਾੜਕੂ ਸਿੰਘ, ਉਹ ਅੰਦਰ ਹੀ ਸਾਹ ਗੁੰਮ ਹੋ ਕੇ ਮਰੇ। ਔਰ ਬੁਲਟ ਪਰੂਫ ਗੱਡੀਆਂ ਜਿਹੜੀਆਂ ਸੀ, ਅਤੇ ਉਹਨਾਂ ਫੌਜੀਆਂ ਦੇ ਵੀ ਬੁਲਟ ਪਰੂਫ ਜੈਕਟਾਂ ਰੂਸ ਦੀਆਂ ਬਣੀਆਂ ਪਈਆਂ, ਜਿਹਨਾਂ 'ਤੇ ਗੋਲੀ ਕਾਰਗਰ ਨਹੀਂ ਹੁੰਦੀ ਸੀ, ਜਿਹੜੇ ਅੰਦਰ ਫੌਜੀ ਜਾਣੇ ਸੀ। ਇਹ ਸਕੀਮ ਲਾ ਕੇ ਅਸੀਂ, ਉਹ ਲਿਖਦਾ ਹੈ ਵੀ ਸਵੇਰੇ ਸਵੇਰੇ ਸੋ ਕੇਂਦਰ ਨਾਲ ਰਾਬਤਾ ਕੀਤਾ, ਅਤੇ ਵੱਡੇ ਫੌਜੀ ਜਹਾਜ਼ਾਂ ਵਿੱਚ ਗੱਡੀਆਂ ਆ ਗਈ, 33 ਦੇ ਕਰੀਬ ਜਿਹੜੀਆਂ ਉਹ ਬਖਤਰਬੰਦ ਗੱਡੀਆਂ ਸੀ ਉਹ ਅਸੀਂ ਬਾਬੇ ਅਟਲ ਵੱਲੋਂ ਅਤੇ ਲੰਗਰ ਹਾਲ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵੱਲੋਂ ਅੰਦਰ ਲੈ ਕੇ, ਅਤੇ ਸਾਨੂੰ ਨਾਲ ਦੀ ਨਾਲ ਇਹ ਵੀ ਹਦਾਇਤ ਸੀ ਵੀ ਅਕਾਲੀ ਲੀਡਰਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਬਚਾਉਣਾ ਵਾ। ਉਹ ਇੱਧਰ ਹੀ ਬੈਠੇ ਸੀ ਮੰਜੀ ਸਾਹਿਬ ਦੀਵਾਨ ਹਾਲ ਵੱਲ, ਦਫ਼ਤਰ ਸੀ ਉਹਨਾਂ ਦਾ। ਸਾਨੂੰ ਇਹ ਵਾਰ ਵਾਰ ਵਾਰ ਨਿੰਗ ਆ ਰਹੀ ਸੀ, ਅਸੀਂ ਕਹਿੰਦਾ ਹਮਲਾ ਤਾਂ ਉੱਧਰ ਦੀ ਕਰਨਾ ਸੀ ਬਾਬੇ ਦੀਪ ਸਿੰਘ ਜਗ੍ਹਾ ਵੱਲ ਅਕਾਲ ਤਖ਼ਤ ਨੂੰ ਸਿੱਧਾ, ਫਿਰ ਸਾਨੂੰ ਇਹ ਗੱਲ ਮੰਨ ਕੇ ਉਹ ਗੱਡੀਆਂ ਜਿਹੜੀਆਂ ਸੀ ਇੱਧਰ ਨੂੰ ਲੰਗਰ ਹਾਲ ਵੱਲ ਨੂੰ ਬੁੰਗਿਆਂ ਵਾਲੀ ਸਾਈਡ ਦੁੱਖ ਪੰਜਨੀ ਬੇਰੀ ਪਰਕਰਮਾ 'ਚ ਮੋੜਨੀਆਂ ਪਈਆਂ, ਉਹਨਾਂ ਦੇ ਟਾਇਰ ਵੀ ਤਾਂ ਕਿ ਉਹਨਾਂ ਨੂੰ ਖੜਾ ਨਾ ਦੇਣ ਪੈਂਚਰ ਕਰ ਦੇਣ ਸਿੰਘ, ਰੇਲ ਦੇ ਚੱਕੇ ਲਾਏ ਸੀ ਲਾਹ ਕੇ ਟਾਇਰ। 33 ਗੱਡੀਆਂ ਪਹਿਲਾਂ ਸੋ ਜਿਹੜੀਆਂ ਬਖਤਰਬੰਦ ਸੀ ਢੱਕੀਆਂ ਹੋਈ ਸਾਰੀਆਂ ਬੁਲਟ ਪਰੂਫ, ਅਤੇ ਬੁਲਟ ਪਰੂਫ ਫੌਜੀਆਂ ਦੇ ਜੈਕਟਾਂ ਪਾਈਆਂ ਸੀ, ਉਤਾਰੀਆਂ ਗਈਆਂ। ਜਦੋਂ ਗੱਡੀਆਂ ਸਾਡੀਆਂ ਚੱਲੀਆਂ ਅਤੇ ਉਸ ਵੇਲੇ ਇੱਕੋ ਦਮ ਹੀ ਫਿਰ ਅੰਦਰੋਂ ਸਿੰਘਾਂ, ਜਦੋਂ ਇਹਨਾਂ ਗੱਡੀਆਂ ਨੇ ਆਪਣਾ ਕਾਰਾ ਕੀਤਾ, ਕੁਝ ਸਿੰਘ ਸ਼ਹੀਦ ਹੋਏ ਤਹਿਖਾਨਿਆਂ ਵਿੱਚ, ਪਰ ਅੱਗੋਂ ਸਿੰਘਾਂ ਨੇ ਨਿਕਲ ਕੇ ਵੀ ਆਪਣੇ ਜਿਹੜੇ ਛੋਟੇ ਗਰਨੇਡ ਸੁੱਟੇ, ਅਤੇ ਇਹਨਾਂ ਗੋਲੀਆਂ ਨਾਲ ਵੱਜ ਕੇ ਉਹ ਕਹਿੰਦਾ ਉਹਨਾਂ ਦੇ ਗਰਨੇਡ ਜਿਹੜੇ ਸੀ ਇੰਨੀ ਅੱਗ ਪੈਦਾ ਵੀ ਸਾਡੇ ਜਵਾਨ ਜਿਹੜੇ ਸੀ ਉਹਨਾਂ ਦੇ ਉੱਪਰ ਹੀ ਡਿੱਗ ਰਹੇ ਸੀ ਇਹਨਾਂ ਦੇ ਸੁੱਟੇ ਹੋਏ ਗਰਨੇਡ। ਫਿਰ ਜਦੋਂ ਵੇਖਿਆ ਵੀ ਗੱਡੀਆਂ ਗਾਂਹ ਵੱਧ ਰਹੀਆਂ ਨੇ, 2-2 ਗੱਡੀਆਂ ਜਿਹੜੀਆਂ ਸੀ ਬਰਾਬਰ ਲਾ ਕੇ ਜਾ ਰਹੀਆਂ ਸੀ, ਅਤੇ ਘੰਟਾ ਘਰ ਗੇਟ ਵੱਲ ਹਜੇ ਪਹੁੰਚੀਆਂ ਨਹੀਂ ਸੀ ਉੱਥੋਂ ਤੱਕ, ਉਦੋਂ ਨੂੰ ਜਿਹੜੇ ਸਿੰਘ ਸੀ ਇਹ ਸੀ ਕਹਿੰਦਾ ਉਹਨੇ ਮਰਜੀਵੜੇ ਸੀ, ਉਹਨਾਂ ਨੂੰ ਨਾ ਕੋਈ ਲਾਲਚ ਸੀ ਦੁਨੀਆਂ ਦਾ ਨਾ ਪਰਿਵਾਰਾਂ ਦਾ ਮੋਹ ਸੀ, ਉਹ ਬਾਹਰ ਨਿਕਲ ਕੇ ਉੱਤਰੋਂ ਛਾਲਾਂ ਮਾਰਨ ਲੱਗ ਗਿਆ RDX ਬੰਨ੍ਹ ਕੇ ਆਪਣੇ ਨਾਲ,
ਏਡੇ ਧਮਾਕੇ ਹੋਏ ਕਿ ਸਾਡੀਆਂ ਗੱਡੀਆਂ ਉੱਡਦੀਆਂ ਹੀ ਦਿਸੀਆਂ, ਸਰੋਵਰ ਵਿੱਚ ਡਿੱਗਦੀਆਂ ਦਿਸੀਆਂ, ਅਤੇ ਇੱਕ ਦੂਜੇ ਵਿੱਚ ਵੱਜ ਕੇ ਗੱਡੀਆਂ ਦੇ ਮੂੰਹ ਜਿਹੜੇ ਸੀ ਪਿੱਛੇ ਨੂੰ ਭੌਂ ਗਏ। ਸਾਡੀ ਫੌਜ ਵਿੱਚ ਘਬਰਾਹਟ ਮੱਚ ਗਈ, ਜਾਈਏ ਜਾਈਏ ਕਿੱਧਰ। ਸੋ ਫਿਰ ਆਉਂਦਾ ਹੋਰ ਸਿੰਘਾਂ ਨੇ ਉੱਪਰੋਂ ਛਾਲਾਂ ਮਾਰੀਆਂ, ਇਸ ਤਰ੍ਹਾਂ ਸਾਡੀਆਂ ਉਹ ਜਿਹੜੀਆਂ ਗੱਡੀਆਂ ਸੀ, ਅਸੀਂ ਭਾਵੇਂ 60 ਹੋਰ ਮੰਗਾ ਲਈਆਂ ਸੀ, ਅਸੀਂ ਕਾਮਯਾਬ ਹੁੰਦੇ, ਪਰ ਉਹ ਸਾਰੀਆਂ ਨਕਾਰਾ ਕਰ ਦਿੱਤੀਆਂ। ਉਹ ਅਖੀਰ ਆਉਂਦਾ ਸਾਨੂੰ ਛੱਡ ਕੇ ਫੌਜੀਆਂ ਨੂੰ ਚੀਕਾਂ ਮਾਰਦਿਆਂ ਨੂੰ, ਸਾਡੇ ਕਿੰਨੇ ਫੌਜੀ, ਉਹ ਲਿਖਦਾ 155, 177 ਫੌਜੀ ਹੋਰ ਸ਼ਹੀਦ ਹੋ ਉੱਥੇ ਮਾਰੇ ਗਏ, ਜਿਹੜੇ ਬੁਲਟ ਪਰੂਫ ਗੱਡੀਆਂ ਵਿੱਚ ਬੈਠੇ ਸੀ, ਅਤੇ ਉਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਲੱਭਿਆ ਕਿਸੇ ਤੋਂ, ਅਤੇ ਸਾਡੀਆਂ ਗੱਡੀਆਂ ਉੱਥੇ ਹੀ ਰਹਿ ਗਈਆਂ। ਬਹੁਤ ਖੱਜਲ ਖੁਆਰੀ ਨਾਲ ਫਿਰ ਲਿਖਦਾ ਵੀ ਅਸੀਂ ਫਿਰ ਉਹਨਾਂ ਗੱਡੀਆਂ ਨੂੰ, ਕਿਉਂਕਿ ਟਾਇਰ ਵੀ ਅਸੀਂ ਦੂਜੇ ਲਾ ਬੈਠੇ, ਪੌੜੀਆਂ ਵੀ ਨਹੀਂ ਚੜ੍ਹ ਸਕਦੀਆਂ ਸੀ, ਉਹ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਉੱਥੋਂ ਪਰਕਰਮਾ 'ਚੋਂ। ਸੋ 3 ਜੂਨ ਨੂੰ ਵੀ ਉਹਨਾਂ ਮਰ ਜੀਵੜਿਆਂ ਨੇ, ਜਾਂਬਾਜ ਰਾਖਿਆਂ ਨੇ, ਕੌਮੀ ਪਰਵਾਨਿਆਂ ਨੇ ਡਟ ਕੇ ਮੁਕਾਬਲਾ ਕੀਤਾ ਹੈ। ਗੁਰੂ ਪਿਆਰੀ ਸਾਹਿਬ ਸਨ ਦਰਬਾਰ ਸਾਹਿਬ, 3 ਜੂਨ ਨੂੰ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਦਾ ਉੱਥੇ ਹੀ ਰਿਹਾ ਹੈ, ਉੱਥੇ ਹੀ ਸੁਖ ਆਸਨ ਹੋਏ, ਅਕਾਲ ਤਖ਼ਤ ਸਾਹਿਬ ਨਹੀਂ ਆਏ। ਖਾਲਸਾ ਦੀ ਵਾਰ ਅੰਦਰ ਗੁਪਤੀ ਲੱਗਦੀ ਰਹੀ। ਅਕਾਲ ਤਖ਼ਤ ਸਾਹਿਬ ਅਤੇ ਮਹਾਂਪੁਰਸ਼ਾਂ ਦੀ ਹਦਾਇਤ ਸੀ ਕਿ ਅਖੀਰਲੇ ਦਮ ਤੱਕ ਜਿੰਨਾ ਚਿਰ ਦਮ ਆ ਸਿੰਘੋ ਆਸਾ ਦੀ ਵਾਰ ਲਾਉਣੀ ਹੈ, ਉਹ 'ਚ ਫਰਕ ਨਹੀਂ ਪੈਣ ਦੇਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਏਡਾ ਵੱਡਾ ਹਮਲਾ ਹੋਣ 'ਤੇ ਸਰਸਾ ਦੇ ਕੰਢੇ ਆਸਾ ਦੀ ਵਾਰ ਦਾ ਨਿਤਨੇਮ ਨਹੀਂ ਖੁਜਾਇਆ ਸੀ। ਜਿੰਨਾ ਚਿਰ ਹਰੇਕ ਸਿੰਘ ਦੇ ਅੰਦਰ ਸਵਾਸ ਵਗਦੇ ਨੇ ਉਹਨਾਂ ਚਿਰ ਆਸਾ ਦੀ ਵਾਰ ਲਾਉਣੀ ਹੈ, ਹਦਾਇਤ ਸੀ ਰਾਗੀ ਸਿੰਘਾਂ ਜੋ ਇੱਥੋਂ ਗਏ ਨੇ। ਭਾਈ ਮੁਖਤਿਆਰ ਸਿੰਘ ਮੁਖੀ ਜੀ ਉਹ ਦੱਸਦੇ ਨੇ ਕਿ 6 ਜੂਨ ਨੂੰ ਨਹੀਂ ਲੱਗੀ ਸਵੇਰੇ, 5 ਜੂਨ ਤੱਕ ਸਵੇਰੇ ਤੱਕ ਪਰਦੇ ਗੋਲਿਆਂ ਵਿੱਚ ਆਸਾ ਦੀ ਵਾਰ ਲੱਗੀ, ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਗੂੰਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਹਿਸਟਰੀ ਸੀ, ਜੋ 3ਜਾ ਵੱਡਾ ਘੱਲੂਘਾਰਾ ਹਿੰਦੁਸਤਾਨ ਦੀ ਸਰਕਾਰ ਹੁਕਮਰਾਨ ਨੇ ਕੀਤਾ ਸਾਡੇ ਉੱਪਰ, ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ। ਕੌਮ ਨੂੰ ਇਹ ਵੀ ਲਿਖਦਾ ਵੀ ਸਬਕ ਸਿਖਾਉਣ ਵਾਸਤੇ 3 ਜੂਨ ਨੂੰ 1984 ਨੂੰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ, ਬਹੁਤ ਸੰਗਤ ਆਉਣੀ ਸ਼ਰਧਾ, ਤਾਂ ਕਰਕੇ ਦਿਨ ਚੁਣਿਆ ਗਿਆ ਵਿੱਚ ਲਿਆ ਗਿਆ। ਆਪ ਲਿਖਦਾ ਲੈਫਟੀਨੈਂਟ ਜਰਨਲ, ਉਹ ਸੱਚ ਵੀ ਬਹੁਤ ਕੌਮ ਦੇ ਸਾਹਮਣੇ ਰੱਖ ਗਿਆ, ਲਿਖਿਆ ਭਾਵੇਂ ਨਫ਼ਰਤ ਨਾਲ ਆ ਉਹਨੇ, ਬਹੁਤ ਝੂਠ ਵੀ ਬਹੁਤ ਲਿਖੇ, ਪਰ ਬਹੁਤ ਗੱਲਾਂ ਜਿਹੜੀਆਂ ਉਹਦੇ ਵਿੱਚੋਂ ਨਿਖਰ ਕੇ ਸੱਚ ਸਾਹਮਣੇ ਆਈਆਂ, ਜੋ ਮਨਸੂਬੇ ਸੀ ਹੁਕਮਰਾਨ ਦੇ। ਔਰ ਗੁਰੂ ਪਿਆਰੀ ਸਾਹਿਬ ਦੱਸਦਾ ਇੰਦਰਾ ਗਾਂਧੀ ਨੇ ਤਾਂ ਹੀ ਇਹ ਚੁਣਿਆ ਇਸ ਦਿਨ ਵੀ ਵੱਧ ਤੋਂ ਵੱਧ ਸਿੱਖਾਂ ਨੂੰ ਨੁਕਸਾਨ ਕਰਕੇ ਜਾਨੀ ਮਾਲੀ ਸਿੱਖਾਂ ਦਾ, ਇਹਨਾਂ ਨੂੰ ਐਸਾ ਸਬਕ ਸਿਖਾਉਣਾ ਸਿੱਖ ਕੌਮ ਨੂੰ ਵੀ ਅਗਾਂਹ ਤੋਂ ਕੋਈ ਆਪਣੇ ਹੱਕਾਂ ਦੀ ਗੱਲ ਨਾ ਕਰੇ, ਕੋਈ ਸਿਰ ਨਾ ਚੁੱਕ ਸਕੇ ਸਰਕਾਰ ਦੇ। ਇਹ ਵੀ ਉਹ ਆਪ ਲਿਖਦਾ ਸ਼ੁਰੂ ਦੇ ਵਿੱਚ, ਤਾਂ ਇਹ ਦਿਨ ਚੁਣਿਆ ਸੀ। ਪਰ ਇਹ ਵੀ ਹਦਾਇਤਾਂ ਸੀ ਫੌਜ ਨੂੰ ਕਿ ਸੋ ਬਾਹਰੋਂ ਜਿੰਨੀ ਮਰਜ਼ੀ ਸੰਗਤ ਅੰਦਰ ਜਾਈ ਜਾਵੇ ਹਮਲੇ ਦੌਰਾਨ, ਉਹਨਾਂ ਨੂੰ ਨਹੀਂ ਰੋਕਣਾ ਬਾਹਰੋਂ, ਪਰ ਅੰਦਰੋਂ ਬਾਹਰ ਕਿਸੇ ਨੂੰ ਨਹੀਂ ਆਉਣ ਦੇਣਾ, ਉਹਨਾਂ ਨੂੰ ਭੁੱਖੇ ਪਿਆਸੇ ਰੱਖ ਕੇ ਮਾਰਿਆ ਮਾਰਨਾ ਵਾ, ਅੰਦਰੋਂ ਕਿਸੇ ਨੂੰ ਜਿਉਂਦਾ ਬਾਹਰ ਨਹੀਂ ਨਿਕਲ ਦੇਣਾ। ਇਹ ਵੀ ਹਦਾਇਤ, ਇਹ 3ਜਾ ਘੱਲੂਘਾਰਾ ਜੋ ਵਾਪਰਿਆ ਸਾਡੇ ਨਾਲ, ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਹੈ। ਸੋ ਗੁਰੂ ਪਿਆਰੀ ਸਾਸ ਜੀ ਦੇ ਵਿੱਚ 2.5 ਲੱਖ ਦੇ ਕਰੀਬ ਮਗਰੋਂ ਮੋਰਚਾ ਲੱਗਿਆ, 100 ਸ਼ਹੀਦੀਆਂ ਪ੍ਰਾਪਤ ਕੀਤੀਆਂ ਨੌਜਵਾਨਾਂ ਨੇ ਇਸੇ ਰੋਸ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ, 2.5 ਲੱਖ ਦੇ ਕਰੀਬ ਸਿੱਖ ਸ਼ਹੀਦੀ ਜਾਮ ਪੀਤਾ ਅਤੇ ਅੱਜ ਤੱਕ ਪੀ ਰਹੇ ਨੇ, ਜੀ ਦੀ ਬਦੌਲਤ ਸ਼ਹੀਦ ਹੋ ਰਹੇ ਨੇ ਸਿੱਖ। ਸੋ 3ਜਾ ਘੱਲੂਘਾਰਾ ਸੀ, ਇੱਥੇ ਸਮੇਂ ਦੀ ਸਮਾਪਤੀ ਹੈ, 4 ਜੂਨ ਦਾ ਇਤਿਹਾਸ ਕੱਲ੍ਹ ਨੂੰ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ 3ਜਾ, ਆਨੰਦ 1 ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾ।

ਸੋ ਕਿਉਂ ਮਨਹੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ, ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ।

ਕਰੇ ਸਗਲ ਬਿਸੂਰ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ।

ਪੁਰਜਾ ਪੁਰਜਾ ਕੱਟ ਮਰ ਕਬਹੁ ਨ ਛਾਡ ਖੇਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਤ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਖਵਾੜੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ। ਜਮ ਲੱਜੈ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਮੰਦਰ ਪਾਠ ਕਰੇ ਮਨ ਮਨ, ਪੂਰਨ ਪੁਰਖ ਵਧਾਤਾ ਰਹਾਉ, ਨਾਨਕ ਪ੍ਰਭ ਅਵਨਾਸੀ, ਤਾਂ ਕੀ ਸੇਵ ਨਿਰਥੀ ਜਾਸੀ। ਪੰਡ ਕਰੇ ਤੇਰੇ ਦਾਸਾ, ਚਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉਣ ਲੱਗਈ, ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰਾ ਰਾਮ ਕਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਨ ਬੰਟ ਬਣਾਈ, ਰਾਮ ਨਾਮ ਔਖਾ ਦੀਆਂ ਏਕਾ ਲਿਵਲਾਈ, ਰਾਤ ਨੀਤਨ ਰੱਖਣ ਹਾਰ, ਸਭ ਬਿਆਦ ਮਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭੈ ਸਹਾਈ ਸਲੋਕ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ। ਬਣਾ ਹੋਣਾ ਤੂੰ ਨਹਿ ਚੁੱਟੈ, ਨਿਤ ਨਾ ਜਾਹਿਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਪੁਨੀਤ, ਹਰ ਕੀਰਤਨ ਕਾ ਆਹਾਰ, ਹਰ ਦੇਹੋ ਨਾਨਕ ਮੀਤ। ਸੋਹੇ ਲਾਰਾ ਗੌੜੀ ਦੀਪੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਦੇ ਕਾਹੋ ਵਿਚਾਰੋ, ਤਿਤ ਕਰ ਗਾਵ ਸੋਹਿਲਾ ਸਿਵਰ ਸਜਨ ਹਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਵਿੱਚ ਸੋਹਿਲਾ ਸਦਾ ਸੁਖ।

ਨਾਨਕ ਸੇ ਦੇ ਅਵਨ ਰਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੀ ਅਨੇਕੋ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੁਖ ਹਰਾਤ ਵਡਾਈ ਤੋਏ ਰਹਾਓ ਸਵਿਚ ਸਿਆ

ਸਮੇਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਮੇਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰ ਅੰਦ ਨੂੰ ਬਿਤ ਮਰੋ, ਅਨੰਦ ਨੂੰ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਧਨ ਕੋ ਹੋਏ। ਜਾਤੇ ਤੇਰਾ ਨਾਇ ਵਾਸਾ, ਰਾਗੌੜੀ ਪੂਰਵ ਮਹੱਲਾ ਤੂਥਾ। ਕਾਮ ਕ੍ਰੋਧ ਨਗਰ ਗੁਹ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਜਿਤਲ ਖੇ ਕਿਰਪਾਇਆ, ਮਨ ਹਰਲ ਮੰਡਲ ਮੰਡਾ ਹੈ।

ਜਿਉਂ ਜਿਉਂ ਚੱਲਾਂ ਚ ਬਹੁ ਦੁੱਖ ਪਾਵੈ ਜਮ ਕਾਲ ਸਹ ਸਿਰ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਮ

ਨਾਮ ਦਾ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮਿਤਾ ਸਤ ਹਲਕੀ ਵੇਲਾ ਕੀਹਾ ਕਾਟ ਚਲੋ ਹਰਲਾ ਆਗੇ ਬਸ ਨੂੰ ਸੁਨੇਲਾ ਬਹੁਤ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਚ ਸਵਾਰੇ ਰਹਾਉ ਜੋ ਸੰਸਾਰ ਵਿਕਾਸ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਤੈ ਜਿਦਾਇ ਕੀਆ ਵੈ ਇਹ ਰਸ ਅਕਾਸ਼ ਕਿਸਾਸ ਗਿਆਨੀ ਜਾਤੂ ਆਏ ਸੋਈ ਬਿਹਾਜਿਓ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨ ਹੋਏ ਗੋ ਤੇਰਾ ਅੰਤਰ ਜਾਮੀ ਸਰਦਾ ਮਨ ਕੀ ਨਾਨਕ ਦਾਸੋ।

0: va a quedar una vida.
1: Speaker, but I'm going to

ਸਤਿਨਾਮ ਵਾਹਿਗੁਰੂ ਸਾਹਿਬ ਜੀ ਗੁਰਬਿੰਦ ਹੋਰ ਅੰਧਾਰ

ਗੁਰ ਪ੍ਰਸਾਦ ਜਪ ਪਾਦ ਸੱਚ ਜੁਗਾਦ ਸੱਚ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਇ ਰਹਿ ਵਿਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁੜੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਣ ਨਿਸਾਣ ਗਾਵੇ ਕੋ ਗੁਣ ਵਡਿਆਈ ਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਂਝ ਕਰੇ ਤਨਖੇ ਹੀ ਗਾਵੇ ਕੋ ਜੀ ਲੈ ਪਰਦੇਹ ਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾਇਆ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥੱਕ ਪਾਏ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਸਾਹਿਬੀ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਇ ਪਾਖੇ ਆ ਭਾਉ ਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਆ ਜਿਤ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਆ ਜਿਤ ਸੋ ਧਾਈ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਗਰੀ ਮੌਕ ਦੁਆਰ ਨਾਨਕ ਇਵੈ ਜਾੜੀਐ ਸਭ ਆਪੇ ਸੁਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਸ ਕਰਣਾ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਕਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਭਾਵਾ ਬਿਨ ਪਾਣੀ ਕੇ ਨਾਈ ਕਰੀ ਜੇ ਤੀਸਰ ਟੋਪਾਈ ਵਿਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹ ਬਾੜਕ ਜੇ ਕੋ ਕਿਸੇ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਿਸੋੜੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾ ਇੱਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾਇਆ ਵੀਤਾ ਵਾਤ ਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋ ਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰ ਤਬਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਭੋਹਣ ਸਕਾ ਕਾਲ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸ਼ਰ ਬਰਮਾ ਇੰਦ ਸੁੜਿਆ ਮੁਕਸਾਲਾ ਹਨਵੰਦ ਸੁੜਿਆ ਜੋਗ ਜੁਗਤ ਤਨ ਭੇਦ ਸੁੜਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਸਤ ਸੰਤੋ ਗਿਆਨ ਸੁਣਿਆ ਅੜ ਛੜਕਾ ਸੁਨਾਣ ਸੁਣਿਆ ਪੜ ਪੜ ਪਾਵਹਿ ਮਾਣ ਸੁਣਿਆ ਲਾਗ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵੈਸ ਗਾਹ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਕਥ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਲਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਉ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨੈ ਮੋਹਿ ਝੋਟਾ ਨਾ ਖਾਏ ਮੰਨਾ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਸਮ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਪਾਵਹਿ ਮੁਕਤ ਵਾਰ ਮੰਨਾ ਪਰਵਾਰ ਸਾਧ ਹਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭੇਖੈ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿ ਮਾਨ ਪੰਚੇ ਸੋਹੈ ਹੈ ਦਰ ਰਾਜਾਨ ਪੰਚਾ ਕਾ ਗੁਰੀਕ ਧਿਆਨੋ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹਿ ਸਮਾਰ ਧਾਵਲ ਧਰਮ ਦਇਆ ਕਾ ਪੂਤਉ ਸੰਤੋਖ ਤਾ ਪ੍ਰਕਿਆ ਜਿਨ ਸੋ ਤਉ ਜੇ ਕੋ ਬੁੱਝਿਆ ਹੋਵੈ ਸਟਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਅਜਾਤ ਰੰਗਾ ਕੇ ਨਾ ਬਹੁ ਸਵਨਾ ਲਿਖਿਆ ਬੁੜੀ ਕਲਾਵੇ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕਣ ਕੋ ਤੋ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋ ਲੱਖ ਦਈ ਆਓ ਕੁਦਰਤ ਕਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਤਰੰਕਾਰ ਅਸੰਖ ਜਪ ਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਨ ਰਾਹ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੋ ਅਸੰਖ ਸਤੀ ਅਸੰਖ ਦਾਤਾਰ ਸੰਖ ਸੂਰ ਮੋਹ ਭਕਸਰ ਸੰਖ ਮੋਲ ਲਿਵਲਾਇ ਤਾਰੋ ਕੁਦਰਤ ਕਵ ਕਹਾ ਵਿਚਾਰੋ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮਤ ਨਿਰੰਕਾਰੋ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਸੰਖ ਅਮਰ ਕਰ ਜਾਹਿ ਜੋ ਸੰਖ ਗੜਬੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਅਰ ਕੂੜੇ ਪਰਾਹਿ ਅਸੰਖ ਮਲੇਸ਼ ਮਲਪਾਖਾ ਹੈ ਸੰਖ ਨਿੰਦਕ ਸਿਰ ਕਰਹਿ ਭਾਰੋ ਨਾਨਕ ਨੀਚ ਕਹਿ ਵਿਚਾਰੋ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮਤ ਨਿਰੰਕਾਰੋ ਅਸੰਖ ਨਾਵੋ ਅਸੰਖ ਥਾਵੋ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾ ਸਰਸੰਯੋਗ ਵਿਖਾੜ ਜਿਨ ਇਹ ਲਿਖੇ ਤੇ ਸਰਣਾਹਿ ਜੇ ਪਰਮਾਹੇ ਤਿਰਤੇ ਪਾਹੇ ਜੀਤਾ ਕੀਤਾ ਤੀਤਾ ਨਾ ਉਲਡਾਵੈ ਨਾ ਹੀ ਕੁਥਾਓ ਕੁਦਰਤ ਕੋ ਕਹਾ ਵਿਚਾਰੋ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮਤ ਨਿਰੰਕਾਰੋ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ ਪੁੰਨੀ ਪਾਪੀ ਆਖਣ ਨਾਹੀਂ ਉਹ ਧੋਪੈ ਨਾਵੈ ਕਾ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਵੋ ਤੀਰ ਤਪ ਦਿਆ ਦਦਾ ਨੋ ਜੇ ਕੋ ਪਾਵੈ ਤਿਲਕਾ ਮਾਨ ਸੁੜਿਆ ਮਨੇ ਅਮਨ ਕੀਤਾ ਭਾਓ ਅੰਤਰ ਗਾਤੀ ਮਨ ਲਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਗੁਣ ਗੁਣ ਕੀਤੇ ਪੱਤਰ ਹੋਏ ਸਵਸਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਵੋ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰੂ ਕਵਣ ਸਹਿਰੁਤੀ ਬਾਹ ਕਵਣ ਜਿਤ ਹੋਵਾ ਆਕਾਰੂ ਵੇਲ ਨਾ ਪਾਈਓ ਪੰਡਤੀ ਜੀ ਹੋਵੈ ਲਿਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਬਾਹੁ ਨਾ ਕੋਈ ਜਾ ਕਰਤਾ ਸੱਟੀ ਕੁਸਾ ਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂਖ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾ ਸਾ ਆਗਾ ਸੋੜਕ ਓੜਕ ਭਰਤ ਕੇਵੇ ਕਹਿਣਕ ਵਾਤੋ ਸਹਿ ਸੋ ਅਠਾਰਾਂ ਕਹਿਣਕ ਤੇ ਵਾਸਰੂਕ ਧਾਤ ਲੇਖਾ ਹੋਏ ਤਾਂ ਲਿਖਿਆ ਲਿਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣਾ ਆਪੋ ਸਾਲਾਹੀ ਸਾਲਾਹੇ ਤੀ ਸੁਰਤਨ ਪਾਈਆ ਨਦੀ ਆ ਅਤੈ ਵਾਹ ਪਵੈ ਸਮੁੰਦ ਨਾ ਜਾਣੀ ਹਸਮੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤੇ ਸਮਰਹੁ ਨਾ ਵਿਸਰਾ ਹੈ ਅੰਤ ਨਾ ਸਿਫਤੀ ਕਹਿਣ ਅਨੰਤ ਅੰਤ ਨਾ ਕਰਣਾ ਦੇਣ ਅਨੰਤ ਅੰਤ ਨਾ ਵੇਖਣ ਸੁਣਨ ਅਨੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਹੋ ਅੰਤ ਨਾ ਜਾਣ ਕੋਈ ਬਹੁਤਾ ਕਹੀ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣਾ ਸੋਏ ਜੇ ਵੜੇ ਆਪ ਜਾਣਾ ਆਪ

ਸ਼ਾਹੀ ਪਾਤਸ਼ਾਹ ਅਮਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਅਮੁਲ ਆਵੇ ਮੁਲਾ ਜਾਹੀ ਮੁਲ ਭਾਏ ਮੁਲਾ ਸਮਾਹੇ ਅਮੁਲ ਧਰਮੁਲ ਦੀਵਾਣ ਅਮੁਲ ਤਲ ਮੁਲ ਪ੍ਰਵਾਣ ਅਮੁਲ ਬਖਸੀਸ ਮੁਲ ਨਿਸ਼ਾਨ ਅਮੁਲ ਕਰ ਮੁਲ ਪ੍ਰਮਾਣ ਅਮੁਲ ਅਮੁਲ ਆਖੇ ਨਾ ਜਾਏ ਆਖਾ ਕ੍ਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣੂ ਆਖੇ ਪੜੇ ਕ੍ਰਹਿ ਵਿਖਿਆਣ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀਤਾ ਗੋਵਿੰਦ ਆਖੇ ਈਸਰੇ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਜਣ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਾਹੇ ਕਾਹੇ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕ੍ਰਹਿ ਤਾਏ ਆਖਣ ਸਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕੇ ਅਸਰ ਗਾਵਾਰਾ ਗਾਵਾਰੂ ਸੋ ਦਰ ਕੇ ਹਾਸੋ ਕਰਕੇ ਹੱਥ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕਾਂ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸੇਵ ਕਹਿਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹ ਇੰਦ ਅੰਦਾਸਨ ਬੈਠੇ ਦੇਵਤਿਆਂ ਦਾਨਾਂ ਲਈ ਗਾਵਹ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ ਗਾਵਣ ਪੰਡਿਤ ਪੜ੍ਹ ਕਿਸਰ ਜੁਗ ਜੁਗ ਵੇਦਾਂ ਨਾਲੇ ਗਾਵਹ ਮੋਹਣੀ ਅਮਨ ਮੋਹਣ ਸੁਰਗਾ ਮੱਤ ਪਿਆਲੇ ਗਾਵਣ ਰਤਨੂ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹ ਜੋਧ ਮਹਾਂਬਲ ਸੂਰਾ ਗਾਵਹ ਖਾਣੀ ਚਾਰੀ ਗਾਵਹ ਖਾਣ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੂੰ ਗਾਵਹਿ ਜੋਤ ਭਾਵਣ ਡੱਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੁਕਦੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਤਾ ਕਾਲ ਕੁਆਰੀ ਕਾਇਆਉ ਜੁਗਤ ਡੰਡਾ ਉਪਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਕੋਵੇ ਭੁਗਤ ਗਿਆਨ ਦਾ ਭੰਡਾਰ ਨੂੰ ਘੜਕੜ ਵੱਜ ਨਾਦ ਅਪਨਾਥ ਨਾਥੀ ਸਭ ਜਾ ਕੀ ਰਿਧ ਸਿਦ ਪ੍ਰਸਾਦ ਸੰਯੋਗ ਵਿਯੋਗ ਦੇ ਘਰ ਚਲਾ ਵਹਿ ਲਿਖੇ ਆਵਹਿ ਭਾਗ ਆਦੇਸ਼ ਤਸ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਕੋਵੇ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦ ਨਿਆਵੈ ਬਹੁਤਾ ਇਹ ਵਿਡਾੜੂ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਇ ਲੋਇ ਭੰਡਾਰੂ ਜੋ ਕਿ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਹੋਏ ਤਰਾਹਪਤ ਪੜੀਆ ਹੋਈ ਚੜੀਆ ਹੋਇਆ ਕੀਸ ਹੈ ਹੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰੋ ਇਸ ਕਰ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਮਸਾਲ

ਸੱਚਾ ਦਰਬਾਰ ਤਿੱਥੇ ਸੋ ਹੁਣ ਪੰਜ ਪ੍ਰਵਾਨ ਨਦਵੀ ਕਰਮ ਪਵੈਣੀ ਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸ਼ਨਤਰ ਕੀਤੀ ਕਾਨ ਮਹੇਸ਼ ਕੀਤੀ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸੋ ਕੀਤੀ ਆ ਕਰਮ ਭੂਮੀ ਮੇ ਕਿਤੇ ਕਿਤੇ ਤੂੰ ਉਪਦੇਸੋ ਕਿਤੇ ਇੰਦ

ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾ ਨਮਨ ਕੇਤੇ ਕੇਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਰਿੰਦਰ ਕੀਤੀ ਅਸੁਰਤੀ ਸੇਵਕ ਕੀਤੀ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾ ਰਾਤ ਬਨੋਦ ਕੋਡ ਆਨੰਦ ਧਰਮ ਕੰਡ ਕੀ ਬਾਣੀ ਰੂਪਉ ਤਿਥੈ ਘੜਤ ਘੜੀਐ ਬਹੁਤ ਅਨੂਪਉ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤਿਥੈ ਘੜੀਐ ਸੁਰਤ ਮਾਤਮਨ ਬੁੱਧਉ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧਉ ਕਰਮ ਕੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਆ ਭਾਰ ਪੂਰੇ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੀ ਰੂਪਨਕਤ ਨੇ ਜਾਹੀ ਨਾ ਉਹ ਮਰਹ ਨ ਠਾਗੇ ਜਾਹੀ ਜਿਨ ਕਹਿ ਰਾਮ ਸਹਿ ਮਨ ਮਾਹੀ ਤਿੱਥੈ ਭਗਤ ਵਸਹਿ ਕੇ ਲੋਭ ਕਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰ ਭਾਂਡੋ ਜੀ ਕੁ ਕਥਾ ਤੈ ਅੰਤ ਨੰਤੋ ਤਿੱਥੈ ਲੋ ਅਲੋ ਆਕਾਰੋ ਜਿਵ ਜਿਵ ਹੁਕਮ ਤਿਵੈ ਤਿਵਕਾਰ

ਅੰਮ੍ਰਿਤ ਤਿੱਤ ਢਾਲੋ ਘੜੀਆ ਸਭ ਸੱਚੀ ਟਕਸਾਲੋ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਦਿਵਸ ਰਾਤ ਦੁਇ ਦਾਈ ਦਾਇਆ ਕੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰ ਬਰਨੁ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰੇਕ ਭੇਖ ਕੋ ਕਹਿਣ ਸਕਤ ਕਿਹੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹਿ ਜਾਏ ਕੋਟਿੰਦਰ ਇੰਦਰਾਣ ਸਾਹਿ ਸਾਹਣ ਗੜ ਜਾਈ ਤ੍ਰਿਭਉਣ ਨਿਹੀਪ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬਨਾਮ ਕਥਕ ਕੰਮ ਨੂੰ ਕਰਮ ਨਾਮ ਵਰਣ ਸਮਾਤੇ। ਨਮਸਤ ਵੰ ਅਕਾਲੇ, ਨਮਸਤ ਵੰ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਰੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਇ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮ, ਨਮਸਤੰਗ ਧਰਮ, ਨਮਸਤੰਗ ਨਾਮ, ਨਮਸਤੰਗ ਧਾਮ, ਨਮਸਤੰਗ ਗੀਤੇ, ਨਮਸਤੰਗ ਪੀਤੇ, ਨਮਸਤੰਗ ਬਾਹਿ, ਨਮਸਤੰਗ ਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੇਕਾ, ਨਮਸਤੰਗ ਨਿਕਾਈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤਿਰ ਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤ ਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤੇ ਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮ ਸਰਬ ਭੂਪੇ, ਨਮ ਸਰਬ ਕਾਪੇ, ਨਮ ਸਰਬ ਤਾਪੇ, ਨਮ ਸਰਬ ਕਾਲੇ, ਨਮ ਸਰਬ ਪਾਲੇ, ਨਮਸਤੇ ਵੈ, ਨਮਸਤੰਗ ਭੇ ਵੈ, ਨਮਸਤੰਗ ਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗਾਉਣੇ, ਨਮ ਸਰਬ ਭਾਉਣੇ, ਨਮ ਸਰਬ ਰੰਗੇ, ਨਮ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਮਰਨੇ, ਨਮਸਤੰਗ ਜਰਾਗ, ਨਮਸਤੰਗ ਕਰਤਾਗ, ਨਮ ਸਰਬ ਧੰਦੇ, ਨਮੋਸਤ ਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੂ, ਨਮ ਸਰਬ ਭੋਖੂ, ਨਮ ਸਰਬ ਕਰਤਾ, ਨਮ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮ ਸਰਬ ਪਾਲੇ, ਚਾਤਰੀ ਛੰਦ ਤਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਜੂ ਹੈ, ਭੂ ਹੈ, ਲੇਖ ਹੈ, ਭੇਖ ਹੈ, ਨਾਮ ਹੈ, ਕਾਮ ਹੈ, ਧੇ ਹੈ, ਭੇ ਹੈ, ਜੀਤ ਹੈ, ਪੀਤ ਹੈ, ਤਿਰਮਾਨ ਹੈ, ਨਿਧਾਨ ਹੈ, ਤਿਰ ਵਰਗ ਹੈ, ਸਰਗ ਹੈ, ਨੀਲ ਹੈ, ਨਾਦੇ ਹੈ, ਜੇ ਹੈ, ਜਾਦ ਹੈ, ਜਨਮ ਹੈ, ਵਰਣ ਹੈ, ਭੂਤਿਆਂ ਭਰਨ ਹੈ, ਗੰਧ ਹੈ, ਭਾਜਿਆ, ਝੂਜਿਆ, ਝਾਂਜਿਆ, ਮੀਕਰ ਪੀਕਰ, ਧੰਦ ਹੈ, ਬੰਦ ਹੈ, ਨਿਰਬੂਜ ਹੈ, ਸੂਜ ਹੈ, ਕਾਲ ਹੈ, ਜਲ ਹੈ, ਲਾਹ ਹੈ, ਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਸਲੀਕ ਹੈ, ਨਡੰਬ ਹੈ, ਸਮ ਹੈ, ਗਮ ਹੈ, ਜਮ ਹੈ, ਭੂਤਿਆ, ਸੂਤ ਹੈ, ਅਲੋਕ ਹੈ, ਸੋਕ ਹੈ, ਕਰਮ ਹੈ, ਭਰਮ ਹੈ, ਜੀਤ ਹੈ, ਭੀਤ ਹੈ, ਬਾਹ ਹੈ, ਗਾਹ ਹੈ, ਮਾਰ ਹੈ, ਨਿਧਾਨ ਹੈ, ਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਸ਼ਮਦ ਹੈ, ਨਮੋ ਸਰਬ ਮਾਨੇ, ਸਮਸਤੀ ਨਿਧਾਨੇ, ਨਮੋ ਦੇਵ ਦੇਵੇ, ਭੇਖੀ ਭੇਵੇ, ਨਮੋ ਕਾਲ ਕਾਲੇ, ਨਮੋ ਸਰਪਾਲੇ, ਨਮੋ ਸਰਬ ਗਾਉਣੇ, ਨਮ ਸਰਬ ਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪ੍ਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਕੀਤੇ, ਨਮੋ ਤਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਤੇ, ਸਮਸਤੀ ਬਿਭੂਤੇ, ਕਲੰਕੰਗ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ, ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੀ, ਨਮੋ ਅਸਤ੍ਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀਏ ਭਰਮੀ ਭੋਗੀਏ ਭੁਗਤੇ, ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਪ੍ਰੇਦੇ ਵੇ ਸੁ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਖ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਇਸ਼ਨਾਨ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ, ਅਨੁਪੇ ਅਰੂਪੇ ਸਮਸਤ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ, ਅਦ ਉਰਦ ਅਰਦੰਗ ਅਗੰਗ ਉਹ ਘਰਤਾ,
ਪਰਮ ਪਰਮ ਪਰਮੇਸ਼ ਬ੍ਰਹਮ ਪੁਰਸ਼ ਬਾਲੰ ਸਦਾ ਸਰਬਦਾ ਸਿਧ ਦਾਤਾ ਦਯਾਲੰ ਅਛੇਦੀ ਭੇਦੀ ਅਨਾਮ ਅਕਾਮ ਸਮਸਤ ਉਪਰਾਧੀ ਸਮਸਤ ਸਤਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਸ਼ਬਦ ਅਗਾਧੀ ਅਬਾਦੀ ਆਨੰਦੀ ਸਰੂਪੇ ਨਮਸਰਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹੁ ਸਾਹਿ ਨਮੋ ਬਾਹ ਬਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨ ਨਮ ਪਰਮ ਤਾਰੰ ਨਮ ਸਰਵ ਮੰਤਰੰ ਨਮ ਸਰਵ ਜੰਤਰੰ ਨਮ ਸਰਵ ਦ੍ਰਿਸ਼ ਨਮ ਸਰਵ ਕ੍ਰਿਸ਼ਮ ਨਮ ਸਰਵ ਰੰਗੇ ਤੇ ਭੰਗੀ ਨੰਗੇ ਨਮ ਜੀਵ ਜੀਵ ਨਮ ਬੀਬੀ ਜੇ ਅਖਿਜੇ ਅਭਿਜੇ ਸਮਸੰ ਪ੍ਰਸਿਜੇ ਕਿਰਪਾਲ ਸਰੂਪੇ ਕੁਕਰਮ ਕਰੁਣਾਸੀ ਸਦਾ ਸਰਬਦਾ ਡਿਦ ਸਿੱਧਮ ਨਿਵਾਸੀ ਚਰਪਟ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅੱਖਰ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅੱਖਰ ਧਰਮਗਲਾ ਕਰਮ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਣੇ ਸਰਵੰਗ ਬਾਣੇ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂਵਾਲ ਛੰਦ ਤੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਪਾਰੂ ਸਰਬ ਮਾਨ ਤ੍ਰਮਾਨ ਦੇਵ ਭੇਵ ਆਦਿ ਉਦਾਰੂ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸ

ਭੇਜਿਆ ਕਰ ਉਪਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲੋ ਅਰ ਰਾਗੂ ਨਾਮ ਕਾਮ ਬਿਹੀਨ ਪੇਖ ਧਮ ਨਹਿ ਜਾਇ ਸਰਮਾਨ ਸਰਬਤਰ ਮਾਨਸ ਦੈ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀ।

ਕੀ ਵਿਖੈ ਜਗ ਜਾਪਈ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਸ ਬਹਿ ਜੀ ਥਾਪ ਪਰਮ ਰੂਪਨਿਤ ਮੂਰਤ ਪੂਰਨ ਪੁਰਖ ਪਾਰੂ ਸਰਬ ਵਿਸਵ੍ਰਚਯਮ ਭਵਗ੍ਰਹਣ ਭੰਜਨ ਹਾਰੂ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਅਦੀਸ ਧਰਮ ਧਾਂਸ ਭਰਮ ਰਤ ਭੂਤਾ ਲੱਖ ਭੇਸ ਅੰਗ ਰਾਗ ਨਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਅੰਜਨ ਦੁਸ਼ਟ ਭਜਨ ਮੁਕਤਾ ਕਾਮ ਆਪ ਰੂਪ ਅਮੀਕ ਅਣ ਸੁਤੇਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪਾ ਸੂਤ ਅੰਗਹੀਨ ਅਭੰਗ ਨਾਤਮਿਕ ਪੁਰਖ ਉਪਾਰ ਸਰਬ ਨਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸਾਸਨ ਜਾਣੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾਮ ਆਵੀ ਚਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵੀ ਬਹੁ ਚਿਤ ਮਦ ਭਾਟ ਸ਼ਾਂਤ ਪ੍ਰਸਾਦ ਗੌਨ ਗਨ ਉਦਾਰ ਮਹਿਮਾ ਪਰ ਆਸਨ ਭੰਗ ਪਾਨ ਅੰਗਨ ਭਵ ਪ੍ਰਕਾਸ਼ ਨਿਸ

ਉਦਾਰ ਗਤ ਮਿਤ ਪਰ ਗੁਣ ਗਨ ਦਾਰੂ ਮੌਨ ਗਨ ਪ੍ਰਣਾਮ ਨਿਰਭੈਣੇ ਕੰਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਆਲਿਸਾ ਕਰਮ ਅਦ੍ਰਿਸਾ ਧਰਮ ਸਰਬਾ ਪੁਨਾਡੇ ਅੰਡਨ ਬਾਡੇ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਉਪਾਰੇ ਹਰਿਯੰ ਕਰੀ ਨ ਕਰੀ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰਿਯੰ ਕਰੀ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾਉ ਚਤੁਰ ਚੱਕਰ ਹਰਤਾਉ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰੈ ਨ ਮਿੱਤਰੈ ਨ ਭਰਮੰਗ ਨ ਪਿੱਤਰੈ ਨ ਕਰਮੰਗ ਨ ਕਾਇ ਜਨਮੰਗ ਅਜਾਇ ਨ ਚਿੱਤਰੈ ਨ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸਾ ਆਦਿਸਾ ਅਦ੍ਰਿਸਾ ਅਕ੍ਰਿਸਾਇ ਭਗਵਤੀ ਛੰਦ ਤਾ ਪ੍ਰਸਾਦ ਕਤਤੇ ਕੇ ਅਛਜ ਦਿਸੈ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੁਖੈ ਕੇ ਅਭਦੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਿੰਗ ਪ੍ਰਭੈ ਕੇ ਧਰਮੰ ਧੁਜੈ ਕੇ ਸੁਖ ਵਰਣੈ ਕੇ ਸਰਬਾ ਭਰਣੈ ਕੇ ਜਗਤੰ ਕ੍ਰਿਤੀ ਕੇ ਛਤਰੰ ਛਤਰੀਏ ਕੇ ਬ੍ਰਹਮੰ ਸਰੂਪੈ ਕੇ ਅਰਪਹਨੁਪੈ ਕੇ ਆਦਿ ਅਦੇਵੈ ਕੇ ਆਪ ਅਭੇਵੈ ਕੇ ਚਤੁਰੰਗ ਬਿਹੀਨੈ ਕੇ ਏਕੈ ਅਧੀਨੈ ਕੇ ਰੋਜੀ ਰਜਾ ਕੈ ਰਹੀਮਾ ਰਿਹਾ ਕੈ ਕੇ ਪਾਕ ਬਿਆਬੈ ਕੇ ਗੈਬਲ ਗੈਬੈ ਕੇ ਅਫਲ ਗੁਨਾਹੈ ਕੇ ਸਾਹਨ ਸਾਹੇ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰੀ ਮੈਂ ਕੇ ਕਰਮ ਕਰੀ ਮੈਂ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨੈ ਕੇ ਸਰਬਤਰ ਦਾਨੈ ਕੇ ਸਰਬਤਰ ਗੌਨੈ ਕੇ ਸਰਬਤਰ ਭੌਨੈ ਕੇ ਸਰਬਤਰ ਦਿਸੈ ਕੇ ਸਰਬਤਰ ਭੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੁ ਕੇ ਸਰਬਤਰ ਭਾਹੁ ਕੇ ਸਰਬਤਰ ਦਿਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤ੍ਰਾਣ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦਿਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮੰ ਅਫੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮ ਰਜੂ ਹਮੇਸ਼ਾ ਸਲਾਮੈ ਸਲੀ ਖਤਮਦਾਮੈ ਗਨੀ ਮੁਰਸ ਕਸਤਾ ਗਰੀਬਲ ਪ੍ਰਸਤਾਈ ਬਿਲਾਂਦਲ ਮਕਾਨਾ ਜਿਮੀ ਨਾਲ ਜਮਾਨ

ਜਲਨਵਾਦੀਆਂ ਗਨੀਮੁਲਖ ਰਾਜੇ ਹੈ। ਗਨੀਮੁਲਖ ਰਾਜੇ ਨਿਰੁਕਤ ਸਰੂਪੈ ਅਜੀ ਜੁਲ ਨਿਵਾਜੈ ਗਨੀਮੁਲਖ ਰਾਜੇ ਨਿਰੁਕਤ ਸਰੂਪੈ ਤਿਰ ਮੁਕਤ ਵਿਭੂਤੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪੈ ਭੇਦੀ ਅਨੂਪੈ ਸਮਸਤੋ ਪ੍ਰਾਜੈ ਸਦਾ ਸਰਬ ਸਾਜੇ ਹੈ। ਸਮਸਤ ਸਲਾਮੈ ਸਦਾ ਮਨੋਕਾਮੈ ਨਿਰਬਾਧ ਸਰੂਪੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੈ ਨਾ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗ ਤ੍ਰਿਬਾਦੀ ਅਗੰਜੇ ਅਗਾਦੇ ਸੁਭੰ ਸੁਰਭਾਗੇ ਸੁਸਰਮ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛੇਜ ਹੈ ਛੂਤੈ ਕੇ ਨਰਕੁ ਪ੍ਰਣਾਸੈ ਪ੍ਰਤੀਲ ਪ੍ਰਵਾਸੈ ਨਿਰੁਕਤ ਪ੍ਰਭਾਇ ਸਦੈਵ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ।

ਭਰਮੈ ਕਰਮੈ ਨਾਦਿ ਜੁਗਾਦਿਆ ਜੈ ਹੈ ਬਹਿ ਹੈ ਭੂਤਿਆ ਤੂਤਿਆ ਰਾਸੈ ਦਾਸਿਆ ਧੰਦੈ ਬੰਧੈ ਭਗਤਿਆ ਬ੍ਰਗਤਿਆ ਨਾਸੈ ਪ੍ਰਕਾਸ਼ਿਆ ਨਿਚਿੰਤੈ ਸੁਨਿੰਤੈ ਅਲਿਖੈ ਅਲਿਖੈ ਅਲਿਖੈ ਭੀਖਾ ਢਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਦ ਹੈ ਚਰਪਟ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੂ ਸਰਬੰਗ ਤ੍ਰਾਣੂ ਸਰਬੰਗ ਕਰਮ ਸਰਬੰਗ ਧਰਮ ਸਰਬੰਗ ਜੁਗਤਾ ਸਰਬੰਗ ਮੁਕਤਾ ਰਿਛਾਵਲ ਛੰਦੋ ਤਾ ਪ੍ਰਸਾਦ ਨਮੋ ਨਰਕ ਨਾਸਿਸ਼ਦਾ ਪ੍ਰਕਾਸ਼ਿ ਅਰੰਗੰ ਸਰੂਪੇ ਅਭੰਗੰ ਬੇਪੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬੇਪੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਿਰਭੰਗੀ ਅਨੂਪੇ ਨਾ ਪੋਤਰਾ ਨ ਪੁੱਤਰਾ ਨ ਸੁੱਤਰਾ ਨ ਮਿੱਤਰਾ ਨ ਤਾਤਨ ਮਾਤਨ ਜਾਤਨ ਪਾਤਾ ਨਿਰਸਾਖੰ ਸਰੀਕਾ ਮਿੱਤੋ ਮੀ ਕਹਿ ਸਦੈਵ ਪ੍ਰਭ ਅਜਾਹਿ ਅਜਾਹਿ ਭਗਵਤੀ ਛੰਦ ਤਾ ਪ੍ਰਸਾਦ ਕੇਜਾ ਹਰ ਜਹੂਰੇ ਕਿ ਹਾਜ਼ਰ ਹਜੂਰ ਹੈ ਮੈਂ ਸੁਲਸਲਾ ਮੈਂ ਸਮਸਤੁਲ ਕਲਾਮੇ ਕਿ ਸਾਹਿਬ ਦਿਮਾਗੇ ਕਿ ਹੁਸਨੋ ਚਲਾਗੇ ਕਿ ਕਾਮ ਕਰੀਮ ਮੈਂ ਕਰਾਜ ਕਰ ਰਹੀਮ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰਿੰਦ ਹੈ ਕਰੀ ਮੁਲਕ ਮਾਲੇ ਕੇ ਹੁਸਨ ਜਮਾਲੇ ਗਰੀ ਮਿਲਖ ਰਾਜੇ ਗਰੀਬਲ ਨਿਵਾਜੇ ਹਰੀ ਫਲ ਸਕਨ ਹੈ ਰਸਲ ਫਿਕਨ ਹੈ ਕਲੰਕ ਪ੍ਰਣਾਸੈ ਸਮਸਤਲ ਨਿਵਾਸਿਆ ਗੰਜਲ ਗਰੀ ਮੈਂ ਰਜਾਇ ਕਰ ਰਹੀ ਮੈਂ ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੂ ਪ੍ਰਣਾਸਿਆ ਬਹਿਸਤਲ ਨਿਵਾਸ ਹੈ ਕੇ ਸਰਬਲ ਗਵਨ ਹੈ ਮਿਸਰ ਡਵਨ ਹੈ ਤਮਾ ਮਰਤ ਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮੀ ਸਹਿ ਸਮਸਤਲ ਅਜੀ ਸਹਿ ਦੇ ਸੁਰ ਲੇਖ ਹੈ ਮੈਂ ਸਲ ਭੇਖ ਹੈ ਜਮਿਲ ਜਮਾ ਹੈ ਅਮੀ ਕੁਲ ਅਭਾ ਹੈ ਕਰੀ ਮੁਲਕ ਮਾਲੇ ਕੇ ਜੋਰਤ ਜਮਾਲ ਹੈ ਕੇ ਅਚਲੰਗ ਪ੍ਰਕਾਸ਼ ਕੇ ਮਿੱਤੋ ਸੁਭਾਸ ਕੇ ਅਜ ਬਸਰੂਪ ਹੈ ਕਿ ਮਿੱਤੋ ਬੇਭੂਤ ਹੈ ਕਿ ਮਿੱਤੋ ਪਸਾਹ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਧ ਭਾਰ ਛੰਦ ਤਾ ਪ੍ਰਸਾਦ ਮੌਨ ਮਨ ਪ੍ਰਣਾਮ ਗੁਣ ਗਰਮ ਧਾਮ ਅਰ ਬਰ ਅਗੰਜ ਹਰ ਨਰ ਪ੍ਰਭਾਂਜ ਆਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਪਹੁਨਾਸ ਮੌਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣ ਛਿਜ ਅੰਗ ਅਸਨ ਭੰਗ ਉਪਮਾ ਪਰ ਗਤ ਮਿਤ ਉਦਾਰੂ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬਿਅੰਤ ਅਨ ਪਹੁਨਾਸ ਧ੍ਰਿਤ ਧਰ ਧਰਾਸ ਆਜਨ ਬਾਹੇ ਕਸ ਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰ ਨਾਮ ਅਣਛਿਜ ਗਾਤ ਅਜਨ ਬਾਤ ਅਣ ਝੰਜ ਗਾਤ ਅਰਣ ਬਾਤ ਅਰਣ ਟੁੱਟ ਭੰਡਾਰ ਅਣ ਠੱਟ ਪਰ ਆਢੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਣਾਲੇ ਹੈ ਅਰਕਾਲੇ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਬਾਰਨ ਹੈ ਧਿਤ ਕੇ ਧਨ ਹੈ ਜਗ ਕੇ ਕਰਨ ਹੈ ਮਨ ਮਨ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬੰ ਪਾਸ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰਣਾ ਕਰ ਹੈ ਵਿਸ਼ਵੰ ਪਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪ ਜਪ ਹੈ ਥਪਾ ਥਪ ਹੈ ਕਰਤਾ ਕਰਤਾ ਅੰਮ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਕਰਣਾ ਕਰਤਾ ਕਰਤਾ ਕਰਤਾ ਧਰਣੀ ਤ੍ਰੇਤਾ ਮਤੇਸ਼ਵਰ ਹੈ ਪਰਮੇਸ਼ਵਰ ਹੈ ਅਕਰਤਾ ਕਰਤਾ ਅੰਮ੍ਰਿਤਾ ਅੰਮ੍ਰਿਤਾ ਅਜਵਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਾ ਹੈ ਨਰਨਾਇਕ ਹੈ ਸਰਪਾਇਕ ਹੈ ਭਾਵਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤਾ ਸਰਬਾ ਕ੍ਰਿਤਾ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੀ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਮ ਨਮੋ ਇੰਦਰ ਇੰਦਰੇ ਨਾਦ ਰੂਪੇ ਭੂਤੇ ਕਲੰਕਰ ਰੂਪੇ ਅਲੰਕਰ ਲੋਕੇ ਨਮੋ ਆਸ ਆਸੇ ਨਮੋ ਬੰਕ ਬੰਕੇ ਅਭੰਗੀ ਸਰੂਪੇ ਅਨੰਗੇ ਕਾਮੇ ਕਛਰੀ ਛੰਦੇ
अजय अलय अभय अभय अपू अजू अनास।

ਕਰਮੰਗ ਭਰਮੰਗ ਗੰਜੇ ਅਲੇਖੇ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਭਾਸੇ ਨਿਰਕਾਮੰਗ ਦੇ ਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਦੇ ਭੂਤੇ ਸਦਾ ਸੱਚ ਦਾ ਨੰਦ ਸਦੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਭੂਤੇ ਗਜਾਇਬ ਗਰੀਮੇ ਹਰੀਅੰ ਕਰੀਅੰ ਕਰੀ ਮੁਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਪਹੁ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸਰਾਵਗ ਸਦ ਸਮੋਹ ਸਿਧਾਨ ਕੇ ਦੇਖ ਪ੍ਰਿਉ ਘਰ ਜੋਗ ਜਤੀ ਕੇ ਸੂਰ ਸਧਾਰਨ ਸੁਧ ਸੁਧਾਦਕ ਸੰਤ ਸਮੋਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨਦੀ ਕੀ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਨੇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦਤ ਪੌਣ ਕੋ ਗੁਣ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਭੂਪਲੀ ਬੇਦ ਵਿਡਿਆਵ ਸੀਸਨ ਜਾਤ ਬਚਾਰੀ ਤੇ ਭਾਈ ਤੁਕਾ ਹਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾਈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਿਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨੋ ਸੋ ਸੰਜਮ ਨੇਮ ਅਨੇਕ ਸਿੱਖੈ ਵੇਦ ਪੁਰਾਣ ਕਤੇ ਪੁਰਾਣ ਜਮੀਨ ਜਮਾਨ ਸਬਾਨ ਕੇ ਪੇਖੈ ਪਾਵਨ ਆਹਾਰ ਜਤੀ ਜਤਾਰੂ ਸਭੈ ਸੁਭਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਮਨ ਭੂਪਤ ਏਕ ਰਤੀ ਮਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹ ਸੁਸਾਸਨਾ ਦੁਰਜੰਦ ਲੰਘੇ ਭਾਰੀ ਮਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀ ਪਤਿ ਸ੍ਰੀ ਭਗਵਾਨ ਕਿਰਪਾ ਬੈਨੂੰ ਤਿਆਗ ਜਹਾਨ ਦੰਤ ਲੈਂਗੇ ਵੀਰ ਅਪਾਰ ਵੱਡੇ ਬਰੇ ਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਜਾਣ ਕੇ ਮਨ ਮਲਈਆ ਕਾੜੇ ਕਢਾਣ ਕੇ ਤੋੜਨ ਹਾਲ ਸੁਭਤ ਨਹੀਂ ਚੱਕ ਚਾਰ ਨਵਈਆ ਸਾਹੁ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੇਕ ਦਵਈਆ ਦਾਨਵ ਦੇ ਫਨਿੰਦਨ ਸੱਚ ਭੂਤ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਧਨੋ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਪਿਰੈ ਜਗ ਸਤਰ ਸਵੈ ਅਵਲੋਕ ਚੱਪਾਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜਾਉਣ ਤਰਲੋਕ ਰਾਜ ਕਰਾਂਗੇ ਕੋਟੇਸ਼ ਨਾਨਕ ਜਾਤ ਗਦਾਨ ਅਨੇਕ ਸੁਅੰਬਰ ਸਾਧ ਬਰਾਂਗੇ ਬ੍ਰਹਮ ਵਿਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ

ਲੋਕ ਗਵਾਇਓ। ਬਾਸ ਕੀ ਉਹ ਵੀ ਕਿਹਾ ਸੋ ਬੈਠ ਕੇ ਸੇ ਹੀ ਅਸੀਂ ਸੋ ਬੈਸ ਬਤਾਇਓ। ਸਾਚ ਕਾਹੂ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤਨੇ ਹੀ ਪ੍ਰਪਾਇਓ। ਕਾਹੂ ਲੈ ਪਾਹਨ ਕੋ ਧਰਿਓ ਸਿਰੋ, ਕਾਹੂ ਲੈ ਲਿੰਗ ਕਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪੁੱਛਾ ਹਕੋ ਸੀਸ ਨਿਵਾਇਓ। ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ। ਕੋਰ ਕਿਰਿਆ ਉਹ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ। ਕੋਰ ਕਿਰਿਆ ਉਹ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਤ ਬੇਨਤੀ ਚੌਪਾਈ। ਅਮਰੀ ਕਰੋ ਹਾਥ ਦਰ ਛਾਗ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਅਮਰੀ ਦੁਸ਼ਟ ਬੈ ਤੁਮ ਕਾਬੋ, ਆਪ ਹਾਥ ਦਹਿ ਮੋਹ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਗੁਣ ਸੇਵਕ ਸਿੱਖ ਸਭੈ ਕਰਤਾ।

ਹੈ ਪਿਆਸਾ। ਤੁਮਹਿ ਛਾੜ ਕੋਈ ਔਰ ਨ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੀ ਮਾਰੀਆ ਹੈ। ਆਪ ਹਾ ਦੈਮੋ ਜੈ ਅਬਰਿਆਏ, ਮਰਨ ਕਾਲ ਕਾ ਤ੍ਰਾਸਨ ਮਰਿਆ ਹੋ, ਜੋ ਸਦਾ ਹਮਾਰੀ ਪੱਛਾ ਸ੍ਰੀਆ ਧੁਜ ਕਰ ਹੋ ਰੱਛਾ। ਰੱਖ ਲੇ ਹੁ ਮਹਿ ਰੱਖਣ ਹਾਰੀ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਅਸਟਨ ਕੇ ਹੰਤਾ, ਤਮਹ ਪੁਰੀ ਚਾਤਰ ਦਸ ਕੰਤਾ। ਕਾਲ ਪਾਏ ਬ੍ਰਹਮਾ ਅਵਤਰਾਉ, ਕਾਲ ਪਾਏ ਸ਼ਿਵਜੀ ਅਵਤਰਾਉ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਅਤਮਾਸਾ। ਜਮਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਂ ਹਮਾਰਾ। ਜਮਨ ਕਾਲ ਸਭ ਜਗ ਬਣਾਇਓ, ਦੇਵ ਦੈ ਦਿਛਨ ਪੁਜਾਇਓ। ਆਦਿ ਅੰਤ ਇਕੈ ਅਵਤਾਰਾ, ਸੋਇ ਗੁਰੂ ਸਮਝਿਓ ਹਮਾਰਾ। ਨਮਸਕਾਰ ਤੇ ਸਿੱਖੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮ ਮਤ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚਿੱਠੀ ਤੇ ਕੁੰਚਰਿਆ ਸੂਲਾ, ਸਫਰ ਕਿਰਪਾ ਦ੍ਰਿਸ਼ਟ ਕਰਪੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏ ਕੇ ਕੀ ਪੀਰ ਪਛਾਣਾ, ਘਟ ਘਟ ਕੇ ਪੜ ਪੜ ਕੀ ਜਾਣੈ। ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਪਾਰਾ। ਜਬਿਆ ਕਰ ਕਰ ਤੋ ਕਬ ਹੋ, ਤੋ ਮੈਂ ਮਿਲ ਦੇਹ ਧਰ ਸਭ ਹੋ। ਜੇਤੇ ਬਦਨ ਸ੍ਰਿਸ਼ਟ ਸੁਭਧਾਰੈ, ਆਪ ਆਪਣੀ ਬੋਝ ਉਚਾਰੈ। ਤੁਮ ਸਭ ਹੀ ਤੇਰਾ ਹਤ ਨਿਰਾਲਮ, ਜਾਣਤ ਵੇਦ ਭੇਦ ਅਰਾਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲਾ ਨਾਦ ਸੰਭੋ। ਤਾ ਕਾ ਮੂੜ ਉਚਾਰਦ ਭੇਦਾ, ਜਾ ਕੋ ਪਿਹੁ ਨ ਪਾਵਦ ਵੇਦਾ। ਤਾਕੋ ਕਰ ਪਾਹਨ ਅਨਮਾਨਤ, ਮਹ ਮੂੜ ਕਛ ਭੇਦ ਨ ਜਾਣਤ। ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੀਤੀ, ਬਰਨਤ ਭਿੰਨ ਭਿੰਨ ਤੋਏ ਤੇਤੀ। ਤੁਮਰਾ ਲਖਾ ਨਾ ਜਾਇ ਪਸਾਰਾ, ਕੇਹੇ ਵਿਦ ਸਜਾਉ ਪ੍ਰਥਮ ਸੰਸਾਰਾ। ਏਕੈ ਰੂਪਾ ਨੂੰ ਪਸਰੂਪਾ, ਰੰਗ ਭਇਓ ਰਾਮ ਕਹਿ ਭੂਪਾ। ਅੰਡਜ ਜੇ ਰਜ ਸੇ ਤਜ ਕੀਨੀ, ਉਤ ਭਜ ਖਾਣ ਬਹੁ ਰਚ ਦੀਨੀ। ਕਹੁ ਫੂਲ ਰਾਜਾ ਹਵੇ ਬੈਠਾ, ਕਹੁ ਸਿਮਟ ਭਇਓ ਸ਼ੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਈ, ਅਚੰਭ ਭਵ ਆਦਿ ਜੁਗਾਦ ਸਰੂਪ ਸਜੀਅੰ ਭਵ। ਅਵਰ ਅੱਛਾ ਮੇਰੀ ਤੁਮ ਕਰੋ, ਸਿੱਖ ਵਾਰ ਸਿੱਖ ਸੰਘਰੋ। ਦੁੜ ਜਿੱਤੇ ਉੱਠ ਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਜ ਤਬ ਸਰਣੀ ਪਰੇ, ਤਿਨਕੇ ਦੁਠ ਦੁਖਤ ਹੈ ਮਰੇ। ਪੁਰਖ ਜਨ ਭਗ ਪਰੇ ਤਿਹਾਰੀ, ਤਿਨਕੇ ਤੁਮ ਸੰਕਟ ਸਮਟਾਰੇ। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਹੈ। ਰਿੱਛਾ ਹੋਈ ਤਾਂ ਹੀ ਸੁਭਕਾਲਾ, ਦੁਸ਼ਟ ਅਰਿਹਟਰ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹੈ ਹਰ ਹੋ। ਰਿੱਧ ਸਿੱਧ ਕਰਮ ਸਭ ਹੋਈ, ਦੁੱਠ ਛਾ ਚੁਸ ਕਰ ਨ ਕੋਈ। ਏਕ ਵਾਰ ਜਿੰਤ ਮੈਂ ਸੰਭਾਰਾ, ਕਾਲ ਪਾਸ ਤੇ ਤਾਹ ਬਾਰਾ। ਜਿਨ ਡਰ ਨਾਮ ਤੇ ਹਾਰੋ ਕਹਾ, ਦਰਦ ਦੁਖ ਤੇ ਰਹਾ। ਖੜਗ

ਕਰਾ ਪੂਰਨ ਸੁਗਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ ਦੁਖੀਨ ਕੋ ਛਹਿ ਕਰਤਾ ਸ੍ਰੀ ਅਤੋਜਾ ਭਜ ਦੇ ਅੱਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਪਲ ਪਾਵੈ ਸੋਈ ਦੁਖਨਾਥ ਸਭ ਵਿਆਪਤ ਕੋਈ ਅੜਿਲੋ ਸੁਨੈ ਗੋਂਗ ਜੋ ਜਾਹੇ ਸੁਰਸ ਨ ਪਾਵੈ ਸੁਨੈ ਮੂੜ ਚਿਤ ਲਾਇ ਚਤਰਤਾ ਆਵੈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰ ਸਹਸ ਪੁਣ

Bom dia, Badaia. ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਵ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਾਹੋ ਹਰਨਾਲੇ ਹਰਨਾਲ ਰਾਹੋ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰ ਉਹ ਕਰੇ ਤੇਰਾ ਉਹ ਕਰ ਸਬਦ ਵਾਰਣਮ ਸਭਨਾ ਗੱਲਾਂ ਸਮਰੱਥ ਸਵਾਮੀ ਸੋਕੇ ਉਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਾਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੀ ਸਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਉਹ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਨੂੰ ਕੀਤਾ ਗੁਰੂ ਟੋਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸਭ ਥਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ।

ਅਨਕ ਤਹਿ ਸੁਖ ਹੋਵਾ ਤਿਤ ਘਰ ਅਰਹੰਦ ਬਾਜੀ ਸਾਚੀ ਲਿਵੈ ਬਿਨ ਦੇਹਨ ਮਾਣੀ ਦੇਹਨ ਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ

ਅੰਦਰੋਂ ਜਿਨੁਕਾ ਮੋਹ ਤ੍ਰਿਪਟਾ ਤਿਨੁਕਾ ਸ਼ਬਦ ਸੱਚਾ ਸਵਾਰੇ ਅੰਕ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਪਿਰਾ ਦਹਿ ਦਿਸ ਇੱਕ ਨਾਮ ਲੱਗ ਸਵਾਰੇ ਅੰਗ ਗੁਰਪ੍ਰਸਾਦੀ ਮਨ ਭਇਆ ਨਿਰਮਲ ਊਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਓ ਕਥ ਕੀ ਕਰਾ ਕਹਾਣੀ ਕਰਾ ਕਹਾਣੀ ਅਕਥ ਕੇਰੀ ਕਿਤ ਦਵਾ ਨੈ ਪਾਈਐ ਤਾਨੂ ਮਾਨੂ ਤਾਨੂ ਸਭ ਸਭ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਰਨ ਪਾਇਆ ਚਤੁਰਾਈ ਨ ਪਾਇਆ ਕਿਰਾਏ ਤੋ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇਹ ਤੂੰ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੇ ਸਭ ਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਰਨ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਸਭ ਖੇਲ ਤੇਰਾ ਪਿਆ ਕੋ ਅੱਖ ਵਖਾੜੇ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਦ ਪਾਏ ਇੱਕ ਵੇਖ ਪਰਸਨ ਆਇਆ, ਲਾਭ ਲੋਭ ਅਹੰਕਾਰ ਸਭ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਪਾ ਭਗਤਾ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾ ਹਕੇਰੀ ਬਿਖਮਾਲ ਚਰਣਾ। ਲਭ ਲੋਭ ਅਹੰਕਾਰ ਤਾਜ ਤਿਸਨਾ ਬਖਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵ ਚਲਾ ਜਿਨ ਮਾਰਗ ਪਾਵੇ, ਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ। ਹੇ ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ, ਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੈ ਚਲਾਵੇ। ਹੇ ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਉਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ। ਇੱਕ ਭਰੇ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨਨ ਨ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾਂ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸੋ ਪਵਿੱਤ ਸੰਗਤ ਸਬਾਈਆ, ਕਹਿੰਦੇ ਪੁੱਛ ਸੁਣਦੇ ਪੁੱਛ ਸੇ ਪੁੱਜ ਜਿਨੀ ਮਨ ਵਸਾਇਆ।

ਜਾ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਸਨ ਨਿਮਰਾਹ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਸਨ ਨਿਮ ਧੋਤਾ ਜਾਏ ਮਨ ਧੋ ਬਹੁ ਸਬਦ ਲਾਗੋ ਹਰ ਸਿਮਰਾਹ ਹੋ ਤਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾ ਇਹ ਸਹਿਸਾ ਇਹ ਜਾਏ ਜੀਉ ਮੈਲੀ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੀ ਤਿੰਨ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਾਂ ਜੋ ਬੇਤਾਲਿਆ

ਬਾਹਰੋਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨ ਇੱਕ ਮਾਣੀ ਕੋੜ ਕਿਸੋਏ ਪਹੁੰਚਾਨਾ ਹੀ ਮਨ ਸਤ ਸਤ ਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਣ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮ ਸੰਭਾਲੇ ਆਪ ਛੱਡ ਸੁਧਾਰ ਪਰਣਾਈ ਗੁਰ ਬਿਨੇ ਅਵਰਣ ਜਾਣੈ ਕੋਈ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਥੈ ਕੋਈ ਪੁੱਛੋ ਬਾਬੇ ਕੀ ਆ ਜਾਏ ਅਨੇਕ ਜੂਨੀ ਭਰਮਾ ਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਖ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਹੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਅਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਹੈ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰ ਹਰਸ ਨਾ ਕਹਿ ਕੱਛੂ ਨਾ ਜਾਣੀ

ਰਤਨ ਜਿਤ ਮੱਲਾ ਗਾਇ ਹੋ ਸੰਭਾਵ। ਸ਼ਬਦ ਸੇ ਤੀਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਈ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਏ ਕਹਿ ਕਰਤਾਉ, ਆਪੇ ਹੁਕਮਰਤਾਏ ਹੁਕਮਰਤਾਏ, ਆਪ ਵਿਖੇ ਗੁਰਮੁਖ ਸਾਹਿਬ ਬੁਝਾਈ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵਲਾਏ। ਕਹਿ ਨਾਨਕੇ ਆਪ ਕਰਤਾ ਆਪੇ ਹੁਕਮ ਬੁਝਾਈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ, ਗੁਰੂ ਬਾਜ ਹੋ ਤਤੈ ਸਾਰਣ ਜਾਣੀ।

ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅਣ ਦਿਨ ਹੱਲ ਵੀ ਲੱਗਿਆ ਜਾਗਤ ਰਹਿਣ ਵਿਹਾੜੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨ ਹੋ ਸਾਰੀ ਹੈ, ਮਨ ਹੋ ਕਿਉਂ ਸਾਰੀ ਹੈ ਇਹ ਵਡਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਕੁਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਕਹਿ ਨਾਨਕ ਇਹ ਵਡਦਾਤਾ, ਸੋ ਕਿਉਂ ਮਨ ਹੋ ਸਾਰੀ ਹੈ, ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮੇ ਅੰਗ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤਿਸ ਨਾਉ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰਾਏ ਮਹੁਜਾ।

ਪਾਏ। ਹਰ ਰਸ ਮੇਰੀ ਮਨਮਣ ਜਾ ਰਾਉ, ਹਰ ਰਸ ਮੇਰੀ ਮਨਮਣ ਜਾ ਰਾਉ, ਸਤਿਗੁਰ ਤੇਰਾ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ।

ਇਹ ਪਿਆ ਸਮਝਾਇ ਹੁਣ ਕੀਤਾ ਜਿੱਚਰ ਹਰ ਰਸ ਪੱਲੇ ਨ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਾਹੁਣ ਤਸਨਾ ਲਾਗੈ ਆਈ ਹੋ ਹਰ ਰਸ ਕਰਮੀ ਪਾਈ ਆਏ ਸਤਿਗੁਰ ਮਿਲਾ ਸਿਆਈ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨੇ ਆਏ ਇਹ ਸਰੀਰ ਮੇਰੇ ਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਣਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਮੇਰੇ ਇਸ ਜਗ ਮਹਿ ਆਇ ਕਹਿ ਕਿਆ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ।

ਸੁਣਿਆ ਆਪਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਅਨੁਗ੍ਰਹਿ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਅਵਰਣ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇ ਦ੍ਰਿਸ਼ਟ ਹੋਈ ਇਹ ਸ਼ਰਮਣ ਹੋ ਮੇਰੇ ਹੋ ਸਾਚਾਏ ਸੁਣ ਨੈਨੂ ਪਠਾਏ ਸਾਚਾ ਸੁਣ ਨੈਨੂ ਪਠਾਏ ਸ੍ਰੀ ਲੈ ਸੁਣੋ ਸਤਬਾਣੀ ਜਿਸ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨਾ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨਾਮ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਵੋ ਨਵ ਨਿਧੋ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਾਵਣ ਮਜਾਇਆ ਇਹੋ ਸਾਚਾ ਸੋਹੇਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹੇਲਾ ਘਰ ਸਾਚਾ ਏ ਜਿੱਥੇ ਸਦਾ ਸਤਿ ਆਵੇ ਸੱਚੋ ਧਿਆਵੈ ਜਾਤ ਭਾਵੈ ਗੁਰਮ ਗੁਜਨਾ ਬੁਝਾਵੇ ਹੇ ਇਹੋ ਸੱਚ ਸਭਨਾ ਕਾ ਖਸਮੈ ਜਿਸ ਬਖਸੇ ਸੋ ਜਨ ਪਾਵੇ ਹੇ ਕਹਿ ਨਾਨਕ ਸੱਚ ਸੋਹੇਲਾ ਸੱਚ

ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਲ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਲ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵੀ ਸਤਿਗੁਰ ਵੱਡਾ ਕਰਸਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਰਾ ਦਰਿਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ

0: ਜੁਗੋ ਜੁਗੋ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਿਆ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀ ਲੜੀ ਵਾਰ ਗੁਰ ਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾਏ ਰਾਮ ਰਾਜੇ ਹਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਦਿਹਾੜੇ ਚੱਲ ਰਹੇ ਨੇ ਜਦੋਂ ਦਰਬਾਰ ਸਾਹਿਬ 'ਤੇ ਵੱਡਾ ਘੱਲੂਘਾਰਾ ਤੀਜਾ ਘੱਲੂਘਾਰਾ ਵਾਪਰਿਆ। ਹਿੰਦੁਸਤਾਨ ਦੀ ਉਸ ਵੇਲੇ ਦੀ ਜ਼ਾਲਮ ਹਕੂਮਤ ਵੱਲੋਂ ਨਿਆਂ ਦੇਣ ਦੀ ਬਜਾਏ ਉਲਟਾ ਸਾਰੀ ਪਾਵਰ ਵਰਤ ਕੇ ਉਹਨਾਂ ਮਰਜ਼ੀ ਵੜਿਆਂ ਜਿਨ੍ਹਾਂ ਸਿੱਖ ਕੌਮ ਦੇ ਸ਼ਾਨਾ ਮਤੇ ਇਤਿਹਾਸ ਨੂੰ ਜੋ ਆਦਿ ਕਾਲ ਤੋਂ ਰਚਿਆ ਹੈ ਪੰਥ ਨੇ ਕੌਮ ਨੇ, ਉਹ ਇਤਿਹਾਸ ਨੂੰ ਕਿਸੇ ਤਰ੍ਹਾਂ ਦੀ ਆਂਚ ਨਹੀਂ ਆਉਣ ਦਿੱਤੀ, ਉਹ ਹਿਸਟਰੀ ਨੂੰ ਕਲੰਕ ਨਹੀਂ ਲੱਗਣ ਦਿੱਤਾ। ਭਾਵੇਂ ਪ੍ਰੈਕਟੀਕਲ ਲੀਡਰ ਜਿਹੜੇ ਸਨ ਉਹ ਬੇਈਮਾਨ ਹੋ ਗਏ ਸਨ, ਪਹਿਲਾਂ ਵੀ ਕਈ ਤਰ੍ਹਾਂ ਦੇ ਮਖੌਲ ਉਹਨਾਂ ਨੂੰ ਕੀਤੇ ਗਏ ਸੀ। ਸ੍ਰੀ ਅਕਾਲ ਤਖਤ ਸਾਹਿਬ 'ਤੇ ਸੌ ਭੁੱਖ ਹੜਤਾਲ ਰੱਖ ਕੇ ਭੱਜ ਗਏ ਸਨ ਅਕਾਲੀ ਲੀਡਰ, ਇਸ ਕਰਕੇ ਕੌਮ ਨੂੰ ਮਖੌਲ ਕਰ ਰਹੇ ਸੀ। ਇਹ ਹਿੰਦੁਸਤਾਨ ਦੇ ਸ਼ਾਸਕ ਕਈ ਤਰ੍ਹਾਂ ਦੇ ਮਖੌਲ ਕੀਤੇ ਸਨ, ਜਿਹਦੇ ਇਮੇਜ ਵਿੱਚ ਭਾਵੇਂ ਸਿੱਖਾਂ ਨੇ ਉਦੋਂ ਹੀ ਕੁਰਬਾਨੀਆਂ ਕੀਤੀਆਂ ਸੀ। ਸਰਦਾਰ ਦਰਸ਼ਨ ਸਿੰਘ ਜੀ ਫੇਰੂ ਮਾਨ ਨੇ ਭੁੱਖ ਹੜਤਾਲ ਰੱਖੀ ਸੀ ਉਸੇ ਦੁੱਖ ਵਿੱਚ ਕਿ ਸਾਨੂੰ ਮਖੌਲ ਕਰਦੇ ਨੇ, ਲੇਕਿਨ ਪਾਣੀ ਦੀ ਚੂਲੀ ਵੀ ਮੂੰਹ ਵਿੱਚ ਨਹੀਂ ਪਾਈ ਸੀ। 72 ਦਿਨ ਜਿਉਂਦੇ ਰਹੇ ਸਨ, ਕੀਰ ਸਰੀਰ ਛੱਡ ਗਏ ਸਨ ਕਿ ਅਸੀਂ ਐਸੇ ਨਹੀਂ ਹੈ, ਐਸੇ ਵੀ ਸਿੱਖ ਨੇ। ਸੋ ਕਹਿਣ ਤੋਂ ਭਾਵ ਇੱਥੇ ਵੀ ਜਿਹੜੇ ਉਹ ਹੀ ਅਕਾਲੀ ਲੀਡਰ ਉਹਨਾਂ ਦੇ ਵਾਰਸ ਬੇਈਮਾਨ ਹੋ ਗਏ ਸਨ, ਕੌਮ ਨੂੰ ਧੋਖਾ ਦੇ ਗਏ ਸਨ, ਤਾਂ ਇਹਨਾਂ ਮਰ ਜੀਵੜਿਆਂ ਨੇ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਨ, ਔਰ ਅਖੰਡ ਕੀਰਤਨੀ ਜਥੇ ਦੇ ਸਿੰਘ ਸਾਹਿਬਾਨ, ਹੋਰ ਜਿਹੜੇ ਬੱਬਰ ਸਨ, ਉਹਨਾਂ ਨੇ ਸਿੱਖ ਕੌਮ ਦੇ ਇਤਿਹਾਸ ਨੂੰ ਸ਼ਾਨਾ ਮਤੇ ਇਤਿਹਾਸ ਨੂੰ ਕੋਈ ਈਨ ਨਹੀਂ ਆਉਣ ਦਿੱਤੀ, ਕਿਸੇ ਤਰ੍ਹਾਂ ਦਾ ਕੋਈ ਕਲੰਕ ਨਹੀਂ ਲੱਗਣ ਦਿੱਤਾ। ਚੜਕਿਆ ਇਹ ਜ਼ਾਲਮ ਦਾ ਡਟ ਕੇ ਮੁਕਾਬਲਾ ਕੀਤਾ ਹੈ, ਲੋਹੇ ਦੇ ਚਣੇ ਚਬਾਏ ਨੇ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਵਾਲੇ ਦਿਨ 4 ਜੂਨ ਦਾ ਦਿਨ 1984, ਦੁਸ਼ਮਣ ਨੇ ਵੇਖਿਆ ਵੀ ਸਾਡਾ ਨੁਕਸਾਨ ਬਹੁਤਾ ਹੋ ਰਿਹਾ ਹੈ, ਮਾਰੂ ਹਥਿਆਰ ਵਰਤੇ ਗਏ, ਮਾਰੂ ਤੋਂ ਮਾਰੂ ਹਥਿਆਰ ਰੂਸ ਦੇ ਬਣੇ ਹੋਏ, ਪਰ ਉਹਨਾਂ ਮਰ ਜੀਵੜਿਆਂ ਨੇ ਜਿਹਨਾਂ ਧਾਰਿਆ ਸੀ ਵੀ ਸ਼ਹੀਦੀਆਂ ਪਾ ਜਾਣੀਆਂ ਨੇ, ਕਿਸੇ ਤਰ੍ਹਾਂ ਨਾਲ ਸਮਝੌਤਾ ਨਹੀਂ ਕਰਨਾ, ਲਾਲਚ ਵਿੱਚ ਨਹੀਂ ਆਉਣਾ ਹੈ। ਉਹਨਾਂ ਨੇ ਆਪਣੇ ਸਰੀਰ ਜਿਹੜੇ ਸੀ ਨਾਲ ਹੀ ਉਡਾ ਦਿੱਤੇ, ਪਰ ਉਹਨਾਂ ਆਏ ਹੋਏ ਹਥਿਆਰਾਂ ਦੇ ਉਹਨਾਂ ਨੂੰ ਵੀ ਉਡਾ ਦਿੱਤਾ। ਬਖਤਰਬੰਦ ਗੱਡੀਆਂ ਜਿਹੜੀਆਂ ਸਨ, ਔਰ ਆਪ
अपने आप नूं कुरबान करदे होए उहनां दे मूंह भी जिहड़े पछाण मोड़ दित्ते सन परकर्मा च छके छड़ा दिते सी 4 जून दा सारा दिन भी कई तरह दे लालच दिते गए दुश्मन वल्लों अंदर बंदे भेज के 4 जून नूं भी पर महापुरश किसे लालच विच नहीं आए नाल दे सिंघां नूं लालच दे के उहनां दे परिवारां दा वेरवा दे के भी एक भी बच्चा तक नहीं छड्डिया जाएगा और उन्हां नूं वखरा करना चाहिया पर एक भी सिख ने किसे तरह दे लालच विच आ के ये धर्म युद्ध मोर्चे नूं छड्डिया नहीं है। इहदे विच सिखां दीआं मंगां सन क्योंकि महापुरशां ने पहलां ही इकट्ठे करके कह दिता सी कि जिन्हें जाना चले जाओ सिंगो जिन्हें जाना वह जा सकता है असी तो शहीदियां पाउणियां ने जिन्हें शहीद होना अखीर मैं विखना नहीं है जो बचन कहे ने स्टेजां दे उपरों संगत दे विच मैं उन्हां तो मुकरना नहीं है ओही सिंह रहो जिन्हें शहीद होना है जिन्हें जाना चले जाओ हुण मौका है मैं किसी नूं रोकदा नहीं हाँ मेरा किसी नाल गिला नहीं होवेगा ऐसे बचन उन्हां कर दिते सन और नाल दे सिंह फिर मर जीवड़े ही रस्थान जिन्हें सन पर गुरु प्यारी साध संगत जी ऐसे दुश्मन दे छके छड़ाए कि सोचां विच पिया होया सी दुश्मन दिल्ली तक बैठा होया जिन्हें जरनल सन नवी तो नवी स्कीम कढ रहे सन उन्हां मर जीवड़िया ने केवल पानी दीयां बोतलां इन्नी गर्मी विच जो बिजली पानी कट दिता गया पानी दीयां बोतलां ते चने जिहड़े भुज्जे होए छोले वो कोले रखे सी अंदर बोरियां भर के वो ही छाके गुजारा कर रहे सन मुठी मुठी छोलिया दी दाणिया दी संजम नाल छक रहे सन ऐसा ये 4 जून 1984 का दिन सी जदों इस दिन विच सिंघां ने ऐसे उत्तों हैलीकाप्टरां दे नाल हमला हो रहा सी 11 हैलीकाप्टर उपरों सिंघां दे मोर्चियां दी सो निशाना ला रहे सन लखां दी गिणती विच गोलियां थल्लों चलाईयां जा रहियां सी पर फिर भी सिंघ किन्ने शहीद होए 61 मिंटां विच फौज दी कारवाई विच 61 सिंघ शहीद होए गुरु का खालसा इन्नी गोली आ रही सी बाहर निकलदिआं सारी उन्हां नूं पता नहीं लगदा सी पर जदों भुलेखा यह पै गया कि साडियां इन्ना ज़्यादा गोली छिक्का एवें जा रहा है लैफ्टीनेंट जरनल आप लिखता है कि भुलेखा पै गया तो असी अपनी फौज नूं रोक दिता भी गोली बंद कर दिती जाए ज्यों ही बंद होई बस उस वेले पता लगा 35 मिंटां दे विच 2300 तो उपर जिहड़े फौजी सी अकाल तख्त साहब दीआं छत्तां उपर लाइब्रेरी अजायब घर कंपलैक्स दे उपर जो फौज तारी गई सी हैलीकाप्टरां राही 2300 तो वध जिहड़े फौजी सी उह 35 मिंटां दे विच खालसा फौज ने सदा दी नींद सुआ दित्ती छत्तां दे उपर ही ऐसा जिन्हां विच हजारां जख्मी होए आप जरनल लिखदा है 4 जून दा इह जंग सी इस करके फिर यह भी जिहड़ी स्कीम सी हैलीकाप्टरां राही उपरों यह भी फेल हो गई सो उन्हां मर जीवड़िआं ने एक भी सिख ने हथ खड़े नहीं कीते अपने अकीदे ते रहे महापुरशां नूं उन्हां कहा सी चले जाओ महापुरश कहिंदे नहीं जे तुसीं निभाई है साडे नाल इत्थों तक आए हो घरां नूं नहीं गए डर के विके नहीं तां असीं वी निभावांगे
ਅਸੀਂ ਕਿਵੇਂ ਛੱਡ ਕੇ ਜਾਵਾਂਗੇ, ਅਸੀਂ ਸ਼ਹੀਦ ਹੋਵਾਂਗੇ। ਅਸੀਂ ਵੀ ਹੁਣ ਸਾਡੀ ਵਾਰੀ ਹੈ ਨਿਭਾਉਣ। ਸਿੰਘੋ, ਤੁਸੀਂ ਸਾਡੇ ਨਾਲ ਇੱਥੋਂ ਤੱਕ ਨਿਭਾਈ ਹੈ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਾਕਾ ਜੋ ਨਾ ਭੁੱਲਣਹਾਰ ਹੈ ਕੌਮ ਨੂੰ, 1 ਜੂਨ ਤੋਂ 7 ਜੂਨ ਤੱਕ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਕੰਪਲੈਕਸ ਵਿੱਚ ਲੰਗਰ ਹਾਲ ਸਾਰੇ ਥਾਵਾਂ 'ਤੇ ਫੌਜ ਨੇ ਆਪਣੀ ਪਾਵਰ ਵਰਤੀ ਹੈ। ਪਰ ਸ਼ਰੇਆਮ ਬੰਬ ਹਵਾਈ ਜਹਾਜ਼ਾਂ ਰਾਹੀਂ ਹਮਲਾ ਕੀਤਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗਰੀਬ ਨਿਵਾਜ ਉਹਨਾਂ ਮਰਜ਼ੀ ਵੜਿਆ, ਉਹਨਾਂ ਸ਼ਹੀਦਾਂ ਦੇ ਫੁਰਨਿਆਂ ਨੂੰ ਸੰਪੂਰਨ ਕਰਨ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਵਨ ਲੜੀਵਾਰ ਕਥਾ ਉਪਦੇਸ਼ ਰਾਹੀਂ 15ਵਾਂ ਸ਼ਬਦ ਅੱਜ ਪ੍ਰਾਰੰਭ ਹੋ ਰਿਹਾ ਹੈ। ਸਤਿਗੁਰੂ ਗਰੀਬ ਨਿਵਾਜ ਅਕਾਲ ਪੁਰਖ ਵਾਹਿਗੁਰੂ ਕਿਵੇਂ ਨਿਵਾਜਦਾ ਹੈ ਆਪਣੇ ਸੇਵਕਾਂ ਨੂੰ, ਕਿੰਨਾ ਸੁੰਦਰ ਜੀਵਨ, ਜਿਹੜਾ ਬੇਪਰਵਾਹ ਜੀਵਨ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਝੋਰਾ ਨਹੀਂ ਹੁੰਦਾ ਹੈ, ਜਿਹਨਾਂ ਸੇਵਕਾਂ ਨੂੰ ਉਹ ਆਪ ਸਵਾਰ ਦਿੰਦਾ ਹੈ ਮਨ ਬਾਣੀ ਸਰੀਰ ਕਰਕੇ, ਆਪਣੇ ਸੇਵਕਾਂ 'ਤੇ ਕਿਵੇਂ ਮਿਹਰ ਕਰਦਾ ਹੈ। ਸਨਮੁੱਖ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਉਹਦੀ ਬਖਸ਼ਿਸ਼ ਦਾ ਕਥਨ ਪਾਵਨ ਸ਼ਬਦ ਵਿੱਚ ਕਰ ਰਹੇ। ਰਾਮ ਕਲੀ ਮਹੱਲਾ 5ਵਾਂ, ਸੇਵਕ ਲਾਇਓ ਆਪਣੀ ਸੇਵ। ਅਸਾਂ ਨੂੰ ਸੇਵਕ ਨੂੰ, ਮੈਨੂੰ ਸੇਵਕ ਨੂੰ ਲਾਇਓ ਆਪਣੀ ਸੇਵ। ਆਪਣੀ ਉਹਨੇ ਸੇਵਾ ਵਿੱਚ ਲਾ ਦਿੱਤਾ। ਅਕਾਲ ਪੁਰਖ ਨੇ ਉਹਦੀ ਸੇਵ ਕੀ ਹੈ, ਨਿਰਗੁਣ ਸਰੂਪ ਦੀ, ਨਿਰਗੁਣ ਬ੍ਰਹਮ ਦੀ। ਜੋ ਅਕਾਲ ਪੁਰਖ ਜਰੇ ਜਰੇ ਵਿੱਚ ਸਮਾਇਆ ਹੋਇਆ, ਸਰਬ ਵਿਆਪਕ, ਸਰਬ ਸ਼ਕਤੀਮਾਨ ਹੈ, ਉਹਦੀ ਸੇਵਾ ਕੀ ਹੈ? ਉਹਦੀ ਸੇਵਾ ਉਹਦਾ ਸਿਮਰਨ ਹੈ, ਉਹਦੀ ਬੰਦਗੀ ਜੋ ਕਰਨੀ ਏਕਾਗਰ ਚਿੱਤ ਹੋ ਕੇ ਹੀ ਉਹਦੀ ਸੇਵਾ ਹੈ। ਫਿਰ ਉਹਦੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਅਤੇ ਜਪਾਉਣਾ, ਨਾਮ ਜਪਣ ਦੀ ਪ੍ਰੇਰਨਾ ਦੇਣੀ, ਗੁਰੂ ਦੇ ਲੜ ਲਾ ਕੇ ਗੁਰਮਤ ਦਾ ਪ੍ਰਚਾਰ ਕਰਨਾ, ਵਾਹਿਗੁਰੂ ਦੇ ਨਾਮ ਨਾਲ ਜੋੜਨਾ, ਇਹੀ ਉਹਦੀ ਸੇਵਾ ਹੈ। ਇਹੀ ਜ਼ਿੰਮੇਵਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲੀ ਹੈ ਸੇਵਕ ਬਣਨ ਤੋਂ ਬਾਅਦ। ਪਹਿਲਾਂ ਸੇਵਕ ਸਨ, ਜਿਹੜਾ ਸੇਵਕ ਬਣਿਆ ਹੈ ਉਹੀ ਗੁਰੂ ਬਣਿਆ ਹੈ, ਉਹੀ ਪ੍ਰਵਾਨ ਹੋਇਆ ਹੈ। ਬਾਬਾ ਲਹਿਣਾ ਜੀ, ਭਾਈ ਲਹਿਣਾ ਜੀ ਸੇਵਕ ਬਣ ਕੇ ਸੇਵਾ ਕੀਤੀ, ਮਨ ਮਾਰ ਕੇ ਗੁਰੂ ਬਣ ਗਏ। ਬਾਬਾ ਅਮਰਦਾਸ ਜੀ ਨੇ ਸੇਵਕ ਬਣ ਕੇ ਸੇਵਾ ਕੀਤੀ, ਗੁਰੂ ਬਣ ਗਏ। ਭਾਈ ਜੇਠਾ ਜੀ ਨੇ ਸੇਵਕ ਬਣ ਕੇ ਮਨ ਤਨ ਧਨ ਸੌਂਪ ਕੇ ਗੁਰੂ ਜੀ ਨੂੰ ਗੋਇੰਦਵਾਲ ਸਾਹਿਬ ਆ ਕੇ ਸੇਵਾ ਕੀਤੀ, ਉਹ ਗੁਰੂ ਬਣ ਗਏ। ਆਪ ਜੀ ਨੇ ਹੁਕਮ ਮੰਨਣ ਦੀ ਕਾਰ ਨਿਭਾਈ, ਜਿਹੜੀਆਂ ਵੀ ਜ਼ਿੰਮੇਵਾਰੀਆਂ ਗੁਰੂ ਪਿਤਾ ਜੀ ਨੇ ਲਾਈਆਂ, ਗੁਰੂ ਰਾਮਦਾਸ ਜੀ ਨੇ ਉਹ ਆਪ ਜੀ ਨੇ ਤੋੜ ਨਿਭਾਈਆਂ। ਹੁਕਮ ਮੰਨਣਾ ਵੀ ਸੇਵਾ ਹੈ, ਹੁਕਮ ਮੰਨਣ ਦੇ ਬਰਾਬਰ ਦੂਜੀ ਕੋਈ ਸੇਵਾ ਨਹੀਂ ਹੈ। ਵਿਦਵਾਨ ਪੁਰਸ਼ ਪ੍ਰਮਾਣ ਕਰਦੇ ਨੇ, ਆਗਿਆ ਸਮ ਨਹੀਂ ਸਾਹਿਬ ਸੇਵਾ, ਜੋ ਆਗਿਆ ਮੰਨਣੀ ਹੈ ਮਾਲਕ ਦੀ, ਇਹਦੇ ਸਦਰਸ਼ ਕੋਈ ਸੇਵਾ ਨਹੀਂ। ਵਾਹਿਗੁਰੂ ਦੀ ਆਗਿਆ, ਅਕਾਲ ਪੁਰਖ ਦਾ ਨਾਮ ਜਪਣਾ, ਉਹਦੀ ਬੰਦਗੀ ਕਰਨੀ, ਇਹੀ ਉਹਦੀ ਸੇਵਾ ਹੈ। ਆਪ ਜੀ ਨੇ ਹੁਕਮ ਮੰਨਣ ਦੀ ਕਾਰ ਕਮਾਈ, ਸੇਵਾਵਾਂ ਨਿਭਾਈ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਗੁਰਗੱਦੀ ਪ੍ਰਾਪਤ ਹੋਈ। ਸੇਵਕ ਆਪਣੀ ਲਾਇਓ ਸੇਵ, ਉਹ ਅਕਾਲ ਪੁਰਖ ਨੇ ਅਸਾਂ ਸੇਵਕ ਨੂੰ, ਮੈਨੂੰ ਸੇਵਕ ਨੂੰ ਆਪਣੀ ਸੇਵ ਵਿੱਚ ਲਾਇਆ। ਸੱਚੇ ਪਾਤਸ਼ਾਹ ਜੀ ਨੇ ਜ਼ਿੰਮੇਵਾਰੀ ਬਖਸ਼ੀ ਗੁਰੂ ਪਿਤਾ ਰਾਹੀਂ। ਇਹ ਵੱਡੀ ਸੇਵਾ ਜਿਹੜੀ ਅਕਾਲ ਪੁਰਖ ਦੀ ਸੇਵਾ ਹੈ, ਗੁਰਮਤ ਦਾ ਪ੍ਰਚਾਰ,
ਅਕਾਲ ਪੁਰਖ ਦੀ ਉਪਾਸ਼ਨਾ ਨਾਲ ਜੋੜਨਾ, ਬਾਣੀ ਪੜ੍ਹਨੀ ਪੜ੍ਹਾਉਣੀ, ਨਾਮ ਜਪਣਾ ਜਪਾਉਣਾ, ਸੇਵਾ ਕਰਨ ਦਾ ਉਪਦੇਸ਼ ਦੇਣਾ, ਆਪ ਸੇਵਾ ਕਰਨੀ। ਮਹਾਰਾਜ ਜੀ ਬਖਸ਼ਿਸ਼, ਸਾਨੂੰ ਸੇਵਕਾਂ ਨੂੰ ਆਪ ਉਹਨੇ ਆਪਣੀ ਸੇਵਾ ਵਿੱਚ ਲਾਇਆ ਹੈ। ਅੰਮ੍ਰਿਤ ਨਾਮ ਦਿਓ ਮੁਖ ਦੇਵ, ਅਕਾਲ ਪੁਰਖ ਦੀ ਨਿਰਗੁਣ ਬ੍ਰਹਮ ਦੀ ਸੇਵਾ ਤੇ ਹੀ ਹੈ। ਅੰਮ੍ਰਿਤ ਨਾਮ ਦਿਓ ਮੁਖ ਦੇਵ, ਅੰਮ੍ਰਿਤ ਸਰੀਖਾ ਆਤਮਾ ਸਰੂਪ, ਅਮਰ ਕਰ ਦੇਣ ਵਾਲਾ ਨਾਮ ਜਿਹੜਾ ਮੁਖ ਦੇਵ ਦੇ ਪ੍ਰਕਾਸ਼ ਸਰੂਪ ਨੇ, ਉਹ ਪ੍ਰਕਾਸ਼ ਰੂਪ ਪਰਮਾਤਮਾ ਨੇ ਸਾਡੇ ਮੁਖ ਵਿੱਚ ਦੇ ਦਿੱਤਾ ਹੈ, ਨਾਮ ਦੀ ਦਾਤ ਦਿੱਤੀ। ਬੰਦਗੀ ਕਰਨ ਨਾਲ ਬਰਕਤਾਂ ਆਉਂਦੀਆਂ ਨੇ, ਅਕਾਲ ਪੁਰਖ ਦੀ ਸੇਵਾ ਉਹਦੀ ਬੰਦਗੀ। ਜਿਹੜਾ ਸਰੀਰ ਬੰਦਗੀ ਵਿੱਚ ਲੱਗ ਜਾਂਦਾ ਹੈ, ਹਿਰਦਾ ਮਨ ਜ਼ੁਬਾਨ ਰਸਨਾ ਬਣ ਜਾਂਦੀ ਹੈ, ਉਹਦੇ ਪ੍ਰਤੱਖ ਵੀ ਕਾਰਾਂ ਵਿੱਚ ਕੰਮਾਂ ਵਿੱਚ ਬਰਕਤਾਂ ਪੈਂਦੀਆਂ ਨੇ, ਅਥਾਹ ਬੇਅੰਤ ਬਰਕਤਾਂ ਪੈਂਦੀਆਂ ਨੇ। ਵੱਡੀਆਂ ਤੋਂ ਵੱਡੀਆਂ ਸੇਵਾਵਾਂ ਉਹਨਾਂ ਰੂਹਾਂ ਨੇ ਕੀਤੀਆਂ ਨੇ। ਅੰਮ੍ਰਿਤ ਨਾਮ ਦਿਓ ਮੁਖ ਦੇਵ, ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਸਰੀਖਾ ਨਾਮ ਦਿੱਤਾ ਹੈ। ਮਹਾਂਪੁਰਸ਼ ਵੀ ਇਹੋ ਹੀ ਕਹਿੰਦੇ ਸੀ ਕਿ ਅਸੀਂ ਤਾਂ ਸੰਗਤ ਦੇ ਜੋੜਾ ਸੋ ਜੋੜੇ ਝਾਰਨ ਵਾਲੇ ਸੇਵਕ ਹਾਂ, ਅਸੀਂ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੇ। ਜਿਸ ਦਿਨ ਅਸੀਂ ਅਹੁਦਾ ਲੈ ਲਿਆ ਕੋਈ ਵੀ, ਸਾਨੂੰ ਕਿਸੇ ਅਹੁਦੇ ਦੀ ਭੁੱਖ ਆ, ਉਸ ਦਿਨ ਸਾਧ ਸੰਗਤ ਜੀ ਸਿਰ ਸਾਡਾ ਅਤੇ ਜੁੱਤੀਆਂ ਤੁਹਾਡੀਆਂ ਹੋਣਗੀਆਂ। ਮੈਂ ਤਾਂ ਸੰਗਤ ਦੇ ਜੋੜੇ ਝਾੜਨ ਵਾਲਾ ਇੱਕ ਸੇਵਾਦਾਰ ਹਾਂ। ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਇਹੀ ਸਪੀਚਾਂ ਕਰਦੇ ਸੀ ਅਤੇ ਸੇਵਕ ਬਣ ਕੇ ਪੰਥ ਦੇ ਹੀ ਸੇਵਾ ਕੀਤੀ ਅਤੇ ਫਿਰ ਕਿੰਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਰਕਤਾਂ ਪਾਈਆਂ। ਜੋ ਆਛਾ ਸੀ, ਇਰਾਦਾ ਦ੍ਰਿੜ ਸੀ, ਉਹਦੇ ਮੁਤਾਬਕ ਹੀ ਇੱਕ ਇੱਕ ਬੋਲ ਪੂਰਾ ਹੋਇਆ, ਉਹਨਾਂ ਦਾ ਵਚਨ ਪੂਰਾ ਹੋਇਆ, ਸਬੱਬ ਉਹੋ ਜਿਹੇ ਬਣੀ ਗਏ। ਜਨਰਲ ਸਬੇਗ ਸਿੰਘ ਜੀ ਦੁਖੀ ਸਨ, ਉਹਨਾਂ ਨੂੰ ਕੋਰਟ ਮਾਰਸ਼ਲ ਕਰਕੇ ਕੱਢਿਆ ਗਿਆ ਸੀ ਇਨਾਮ ਦੇਣ ਦੀ ਬਜਾਏ। ਸੋ ਜਿਹੜੇ ਪਰਮਵੀਰ ਚੱਕਰ ਉਹਨਾਂ ਨੂੰ ਮਿਲਣੇ ਸੀ ਹੋਰਾਂ ਨੂੰ ਦੇ ਦਿੱਤੇ ਸੀ ਈਰਖਾ ਦੇ ਵਿੱਚ ਆ ਕੇ, ਇਸ ਕਰਕੇ ਦੁਖੀ ਸਨ, ਦੁਖੀ ਹੋ ਕੇ ਆਏ ਸੀ। ਜਨਰਲ ਸਬੇਗ ਸਿੰਘ ਜੀ ਐਸਾ ਸਬੱਬ ਬਣਿਆ, ਉਹਨਾਂ ਆ ਕੇ ਮਹਾਂਪੁਰਸ਼ਾਂ ਨੂੰ ਪਰਖਿਆ। ਪਹਿਲਾਂ ਲੌਂਗੋਵਾਲ ਕੋਲ ਆਏ ਸਨ, ਵੇਖਿਆ ਇਹਦੇ 'ਤੇ ਅੰਦਰ ਹੀ ਕੁਝ ਨਹੀਂ, ਕੱਚਾ ਹੈ, ਬਾਹਰੋਂ ਸੰਤ ਹੈ ਅੰਦਰੋਂ ਸੰਤ ਨਹੀਂ। ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਪਹਿਲੀ ਮਿਲਣੀ 'ਤੇ ਹੀ ਸਮਰਪਿਤ ਹੋ ਗਏ ਸੀ, ਇੰਨੀ ਪਰਖ ਸੀ ਉਹਨਾਂ ਪਹਿਲੀ ਮਿਲਣੀ ਨਾਲ। ਕਿਹਾ ਸੀ ਜਿੱਥੇ ਮਰਜ਼ੀ ਵਰਤ ਲਓ। ਔਰ ਐਸਾ ਸਬੱਬ ਬਣਿਆ, ਇੱਕ ਇੱਕ ਵਚਨ ਪੂਰਾ ਹੋਇਆ, ਸੇਵਕ ਦੀ ਪੈਜ ਰੱਖਦਾ ਸੱਚੇ ਪਾਤਸ਼ਾਹ, ਆਪਣੇ ਸੇਵਕਾਂ ਦੀ ਰੱਖਦਾ ਆਇਆ ਹੈ। ਅਕਾਲ ਪੁਰਖ ਨੇ ਰੱਖੀ ਹੈ, ਗੁਰੂ ਨੇ ਰੱਖੀ ਹੈ ਮਹਾਂਪੁਰਸ਼ਾਂ ਦੀ। ਇੱਕ ਇੱਕ ਵਚਨ ਜੋ ਕੀਤਾ ਸੀ, ਇਹੀ ਯਤਨ ਕੀਤਾ ਗਿਆ ਅਖੀਰ ਤੱਕ ਕਿ ਜਿਉਂਦੇ ਫੜ ਕੇ ਦਿੱਲੀ ਪੇਸ਼ ਕੀਤਾ ਜਾਵੇ। ਇੰਦਰਾ ਗਾਂਧੀ ਦੇ ਸਾਹਮਣੇ ਲਿਜਾ ਕੇ ਸੁੱਟਣਾ ਸੀ, ਦੁਸ਼ਮਣ ਦਾ ਇਹ ਕੀਤਾ ਸੀ। ਕਹਿੰਦੀ ਸੀ ਮੈਂ ਦੱਸਾਂਗੀ ਮੈਂ ਕੀ ਚੀਜ਼ ਹਾਂ। ਇੰਦਰਾ ਗਾਂਧੀ ਬੜਾ ਹੰਕਾਰ ਸੀ, ਹੰਕਾਰ ਦੇ ਟਿੱਲੇ 'ਤੇ ਚੜ੍ਹੀ ਹੋਈ ਸੀ, ਪਰ ਇਹ ਹੀ ਕਿਹਾ ਸੀ ਕਿ ਫੜ ਕੇ ਅਤੇ ਦਿੱਲੀ ਲਿਜਾ ਕੇ ਪੇਸ਼ ਕਰਨਾ, ਮੂਹਰੇ ਸੁੱਟਣਾ, ਮੇਰੇ ਪੈਰਾਂ 'ਚ ਸੁੱਟਣਾ ਚਾਹੁੰਦੀ ਸੀ। ਮਹਾਂਪੁਰਸ਼ਾਂ ਇਹ ਕਿਹਾ ਜਿਉਂਦਾ ਨਹੀਂ ਫੜਿਆ ਜਾ ਸਕਦਾ, ਅਤੇ ਮਰੇ ਤੋਂ ਬਾਅਦ ਪਤਾ ਨਹੀਂ ਪੁਲੀਸ ਚੱਕੂਗੀ ਸੰਗਤ ਚੱਕੂਗੀ ਸਰੀਰ, ਉਹ ਤਾਂ ਮਿੱਟੀ ਹੈ, ਉਹਦਾ ਤਾਂ ਫਾਇਦਾ ਹੀ ਕੋਈ ਨਹੀਂ। ਇਹ ਬਚਨ ਕੀਤੇ ਸੀ ਸੂਰਬੀਰ ਮਹਾਂਪੁਰਸ਼, ਨਾਲ ਇਹ ਕਿਹਾ ਸੀ ਇਹ ਭੁਲੇਖਾ ਤੁਹਾਨੂੰ ਕਿ ਫੜ ਲਵਾਂਗੇ 2 ਘੰਟਿਆਂ 'ਚ ਆ ਕੇ, ਜਿਹੜਾ ਕਹਿੰਦੇ ਆ। ਮੇਰੇ ਦਿਲ ਵਿੱਚ ਵੀ ਬਹੁਤ ਕੁਝ ਭਰਿਆ ਹੋਇਆ ਹੈ, ਮੇਰੇ ਅੰਦਰ ਵੀ ਬਹੁਤ ਦੁੱਖ ਹੈ, ਜੋ ਜ਼ਿਆਦਤੀਆਂ ਕੀਤੀਆਂ ਨੇ ਸਿੱਖਾਂ ਨਾਲ 1947 ਤੋਂ ਲੈ ਕੇ ਹੁਣ ਤੱਕ, ਅਤੇ ਭਾਵੇਂ ਹਿੰਦੁਸਤਾਨ ਦੀ 20-30 ਲੱਖ ਫੌਜ ਆ ਜੇ ਮੈਨੂੰ ਫੜਨ ਵਾਸਤੇ, ਜਿਉਂਦਾ ਨਹੀਂ ਮੈਂ ਫੜਿਆ ਜਾਊਂਗਾ, ਅਤੇ ਢੇਰੀਆਂ ਵੇਖਿਓ ਕਿਵੇਂ ਲਾਉਂਦਾ ਮੈਂ, ਜਿਹੜਾ ਆਊਗਾ ਉਹਨੂੰ ਲੱਦ ਕੇ ਲਿਜਾਊਂਗੇ। ਐਸਾ ਹੀ ਹੋਇਆ ਹੈ, 4 ਜੂਨ ਤੱਕ ਗੱਡੀਆਂ ਦੀਆਂ ਗੱਡੀਆਂ ਭਰ ਕੇ ਲੈ ਕੇ
ਫਿਰ ਚੁੱਕਣ ਵਾਸਤੇ ਵੀ ਮਹਾਂਪੁਰਸ਼ਾਂ ਤੋਂ ਹਾਂ ਮੰਗਦੇ ਲਾਊਡ ਸਪੀਕਰਾਂ 'ਤੇ ਵੀ ਚੁੱਕਣ ਦੀ ਆਗਿਆ ਦਿੱਤੀ ਜਾਵੇ, ਗੋਲੀ ਬੰਦ ਕਰ ਦਿਓ। ਅੱਗੋਂ ਹਾਂ ਵਿੱਚ ਜਵਾਬ ਮਹਾਂਪੁਰਸ਼ ਦਿੰਦੇ ਸੀ ਵੀ ਲੈ ਜਾਓ ਚੁੱਕੇ, ਅਸੀਂ ਕੀ ਕਰਨਾ, ਚਾਰ ਪਾਉਣਾ। ਐਸਾ ਹੀ ਹੋਇਆ, ਇੱਕ ਇੱਕ ਬੋਲ ਆਪਣੇ ਸੇਵਕ ਕੀ ਆਪੇ ਰੱਖ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠਤਾ ਹਵੈ। ਜਿੱਥੇ ਜਿੱਥੇ ਸੇਵਕ ਨੂੰ ਕੰਮ ਪੈਂਦਾ ਉੱਥੇ ਆਪ ਵਰਤਦਾ ਹੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਐਸਾ ਹੀ ਹੈ, ਜੇ ਮਹਾਂਪੁਰਸ਼ ਸੇਵਕ ਸਨ ਤਾਂ ਉਹਨਾਂ ਦੀ ਪੈਜ ਵੀ ਰੱਖੀ ਹੈ, ਰਹਿੰਦੀ ਦੁਨੀਆਂ ਤੱਕ ਇਤਿਹਾਸ ਗਾਇਆ ਜਾਵੇਗਾ। ਉਹ ਮਹਾਂਪੁਰਸ਼ ਦੀ ਤਸਵੀਰ ਇੰਨੀ ਤਾਂ ਬਾਬਾ ਦੀਪ ਸਿੰਘ ਜੀ ਦੀ ਵੀ ਨਹੀਂ ਲੱਗੀ ਦੁਨੀਆਂ ਵਿੱਚ, ਜਿੰਨੀ ਇਹ ਮਹਾਂਪੁਰਸ਼ ਦੀ ਤਸਵੀਰ ਗਈ ਹੈ, ਪੂਜੀ ਗਈ ਹੈ। ਜਿੰਨੀ ਸ਼ਰਧਾ ਹੈ, ਆਸਥਾ ਹੈ, ਪ੍ਰੇਮ ਦਿੱਤਾ ਕੌਮ ਨੇ। ਐਸਾ ਸੇਵਕ ਹੁੰਦਾ ਹੈ ਜਿਹਨੇ ਸੇਵਕ ਬਣ ਕੇ ਨਿਸ਼ਕਾਮ ਹਿਰਦਿਓਂ ਸੇਵਾ ਕੀਤੀ, ਗੁਰੂ ਨੂੰ ਸਮਰਪਿਤ ਹੋ ਕੇ। ਸੇਵਕ ਲਾਇਓ ਆਪਣੀ ਸੇਵ, ਆਪਣੀ ਸੇਵਾ ਵਿੱਚ ਲਾਇਆ ਸਾਂ ਸੇਵ। ਅੰਮ੍ਰਿਤ ਨਾਮ ਦਿਓ ਮੁਖ ਦੇਵ, ਵਾਹਿਗੁਰੂ ਨੇ ਮੁੱਖ ਵਿੱਚ ਦੇਵ ਪ੍ਰਕਾਸ਼ ਸਰੂਪ ਨੇ ਅੰਮ੍ਰਿਤ ਸਰੀਖਾ ਨਾਮ ਦਿੱਤਾ ਹੈ, ਇਹ ਹੀ ਉਹਦੀ ਸੇਵਾ ਹੈ। ਰਸਨ ਜ਼ੁਬਾਨ ਤੇ ਨਾਮ ਮਾ ਤੇ ਰਸਨਾ ਰਸ ਜਾਵੇ। ਪਹਿਲੀ ਸੇਵਾ ਇਹੋ ਹੀ ਹੈ ਜੋ ਜ਼ੁਬਾਨ ਨਾਲ ਹੁੰਦੀ ਹੈ, ਅਕਾਲ ਪੁਰਖ ਦੀ ਸੇਵਾ। ਬਾਹਰੀ ਸੇਵਾ ਗੁਰੂ ਸਾਹਿਬਾਂ ਦੀ ਸੇਵਾ, ਟਹਿਲ ਸੇਵਾ, ਲੰਗਰਾਂ ਦੀ ਸੇਵਾ, ਇਹ ਹੱਥਾਂ ਪੈਰਾਂ ਨਾਲ ਹੁੰਦੀ ਹੈ। ਅਕਾਲ ਪੁਰਖ ਦੀ ਸੇਵਾ ਉਹਦੇ ਨਾਮ ਨਾਲ, ਮੂਲ ਮੰਤਰ ਦੇ ਅਭਿਆਸ ਨਾਲ, ਗੁਰਮੰਤਰ ਦੇ ਅਭਿਆਸ ਨਾਲ, ਸਿਮਰਨ ਨਾਲ ਹੁੰਦੀ ਹੈ। ਅੰਮ੍ਰਿਤ ਨਾਮ ਦਿਓ ਮੁਖ ਦੇਵ, ਮੁੱਖ ਵਿੱਚ ਪ੍ਰਕਾਸ਼ ਸਰੂਪ ਨੇ, ਉਹ ਅਕਾਲ ਪੁਰਖ ਨੇ ਨਾਮ ਦੀ ਦਾਤ ਜੋ ਦਿੱਤੀ, ਇਹੀ ਸੇਵਾ ਵਿੱਚ ਲਾਇਆ ਹੈ ਹਰ ਵੇਲੇ। ਸਗਲੀ ਚਿੰਤਾ ਆਪ ਨਿਵਾਰੀ, ਹੁਣ ਨਾਮ ਜਿਹੜਾ ਜਿਹਦੇ ਮੁੱਖ ਵਿੱਚ ਆ ਗਿਆ ਉਹਦੇ ਹਿਰਦੇ ਵਿੱਚੋਂ ਚਿੰਤਾ ਦਾ ਰੋਗ ਚਲਿਆ ਜਾਂਦਾ ਹੈ। ਨਾਮ ਐਸੀ ਔਸ਼ਧੀ ਹੈ, ਦਵਾਈ ਹੈ। ਜਿੰਨੀ ਦੁਨੀਆ ਹੈ, ਗਰੀਬ ਨੂੰ ਤੇ ਚਿੰਤਾ ਹੈ ਹੀ, ਅਮੀਰ ਨੂੰ ਵੀ ਚਿੰਤਾ ਪਈ ਹੈ। ਜੋ ਚਿੰਤਤ ਹੀ ਦੇਸਾ ਸਭ ਕੋਏ, ਪਾਣੀ ਦਾ ਫੈਸਲਾ ਹੈ, ਜਿਹਨੂੰ ਦੇਖਦੇ ਹਾਂ ਚਿੰਤਾ ਦੇ ਅਧੀਨ, ਕਿਸੇ ਨੂੰ ਕੋਈ ਟੈਨਸ਼ਨ ਹੈ, ਕਿਸੇ ਨੂੰ ਕੋਈ। ਅਮੈਰੀਕਾ ਵਰਗੇ ਅਮੀਰ ਮੁਲਕਾਂ ਦੇ ਵਿੱਚ ਜਿੱਥੇ ਮਾਇਆ ਵੀ ਵਾਧੂ ਹੈ, ਸਭ ਕੁਝ ਵਾਧੂ, ਸਭ ਤੋਂ ਵੱਧ, ਸੋ ਇੱਥੇ ਹੀ ਮੌਤਾਂ ਹੁੰਦੀਆਂ ਨੇ ਆਪਣੇ ਆਪ, ਸੁਸਾਈਡ ਲੋਕ ਸਭ ਤੋਂ ਵੱਧ ਇੱਥੇ ਹੀ ਕਰਦੇ ਨੇ। ਐਸੀ ਚਿੰਤਾ ਹੈ, ਜੇ ਚਿੰਤਾ ਨਾ ਹੋਵੇ ਤਾਂ ਕਿਉਂ ਹੋਵੇ। ਪਹਿਲਾਂ ਤੋਂ ਹੀ ਸਭ ਤੋਂ ਵੱਧ ਇੱਥੇ ਹੀ ਮੌਤਾਂ ਹੁੰਦੀਆਂ ਨੇ, ਸਭ ਕੋਈ ਚਿੰਤਾ ਦੇ ਦੀ। ਕੋਈ ਮਨ ਦੁਖੀ, ਕੋਈ ਤਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ, ਸੁਖੀ ਹਰੀ ਕੇ ਦਾਸ, ਵਿਦਵਾਨ ਪੁਰਸ਼ਾਂ ਦੇ ਬਚਨ ਨੇ। ਕੋਈ ਮਨ ਕਰਕੇ ਦੁਖੀ, ਕੋਈ ਤਨ ਕਰਕੇ ਰੋਗੀ ਹੈ, ਕਰਲਾਉਂਦਾ ਹੈ, ਦੁਖੀ ਹੈ। ਕੋਈ ਚਿੱਤ ਵਿੱਚ ਕੋਈ ਚਿੰਤਾ ਲਈ ਫਿਰਦਾ, ਕੀ ਬਣੇਗਾ ਬੱਚਿਆਂ ਦਾ, ਕੀ ਬਣੇਗਾ ਵਡੇਪੇ ਵਿੱਚ, ਕੀ ਬਣੇਗਾ, ਕੌਣ ਸਾਂਭੇਗਾ। ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ, ਥੋੜ੍ਹੇ ਥੋੜ੍ਹੇ ਸਾਰੇ ਹੀ ਦੁਖੀ ਨੇ। ਜਿਹਨੂੰ ਪੁੱਛੋ ਦੁੱਖ ਕੀਆਂ ਪੰਡਾਂ ਨਿਕਲੀਆਂ, ਸੁੱਖ ਨਾ ਨਿਕਲਿਓ ਕੋਏ। ਸਤਿਗੁਰਾਂ ਦਾ ਇਹ ਵੀ ਫੁਰਮਾਨ ਹੈ, ਜਿਹਨੂੰ ਪੁੱਛੋ ਆਪਣੇ ਦੁੱਖ ਫੋਲਦਾ ਹੈ, ਦੁੱਖ ਦੀਆਂ ਪੰਡਾਂ ਹੀ ਖੁੱਲੀਆਂ ਪਈਆਂ ਨੇ, ਸੁੱਖ ਕੋਈ ਨਿਕਲਦਾ ਹੀ ਨਹੀਂ ਹੈ। ਮਾੜਾ ਜਿਹਾ ਛੇੜਨ ਦੀ ਲੋੜ ਹੈ, ਸਵਾਲ ਕਰਨ ਦੀ ਲੋੜ ਹੈ। ਸਭ ਕੋਈ ਚਿੰਤਾ ਦੇ ਅਧੀਨ, ਚਿੰਤਤ ਹੀ ਦਿਸੈ ਸਭ ਕੋਏ। ਸੁਖੀ ਕੌਣ ਹੈ? ਜਿਹਦੇ ਕੋਲ ਚਿੰਤਨ ਹੈ। ਚਿੰਤਾ ਤੇ ਚਿੰਤਨ, ਚਿੰਤਾ ਚਿੰਤਨ, ਇੱਕ ਨੰਨਾ ਨਾਲ ਪਲੱਸ ਕਰ ਦਈਏ ਤੇ ਇਹ ਸ਼ਬਦ ਚਿੰਤਨ ਬਣ ਜਾਂਦਾ ਹੈ।
ਚਿੰਤਨ ਤੋਂ ਭਾਵ ਯਾਦ, ਅਕਾਲ ਪੁਰਖ ਵਾਹਿਗੁਰੂ ਉਹਦੇ ਸਿਮਰਨ ਨਾਲ ਜੁੜਨਾ, ਉਹਦੀ ਯਾਦ ਵਿੱਚ ਜੁੜਨਾ, ਚਿੰਤਨ ਸਗਲੀ ਚਿੰਤਾ ਆਪ ਨਿਵਾਰੀ, ਚਿੰਤਾ ਤੋਂ ਬਚਿਆ ਹੈ ਜੇ ਆਨੰਦ ਵਿੱਚ ਜੀਂਦਾ ਹੈ ਤਾਂ ਗੁਰਮੁਖ ਹੈ, ਉਹ ਸੰਤ ਹੈ, ਭਗਤ ਹੈ। ਸਗਲੀ ਚਿੰਤਾ ਆਪ ਨਿਵਾਰੀ, ਮਹਾਰਾਜ ਜੀ ਬਖਸ਼ਿਸ਼, ਸਾਰੀ ਚਿੰਤਾ ਜਿਹੜੀ ਸੀ ਕਾਰਜਾਂ ਦੀ, ਡਿਊਟੀ ਦੀ, ਦੁਸ਼ਮਣਾਂ ਦੀ, ਸਾਰੀ ਵਾਹਿਗੁਰੂ ਨੇ ਆਪ ਦੂਰ ਕਰ ਦਿੱਤੀ। ਬੜੇ ਹਮਲੇ ਹੋਏ ਸੀ ਸ਼ਹੀਦੀ ਤੋਂ ਪਹਿਲਾਂ, ਬੜੇ ਸ਼ਰੀਕਿਆਂ ਨੇ ਵੀ ਘੱਟ ਨਹੀਂ ਕੀਤੀ ਸੀ। ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਵੀ ਹਮਲੇ ਹੋਏ, ਪਰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਸੀ, ਕਿਉਂਕਿ ਚਿੰਤਨ ਸੀ ਕੋਲ, ਹਿਰਦੇ ਵਿੱਚ ਨਾਮ ਸੀ, ਅਕਾਲ ਪੁਰਖ ਦੀ ਓਟ ਸੀ, ਕੋਈ ਦੁੱਖ ਨਹੀਂ ਆਇਆ। ਦੂਤ ਦੁਸ਼ਮਣ ਸਭ ਤੁਝ 'ਤੇ ਨਿਬਰੈ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ, ਸੋ ਤਤਕਾਲ ਤੁਮ ਮਾਰਾ, ਨਿਰਖੋ ਤੁਮਰੀ ਔਰ ਹਰ ਨੀ, ਮੁਰਾਰ ਸੁਹਾਹੇ ਹੋ ਦਾਸ ਕਰ ਗਏ ਉਧਰੋ ਮੀ। ਐਸੀ ਬਖਸ਼ਿਸ਼ ਹੋਈ ਸੀ, ਸਭ ਫੇਲ ਹੋ ਗਏ ਸੀ ਜਿੰਨੇ ਚੜ੍ਹ ਕੇ ਆਏ ਸੀ। ਸੁਲੱਭੀ ਖਾਨ, ਸੁਲਹੀ ਖਾਨ, ਸੁਲੱਭੀ ਖਾਨ, ਵੀਰ ਬਲ ਵਰਗੇ ਚਤਰ ਬ੍ਰਾਹਮਣ ਜਿਹੜੇ ਸਨ, ਉਹਨਾਂ ਵੀ ਧਮਕੀਆਂ ਦਿੱਤੀਆਂ ਸੀ ਹਮਲਾ ਕਰਨ, ਕੋਈ ਨਹੀਂ ਆਪ ਜੀ ਤੱਕ ਪੁੱਗ ਸਕਿਆ ਸੀ, ਰਾਹ ਵਿੱਚ ਹੀ ਖਤਮ ਹੋ ਗਏ ਸੀ, ਸਭ ਢੇਰੀ ਹੋ ਗਏ ਸੀ, ਕੋਈ ਅੱਗ ਵਿੱਚ ਸੜ ਗਿਆ ਜਾਂਦਾ, ਕੋਈ ਲੜਾਈ ਰਾਹ ਵਿੱਚ ਹੋ ਕੇ ਹੀ ਮਾਰਿਆ ਗਿਆ। ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਜਿਹਦੇ ਕੋਲ ਸਿਮਰਨ ਹੈ, ਬੰਦਗੀ ਹੈ, ਇਹੀ ਆਪ ਜੀ ਨੇ ਕਿਹਾ ਸੀ। ਸਿੱਖਾਂ ਕਿਹਾ ਸੀ ਸ਼ਸਤਰ ਰੱਖਣੇ ਚਾਹੀਦੇ ਨੇ, ਨਿੱਤ ਕੋਈ ਨਾ ਕੋਈ ਤੁਰ ਪੈਂਦਾ ਹੈ, ਆਪ ਜੀ ਬੇਗੁਨਾਹ ਗੁਰੂ ਘਰ ਦੇ ਉੱਪਰ, ਆਪ ਜੀ ਸ਼ਸਤਰ ਧਾਰਨ ਕਰੋ, ਸਾਨੂੰ ਹੁਕਮ ਕਰੋ। ਕਿਹਾ ਨਹੀਂ, ਇਸ ਰੂਪ ਵਿੱਚ ਨਹੀਂ, ਅਗਲੇ ਰੂਪ ਵਿੱਚ ਧਾਰਨ ਕਰਾਂਗੇ, ਕਾਇਮ ਹੋ ਜਾਓ। ਔਰ ਸਾਡੇ ਕੋਲ ਤੇ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਇਸ ਆਗਾ ਕੋ ਨਾ ਟਿਕਾ ਬੇਕਾਰੀ, ਗੁਰਪੂਰਾ ਇਹ ਗੱਲ ਸਾਰੀ, ਹਰ ਹਰ ਨਾਮ ਸੰਤਨ ਕੀ ਓਟਾ, ਜੋ ਸਿਮਰੈ ਤਿਸ ਕੀ ਗਤ ਹੋਵੈ, ਉਧਰੈ ਸਗਲੇ ਕੋਟਾ। ਹਰੀ ਵਾਹਿਗੁਰੂ ਦਾ ਨਾਮ ਹੀ ਸੰਤਾਂ ਦੀ ਢਾਲ ਹੁੰਦੀ ਹੈ, ਭਗਤਾਂ ਦੀ ਢਾਲ ਹੁੰਦੀ ਹੈ, ਰੱਖਿਆ ਕਰਨ ਵਾਸਤੇ ਦੁਸ਼ਮਣ ਤੋਂ। ਗਰੀਬੀ ਨਿਮਰਤਾ ਜਿਹੜੀ ਇਹ ਸਾਡੇ ਕੋਲ ਗਦਾ ਫੜੀ ਹੈ, ਖੰਨਾ ਸਗਲ ਰੇਨ ਛਾਰੀ, ਸਾਰਿਆਂ ਦੇ ਚਰਨਾਂ ਦੀ ਧੂੜੀ ਹੋ ਰਹੇ, ਖੰਡਾ ਫੜਿਆ ਦੋ ਧਾਰਾ ਖੰਡਾ, ਸਾਡੇ ਕੋਲ ਇਹ ਸ਼ਸਤਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸਗਲੀ ਚਿੰਤਾ ਆਪ ਨਿਵਾਰੀ, ਸਾਰੀ ਚਿੰਤਾ, ਚਿੰਤਨ ਆ ਅਤੇ ਚਿੰਤਾ ਨਹੀਂ ਰਹੀ। ਜੇ ਸਿਰ ਦੇ ਵਿੱਚ ਵਾਹਿਗੁਰੂ ਦੀ ਯਾਦ ਆ, ਚਿੰਤਾ ਤੋਂ ਰਹਿਤ, ਉਹੀ ਮਨ ਮਿਲੇਗਾ, ਉਹੀ ਤਨ ਸੁਖੀ ਮਿਲੇਗਾ। ਚਿੰਤਾ ਚਿੰਤਾ ਸਗਲੀ ਗਈ, ਪ੍ਰਭ ਨਾਨਕ ਨਾਨਕ ਨਾਨਕ ਮਈ, ਨਹੀਂ ਤਾਂ ਜੋ ਦੀਸਾ ਚਿੰਤਤ ਹੀ ਦੀਸਾ ਸਭ ਕੋਏ, ਚੇਤਾ ਏਕ ਤਹੀ ਸੁਖ ਹੋਏ। ਮਹਾਰਾਜ ਜੀ ਦਾ ਫੈਸਲਾ, ਚਿੰਤਾ ਛੱਡ ਚਿੰਤ ਰਹੋ, ਨਾਨਕ ਲੱਗ ਪਾਈ, ਚਿੰਤਾ ਛੱਡ ਕੇ ਅਚਿੰਤ ਰਹੋ, ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਹੋਈਦਾ। ਨਾਮ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾ ਲਓ, ਯਾਦ ਕਰੋ, ਸਿਮਰਨ ਕਰੋ, ਚਿੰਤਾ ਨਹੀਂ ਰਵੇਗੀ। ਚੇਤਾ ਏਕ ਤਹੀ ਸੁਖ ਹੋਏ, ਇਹ ਚਿੰਤਾ ਦੇ ਰੋਗ ਵੱਲੋਂ ਜੇ ਇੱਕ ਦਾ ਚਿੰਤਨ ਕਰੇ, ਇੱਕ ਦਾ ਸਿਮਰਨ ਕਰੇ, ਤਾਂ ਹੀ ਸੁਖ ਮਿਲਦਾ ਹੈ। ਚਿੰਤਾ ਰੋਗ ਗਈ ਹੋ, ਪੀੜਾ ਸਗਲ ਬਿਨਾਸੇ ਦਰਦਾ ਜੀਓ, ਆਪ ਜੀ ਦੇ ਹੋਰ ਵੀ ਸੁੰਦਰ ਬਚਨ ਆਉਂਦੇ। ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕਹੋ ਸਦ ਬਲਿਆ, ਐਸੇ ਗੁਰਾਂ ਤੋਂ ਜਿਨ੍ਹਾਂ ਨਾਮ ਦੀ ਦਾਤ ਦਿੱਤੀ ਹੈ, ਇਹ ਥਾਪੜਾ ਦਿੱਤਾ ਹੈ। ਮਹਾਰਾਜ ਜੀ ਨੇ ਆਪ ਚਿੰਤਾ ਸਾਰੀ ਚੱਕ ਦਿੱਤੀ। ਰੱਬ ਦੇ ਪਿਆਰਿਆਂ ਦੇ ਕਾਜ ਆਪ ਹੁੰਦੇ ਨੇ, ਜਿਨ ਜਿਨ ਕਾਜ ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ, ਹਰ ਗੁਰਪੂਰਾ ਅਰਾਧਿਆ ਦਰਗਾ ਸੱਚ ਖਰੇ। ਗੁਰਮੁਖ ਨਹੀਂ ਚਿੰਤਾ ਕਰਦੇ, ਗੁਰਮੁਖ ਆਪਣੀ ਲਾਈਨ ਗੁਰੂ ਦੇ ਸਨਮੁਖ ਹੋ ਕੇ ਸੋ ਤੁਰੇ ਆਉਂਦੇ ਨੇ, ਨਾਮ ਦਾ ਪਹਿਰਾ ਲਾਉਂਦੇ ਨੇ, ਬਾਣੀ ਦਾ ਓਟ ਆਸਰਾ ਸੇਵਾ ਸਿਮਰਨ ਦਾ ਲੈਂਦੇ ਨੇ, ਸਾਰੇ ਕਾਰਜ ਮਹਾਰਾਜ ਰਾਸ ਕਰ ਦਿੰਦੇ ਨੇ ਵੱਡਿਆਂ ਤੋਂ ਵੱਡੇ। ਤੇ ਸੁਗੁਰ ਕਹੋ ਸਦ ਬਲਿਹਾਰੀ, ਗੁਰੂ ਦੀ ਦਾਤ ਹੈ ਨਾਮ ਸਿਮਰਨ, ਸੇਵਾ ਸਿਮਰਨ, ਉਹਨਾਂ ਸਤਿਗੁਰਾਂ ਤੋਂ ਅਸੀਂ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ।
ਗੁਰੂ ਕੀ ਅਥਾਹ ਦੇਣ ਹੈ। ਆਨੰਦ ਵਿੱਚ ਵੀ ਹਾਂ ਤੇ ਕਾਰਜ ਵੀ ਸਾਰੇ ਹੋ ਹੀ ਜਾਂਦੇ ਨੇ। ਕਿੰਨੇ ਕਾਰਜ ਆਪ ਜੀ ਨੇ ਕੀਤੇ ਨੇ ਕੱਲ ਨੂੰ ਵਿਚਾਰਾਂਗੇ। ਅੱਗੇ ਉਹ ਹੀ ਕਹਿ ਰਹੇ ਨੇ ਕਾਜ ਹਮਾਰੇ ਪੂਰੇ ਸਤਿਗੁਰ, ਸਤਿਗੁਰੂ ਰਹਿਮਤ ਕਰਨ, ਗੁਰੂ ਦੇ ਲੜਦਾ ਕੇ ਸੇਵਾ ਸਿਮਰਨ ਵਿੱਚ ਸਨਮੁਖ ਰਵਾਂਗੇ। ਦੁਨਿਆਵੀ ਕਾਰਜ ਵੀ ਮਹਾਰਾਜ ਸਾਰੇ ਰਾਸ ਕਰ ਦੇਣਗੇ, ਚਿੰਤਾ ਵੀ ਕੋਈ ਨਹੀਂ ਰਵੇਗੀ ਪਾਵੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਉਣ ਆਈ ਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ

ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈ ਆ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ।

ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਗਿਆਨ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ।

ਸਿਫਤ ਕਿਸਮ ਦੀ ਨੂਰ ਅਰਸਹ ਪੁਰਸ ਨੂੰ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ।

गरीब नवाज गुरु की साध संगत जी श्री गुरु ग्रंथ साहिब जी की अमृतमयी बाणी दे पठन पाठ करन तो होर मैनू किसे दा नहीं पता, मैं अपनी गल लगा तुहाडे अगे करन। मैनू ए समझ पई है इस बाणी विच अनेक युक्तियां नाल अनेक उपावां नाल अनेक तरीकियां नाल मन नूं समझाउण दा चारा कीता गया और बड़े प्रमाण दित्ते। जिन्हां विचों एक प्रमाण हजूर ने दिन और रात दा दिता, सब कहिंदे ने दिन ते पहर, पहर ते घड़ियां, आव घटा तन छिजक। विद्वान सज्जना परमार्थ दे रस्ते दे खोजियां ने एक टाइम दा नाम रखा है उषा, और वो टाइम दिन विच दो बार आउंदा। जिस वेले दिन और रात दा मेल हो जाए उस समय दा नाम उषा। जैसे दिन सहजे सहजे सहजे सहजे बीत जाए, रात पैन वाली होवे पर अजे पई ना होवे, जिन्नू असी त्रकाला वेला आखने हैं, ए टाइम हो जाए दिन ते रात कठे हो जाए, उस टाइम का नाम उषा है। ते सहजे सहजे सहजे सहजे रात बीत गई, दिन चढ़न दे आर पार हो गया पर अजे चढ़िया नहीं। जिन्नू सोझला जिहा कहिंदे एवें चमकारे जे लो जी लगनी पर सूरज नजर ना आना, ते रात दा हनेरा अलोक हो जाना, इस सांझे टाइम दा नाम भी उषा है। वो जिहड़ा उषा दा टाइम है ना सवेरे, अजे सूरज चढ़िया नहीं पर चढ़न वाला, उदों दिन अपनी जात विच बिल्कुल मुकम्मल है, बिल्कुल पूरा है, तकड़ी तोलवा है। पर जिस वेले रात मुक गई, दो तीन किरणा सूरज दियां पसर गईयां, ते दिन दी उम्र पूरी ना रही, दिन अपनी जात विच पूरा ना रहा, उदे चार टुकड़े हो गए दिन ते पहर। जदों एक पहर विचों भी थोड़ा बहुत समा बीत गया, फिर बन गईयां घड़ियां, दिन ते पहर, पहर ते घड़ियां। बायन इसे तरह जिस वेले बच्चे दा मां दे गर्भ दा कोर्स पूरा हो जांदा, जन्म लैण दे आर पार हो जांदा पर अजे जन्म लिया नहीं हुंदा, जिवें सूरज दियां किरणां दे पसरन तों पहला सूरज पूरा मुकम्मल है, दिन पूरा मुकम्मल है, पर दो चार किरणा निकले हों ते दिन दे चार टुकड़े हो जांदे ने, जन्म लैण तों पहला मनुख दी उम्र पूरी हुंदी है दिन वांगू, 50 वरे जीवना तां, 70 जीवना तां, 100 जीवना तां पूरा। पर जन्म लैंदिया सार जदों एक दो श्वास लै लै तां जिवें दिन चढ़दिया सार दिन दे चार टुकड़े हो जांदे ने पैर, जन्म लैंदिया सार इहदी जिंदगी दे चार टुकड़े हो जांदे ने। इह बालपन है, ये किशोर है, ये जुबा है,
ਇਹ ਬੁਢਾਪਾ ਹੈ। ਆਖਰ ਸੂਰਜ ਡੁੱਬ ਜਾਂਦਾ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਉਮਰ ਘਟਦੀ ਜਾਂਦੀ ਹੈ, ਤਨ ਛੀਜੈ ਕਾਇਆ ਕਮਜ਼ੋਰ ਹੁੰਦੀ ਜਾਂਦੀ ਹੈ। ਤੇ ਗਰੀਬ ਨੂੰ ਅੱਜ ਇੱਕ ਹਲੂਣਾ ਜਿਹਾ ਦਿੰਦੇ ਨੇ, ਆਵ ਘਟੈ ਤਨ ਛੀਜੈ ਕਾਲ ਅਹੇਰੀ, ਜਿਹੜੀ ਮੌਤ ਹੈ ਕਾਲ ਮੈਨੇ ਮੌਤ, ਇਹ ਅਹੇਰੀ ਮੈਨੇ ਸ਼ਿਕਾਰਨ ਹੈ। ਜਿਵੇਂ ਸ਼ਿਕਾਰੀ ਆਪਣਾ ਸ਼ਿਕਾਰ ਲੱਭਦਾ ਫਿਰਦਾ, ਏਦਾਂ ਮੌਤ ਵੀ ਆਪਣਾ ਸ਼ਿਕਾਰ ਲੱਭਦੀ ਫਿਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਹੰਸਾ ਸਰਵਰ, ਜਿਵੇਂ ਹੰਸ 24 ਘੰਟੇ ਮਾਨ ਸਰੋਵਰ ਦੇ ਕਿਨਾਰੇ ਬੈਠਾ ਰਹਿੰਦਾ, ਇਸੇ ਤਰ੍ਹਾਂ ਕਾਲ ਸਰੀਰ ਜਿਹੜੀ ਮੌਤ ਹੈ ਉਹ ਆਦਮੀਆਂ ਦੇ ਸਿਰ ਤੇ 24 ਘੰਟੇ ਬੈਠੀ ਰਹਿੰਦੀ ਹੈ, ਛੱਡ ਕੇ ਨਹੀਂ ਜਾਂਦੀ। ਕਾਲ ਅਹੇਰੀ ਮੌਤ ਸ਼ਿਕਾਰਨ ਹੈ, ਫਿਰੇ ਬਦਕ ਜਿਉ ਸ਼ਿਕਾਰੀ ਦੀ ਤਰ੍ਹਾਂ ਇਹ ਨਸੀ ਫਿਰਦੀ ਹੈ ਆਪਣੇ ਜਾਲ ਤੀਰ ਵਗੈਰਾ ਲੈ ਕੇ। ਕਹੋ ਕਮਣ ਵਿੱਚ ਕੀ ਜਾ, ਸਰ ਸੱਚਾ ਪਾਤਸ਼ਾਹ ਕਹਿੰਦੇ ਨੇ ਇਹਦੇ ਕੋਲੋਂ ਬਚਣ ਲਈ, ਸਿਮਰਨ ਕਰਨ ਲਈ, ਨਰਕਾਂ ਦੇ ਦੁੱਖੋਂ ਛੁਟਕਾਰਾ ਪਾਉਣ ਲਈ ਕੀ ਉਪਾਅ ਕਰੀਏ, ਕੀ ਤਰੀਕਾ, ਕੀ ਜੁਗਤੀ ਕਰੀਏ। ਤੇ ਝੋਨੇ ਅੰਦਰ ਇਹ ਹੈ ਭਈ ਨਾਮ ਸਿਮਰੋ, ਮਨ ਸਮਝਾਓ, ਸੰਗਤ ਵਿੱਚ ਆਓ ਤਾਂ ਕਿ ਜਨਮ ਲੇਖੇ ਲੱਗ ਜਾਏ। ਜੇ ਦਿਨ ਰਾਤ ਦੇ ਪ੍ਰਮਾਣ ਨਾਲ ਮਨ ਨਹੀਂ ਸਮਝਿਆ ਤੇ ਫਿਰ ਚਾਰ ਪੈਰ ਇਹਦੇ ਸਾਹਮਣੇ ਰੱਖੇ, ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਭਾਸ, ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ, ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਨ ਜੋਗਨ ਮੈਂ ਮਤ, ਚੌਥਾ ਪਹਿਰਾ ਆ ਗਿਆ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ, ਜਾਂ ਜਾਂ ਪਗੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਤ। ਜੇ ਚੌ ਪਹਿਰਾਂ ਦੇ ਪ੍ਰਮਾਣ ਵਿੱਚ ਵੀ ਮਨ ਨਹੀਂ ਸਮਝਿਆ ਤੇ ਫਿਰ ਇਹਦੇ ਸਾਹਮਣੇ 7 ਵਾਰ ਰੱਖੇ, ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ 7 ਵਾਰ। ਅਸੀਂ ਮਨਮਤ ਦੇ ਵਾਰ ਤੇ ਮਨਾ ਲੈਂਦੇ ਹਾਂ, ਗੁਰਮਤ ਦੇ ਵਾਰ ਨਹੀਂ ਮਨਾਉਂਦੇ। ਪੰਜਾਬੀ ਵਿੱਚ ਇੱਕ ਮੁਹਾਵਰਾ ਬਣ ਗਿਆ ਬਦੋ ਬਦੀ ਸਾਡੀ ਮਨਮਤ ਜਿਹੀ ਨਾਲ, ਭਾਈ ਐਤਵਾਰ ਤਦ ਜਾਣੀਏ ਜੇ ਪੋਚਾ ਫੇਰਨ ਬਾਣੀਏ। ਅਸੀਂ ਪੋਚਾ ਪਾਚਾ ਫੇਰਨ ਨੂੰ ਹੀ ਸਮਝ ਲਿਆ ਵੀ ਐਤਵਾਰ ਮਨਾਇਆ ਗਿਆ, ਤੱਕੜੀ ਵੱਟੇ ਧੋ ਲੈ, ਜਾਂ ਛੁੱਟੀ ਦਾ ਦਿਨ ਸੀ ਕਿਸੇ ਨੇ ਪੂੜੇ ਪਕਾ ਲਏ, ਕੋਈ ਪਿਕਨਿਕ ਤੇ ਚਲਾ ਗਿਆ, ਭਾਈ ਬੱਲੇ ਬੱਲੇ ਬੜਾ ਚਾ, ਐਤਵਾਰ ਜੀ ਮਨਾਇਆ ਗਿਆ। ਪਰ ਇਹ ਮਨਮਤ ਦਾ ਐਤਵਾਰ ਹੈ, ਗੁਰਮਤ ਦਾ ਐਤਵਾਰ ਤੇ ਉਦੋਂ ਮਨਾਇਆ ਜਾਣਾ ਜਦੋਂ ਸਾਹਿਬ ਕਹਿੰਦੇ ਨੇ ਆਦਿਤ ਕਰੈ ਭਗਤ ਆਰੰਭ, ਆਦਿਤ ਮੈਨੇ ਐਤਵਾਰ। ਐਤਵਾਰ ਤਾਂ ਮਨਾਇਆ ਜਾਏਗਾ ਜੇ ਐਤਵਾਰ ਨੂੰ ਭਗਤੀ ਆਰੰਭ ਕਰ ਲੈ, ਤੇ ਜੇ ਪਿਕਨਿਕ ਉੱਤੇ ਸਾਰਾ ਦਿਨ ਖਾਂਦਿਆਂ ਪੀਂਦਿਆਂ ਬੀਤ ਗਿਆ, ਰਾਤ ਨੂੰ ਜੁੱਤੀ ਗੁਆ ਕੇ ਘਰ ਆ ਵੜਿਓ ਤੇ ਐਤ ਮਨਾਇਆ, ਐਤਵਾਰ ਮਨਾਇਆ ਕਾਹਦਾ ਗਿਆ, ਤੇ ਸਗੋਂ ਖਰਾਬ ਹੋ ਗਿਆ। ਸੰਗਤ ਵਿੱਚ ਮਹਾਰਾਜ ਸਾਹਿਬ ਸੱਚਾ ਪਾਤਸ਼ਾਹ ਕਹਿੰਦੇ ਨੇ ਸੰਗਤ ਕੋ ਗੁਣ ਬਹੁਤ ਕਾਈ, ਮਰਦਿਆਂ ਦਮਾਂ ਤੱਕ ਸੰਗਤ ਕਰਦੇ ਰਹੋ, ਇਹਦੇ ਵਿੱਚੋਂ ਕੁਝ ਲੱਭਦਾ ਹੀ ਰਹਿਣਾ, ਇੱਥੇ ਘਾਟਾ ਨਹੀਂ ਪੈਂਦਾ। ਰਾਤੀ ਕਥਾ ਦੀ ਸਮਾਪਤੀ ਬਾਅਦ ਮੇਰੇ ਕਮਰੇ ਚ ਇੱਕ ਸੱਜਣ ਗਿਆ, ਨੌਜਵਾਨ ਗੱਭਰੂ, ਉਹਨੇ ਇੱਕ ਬੜਾ ਅਜੀਬ ਜਿਹਾ ਨਵਾਂ ਜਿਹਾ ਸਵਾਲ ਕੀਤਾ ਔਰ ਬੜਾ ਲੋੜੀ ਦਾ ਸਵਾਲ। ਸਾਹਿਬ ਸ੍ਰੀ ਗੁਰੂ ਅਮਰਦੇਵ ਜੀ ਦੀ ਸਪੁੱਤਰੀ ਦੀ ਸ਼ਾਦੀ ਤੇ ਗੁਰੂ ਰਾਮਦਾਸ ਦੀ ਸ਼ਾਦੀ ਬਾਰੇ
ਬੜਾ ਸੁੰਦਰ, ਬੜਾ ਤੱਕੜੀ ਤੋਲਵਾ, ਬੜਾ ਨਿੱਗਰ ਸਵਾਲ ਸੀ। ਮੈਂ ਰਾਤ ਕਈ ਵਾਰ ਉੱਠ ਕੇ ਸੋਚਿਆ ਬਈ ਕਦੇ ਗੱਲ ਅਸਾਂ ਵਿਚਾਰੀ ਨਹੀਂ, ਕਦੇ ਸੋਚੀ ਨਹੀਂ ਬਈ ਆਖਰ ਬੀਬੀ ਭਾਨੀ ਦੀ ਉਮਰ ਉਦੋਂ ਕਿੰਨੀ ਹੋਵੇਗੀ, ਜਾਂ ਗੁਰੂ ਅਮਰਦੇਵ ਦੀ ਕਿੰਨੀ ਕੁ ਉਮਰ ਬੀਤ ਗਈ ਹੋਵੇਗੀ ਤੇ ਬੀਬੀ ਭਾਨੀ ਦਾ ਜਨਮ ਹੋਇਆ ਹੋਵੇਗਾ। ਇਹ ਸਾਕ, ਇਹ ਉਮਰ ਦੇ ਲਿਹਾਜ਼ ਨਾਲ ਰਿਸ਼ਤੇਦਾਰੀ ਕਿੱਦਾਂ ਤੋਲ ਮਾਪ ਚ ਪੂਰੀ ਉਤਰੀ। ਆਖਰ ਇਹ ਸੰਗਤ ਵਿੱਚੋਂ ਲੱਭੀ ਨਾ ਗੱਲ, ਪ੍ਰਚਾਰ ਕਰਦਿਆਂ ਤੇ ਮੈਨੂੰ ਵੀ 57 ਹੀ ਵਰੇ ਹੋ ਹੀ ਗਏ ਨੇ ਨਾ, ਨਹੀਂ ਪਤਾ ਲੱਗਾ। ਸੰਗਤ ਵਿੱਚੋਂ ਕਦੇ ਨਹੀਂ ਵਿਛੜਨਾ ਚਾਹੀਦਾ। ਸੋਮਵਾਰ ਸੱਸ ਅੰਮ੍ਰਿਤ ਜਹਰਾ, ਜੋਗੀਆਂ ਨੇ ਸੱਜੀ ਨਾਸ ਦਾ ਨਾਂ ਰੱਖਿਆ ਹੋਇਆ ਸੂਰਜ ਦੀ ਰਾਸ ਨਾਸ, ਤੇ ਖੱਬੀ ਨਾਸ ਦਾ ਨਾਂ ਰੱਖਿਆ ਹੋਇਆ ਚੰਦਰਮਾ ਦੀ ਰਾਸ ਨਾਸ। ਜੇ ਤੇ ਸੋਮਵਾਰ ਨੂੰ ਖੱਬੀ ਨਾਸ ਵਿੱਚੋਂ ਅੰਮ੍ਰਿਤ ਚੋਣ ਲੱਗ ਪਿਆ ਤੇ ਸੋਮਵਾਰ ਮਨਾਇਆ ਗਿਆ, ਤੇ ਜੇ ਪਤਾ ਹੀ ਨਹੀਂ, ਸੁਰਤ ਨੂੰ ਪਤਾ ਹੀ ਨਹੀਂ, ਮਨ ਨੂੰ ਪਤਾ ਹੀ ਨਹੀਂ, ਤੂੰ ਕਦੇ ਇਕਾਗਰ ਚਿੱਤ ਹੋ ਕੇ ਸਿਮਰਨ ਕਰ ਵਾਸਤੇ ਚੌਕੜਾ ਮਾਰਿਆ ਹੀ ਨਹੀਂ, ਤੇ ਸੋਮਵਾਰ ਕਾਹਦਾ ਮਨਾਇਆ ਗਿਆ। ਕਈ ਸੱਜਣ ਨੇ ਉਹ ਮੰਗਲਵਾਰ ਨੂੰ ਇੱਕ ਪੱਥਰ ਦੇ ਉੱਤੇ ਸੰਧੂਰ ਸੁੱਟਦੇ ਨੇ ਤੇ ਪਾਕ ਪੱਕੇ ਆਟੇ ਦੀ ਇੱਕ ਰੋਟੀ ਪਕਾ ਕੇ ਉਹਦੇ ਅੱਗੇ ਰੱਖ ਦਿੰਦੇ ਨੇ ਪੱਥਰ ਦੇ, ਜੀ ਸਾਡਾ ਮੰਗਲਵਾਰ ਮਨਾਇਆ ਗਿਆ। ਤੇ ਮਹਾਰਾਜ ਕਹਿੰਦੇ ਨੇ ਪਾਕ ਪੱਕੇ ਆਟੇ ਦਾ ਰੋਟ ਮਨਾਇਆ, ਮੰਗਲਵਾਰ ਨਹੀਂ ਮਨਾਇਆ ਜਾਣਾ। ਮੰਗਲਵਾਰ ਲੈ ਮੋਹੀਤ ਪੰਚ ਚੋਰ ਕੀ ਜਾਣੇ ਰੀਤ। ਜੇ ਤੇ ਮੰਗਲਵਾਰ ਨੂੰ ਤੂੰ ਪੰਜਾਂ ਚੋਰਾਂ ਨੂੰ ਵਸ ਵਿੱਚ ਕਰ ਲਿਆ, ਕਾਮ ਕ੍ਰੋਧ ਨੂੰ ਵਸ ਵਿੱਚ ਕਰ ਲਿਆ, ਤੇ ਤੇਰਾ ਮੰਗਲਵਾਰ ਮਨਾਇਆ ਗਿਆ। ਜੇ ਨਿਰੇ ਪਾਪ ਕੇ ਆਟੇ ਚ ਗੁੜ ਪਾ ਕੇ ਕਿਸੇ ਪੱਥਰ ਅੱਗੇ ਰੱਖ ਦਿੱਤਾ, ਦੁਆਰੇ ਰੱਬ ਦੀ ਮੰਗਲਵਾਰ ਨਹੀਂ ਮਨਾਇਆ ਜਾਏਗਾ। ਬੁੱਧਵਾਰ ਬੁੱਧ ਕਰੇ ਪ੍ਰਗਾਸ ਤਾਂ ਤੇ ਵਿਖਿਆ ਮੈਂ ਰਹੇ ਉਦਾਸ। ਜੇ ਬੁੱਧਵਾਰ ਨੂੰ ਬੁੱਧੀ ਚ ਚਾਨਣਾ ਹੋ ਗਿਆ, ਵਿਕਾਰਾਂ ਵਿੱਚੋਂ ਉਦਾਸ ਹੋ ਗਏ ਹੋ, ਨਾਮ ਵਿੱਚ ਜੁੜ ਗਏ ਹੋ, ਤੇ ਮਨਾਇਆ ਗਿਆ ਬੁੱਧਵਾਰ। ਜੇ ਮਨ ਏਦਾਂ ਵੀ ਨਹੀਂ ਸਮਝਿਆ ਤੇ ਫਿਰ 15 ਸਿੱਤਾਂ ਲਿਖੀਆਂ। ਜੇ ਨਹੀਂ ਸਮਝਿਆ ਤੇ ਫਿਰ ਪੂਰੇ 12 ਮਹੀਨੇ 12 ਮਾਹ ਲਿਖ ਦਿੱਤੇ, ਉਹਨਾਂ ਵਿੱਚੋਂ ਬਿਕਰਮੀ ਸੰਮਤ ਦਾ ਅੱਜ ਵਾਲਾ ਮਹੀਨਾ 11ਵਾਂ ਮਹੀਨਾ ਹੈ। ਜਿਵੇਂ ਕੱਤੇ ਦੇ ਮਹੀਨੇ ਚ ਬ੍ਰਾਹਮਣਾਂ ਨੇ ਰਿਵਾਜ ਪਾਇਆ ਹੋਇਆ ਸੀ ਨਾ ਭਾਈ ਕਾਰਤਕ ਦੀ ਕਥਾ ਸੁਣੋ, ਜਿਹੜਾ ਕੱਤੇ ਦੇ ਮਹੀਨੇ ਕਾਰਤਕ ਦੀ ਕਥਾ ਬਈ ਸੁਣ ਲਏ, ਉਹਦੇ ਸਾਰੇ ਪਾਪ ਧੋਤੇ ਗਏ। ਇਸੇ ਤਰ੍ਹਾਂ ਬ੍ਰਾਹਮਣ ਨੇ ਲੋਕਾਂ ਨੂੰ ਇਹ ਸਮਝਾਇਆ ਭਾਈ ਮਾਘ ਵਿੱਚ ਸਾਰਾ ਮਹੀਨਾ ਜਿਹੜਾ ਨਹਾਉਂਦਾ ਰਹੇ ਉਹਦੇ ਪਾਪ ਧੋਤੇ ਗਏ, ਜੰਮਣ ਮਰਨ ਮੁੱਕ ਗਿਆ। ਤੇ 30 ਦਿਨ ਹੀ ਨੇ ਨਾ, ਔਖੇ ਸੌਖੇ ਹੋ ਕੇ ਆਦਮੀ ਗੁਜ਼ਾਰਾ ਕਰ ਹੀ ਲੈਂਦਾ। ਭੁੱਟੋ ਵਿਚਾਰੇ ਨੂੰ ਕਈ ਮਹੀਨੇ ਹੋ ਗਏ ਨਾ ਕੈਦ ਖਾਨੇ ਚ ਪਏ ਨੂੰ, ਕਰਦਾ ਹੀ ਆ ਨਾ ਗੁਜ਼ਾਰਾ। ਤੇ 30 ਦਿਨਾਂ ਦਾ ਗੁਜ਼ਰਦਿਆਂ ਕਿਹੜਾ ਚਿਰ ਲੱਗਦਾ, ਭਾਵੇਂ ਕਿੰਨਾ ਪਾਣੀ ਠੰਡਾ ਹੋਵੇ ਨਹਾ ਸਕਦਾ ਆਦਮੀ। ਪਰ ਗੁਰਮਤ ਨੇ ਇਹ ਗੱਲ ਨਹੀਂ ਮੰਨੀ ਭਈ ਮਾਘ ਦੇ ਮਹੀਨੇ ਵਿੱਚ ਇਸ਼ਨਾਨ ਕਰੀਏ ਤੇ ਪਾਪ ਧੋਤੇ ਜਾਂਦੇ ਨੇ, ਮਨ ਸ਼ੁੱਧ ਹੋ ਜਾਂਦਾ, ਬੁੱਧੀ ਨਿਰਮਲ ਹੋ ਜਾਂਦੀ ਹੈ, ਰੱਬ ਦਾ ਮਿਲਾਪ ਹੋ ਜਾਂਦਾ। ਗੁਰਮਤ ਨੇ ਨਹੀਂ ਮੰਨਿਆ, ਸਗੋਂ ਗੁਰਮਤ ਨੇ ਇਹਦੇ ਉਲਟ ਬੜੇ ਪ੍ਰਮਾਣ ਦਿੱਤੇ ਨੇ। ਜਲ ਕੇ ਮੱਜਣ, ਕਈਆਂ ਸੱਜਣਾਂ ਦੀ ਜ਼ੁਬਾਨ ਤੇ ਚੜ ਗਿਆ ਹੋਇਆ ਉਹ ਮੱਜਣ ਨੂੰ ਮੰਜਣ ਹੀ ਕਹਿੰਦੇ ਨੇ। ਤੇ ਮੰਜਣ ਮੈਂ ਦਰ ਹਕੀਕਤ ਹੁੰਦੀ ਹੈ ਕੋਈ ਦੰਦਾਂ ਤੇ ਮਲਣ ਵਾਲੀ ਚੀਜ਼, ਮੱਜਣ ਮੈਨੇ ਇਸ਼ਨਾਨ। ਸਭ ਕਹਿੰਦੇ ਨੇ ਪਿਆਰੇ ਕੇਵਰ ਪਾਣੀ ਨਾਲ ਕਾਇਆ ਧੋਤਿਆਂ, ਜੇ ਤੂੰ ਆਖੇ ਪਾਪ ਉਤਰ ਜਾਂਦੇ ਨੇ ਤੇ ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਡੱਡੂ ਸਾਰੀ ਜ਼ਿੰਦਗੀ ਪਾਣੀ ਵਿੱਚ ਹੀ ਰਹਿੰਦਾ, ਫਿਰ ਤੇ ਉਹ ਬੜੀ ਵੱਡੀ ਗਤੀ ਦਾ ਮਾਲਕ ਹੋਣਾ ਚਾਹੀਦਾ।
ਅੱਜ ਦੇ ਮਹੀਨੇ ਸਾਹਿਬਾਂ ਨੇ ਜਿਹੜਾ ਉਪਦੇਸ਼ ਕੀਤਾ ਹੋਏ ਮਾਘ ਮੱਜਣ ਸੰਗ ਸਾਧੂਆਂ। ਮਾਘ ਦੇ ਮਹੀਨੇ ਦਾ ਸਹੀ ਇਸ਼ਨਾਨ ਸੱਚਾ ਇਸ਼ਨਾਨ ਇਹ ਹੈ ਭਾਈ ਸਾਧ ਸੰਗਤ ਕਰ, ਸਾਧ ਸੰਗਤ ਵਿੱਚ ਆ। ਤੂੜੀ ਕਰ ਇਸ਼ਨਾਨ ਤੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰ, ਸਾਧ ਸੰਗਤ ਦੇ ਚਰਨਾਂ ਦੀ ਧੂੜ ਵਿੱਚ ਨਹਾ, ਮੱਥੇ ਉੱਤੇ ਲਾ, ਨੇਤਰਾਂ ਉੱਤੇ ਲਾ, ਤੇਰਾ ਭਲਾ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪੈਂਦਾ ਜਦੋਂ ਉਦੋਂ ਤੇ ਆ ਹੀ ਜਾਂਦੇ ਨਾ ਆਦਮੀ ਕਿਸੇ ਨਾ ਕਿਸੇ ਤਰ੍ਹਾਂ। ਕਈ ਵਾਰ ਸੁਣਿਆ ਹੋਵੇ ਗੱਲ ਕਿ ਧਨੀ ਵਿਹੂਣ, ਜੇ ਪੰਜਾਬ ਦੇ ਖਿੱਤੇ ਵਿੱਚ ਰਹਿ ਕੇ ਧਨੀ ਦੇ ਅਰਥ ਕਰਨੇ ਹੋਣ ਤੇ ਇਹਦਾ ਅਰਥ ਹੈ ਕੋਈ ਮਾਲਦਾਰ ਆਦਮੀ, ਕੋਈ ਪਾਈ ਪੈਸੇ ਵਾਲਾ ਆਦਮੀ। ਪਰ ਇੱਥੇ ਇਹਦਾ ਅਰਥ ਪਾਈ ਪੈਸੇ ਵਾਲਾ ਮਾਲਦਾਰ ਪੂੰਜੀਪਤੀ ਨਹੀਂ, ਇਹਦਾ ਅਰਥ ਉਦੋਂ ਪਤਾ ਲੱਗੇਗਾ ਜਦੋਂ ਅਸੀਂ ਗੁਜਰਾਤ ਚਲੇ ਜਾਵਾਂਗੇ। ਤੁਸੀਂ ਬੜੌਦੇ ਚਲੇ ਜਾਓ, ਇੱਕ ਜਨਾਨੀ ਕਿਸੇ ਦੂਸਰੇ ਮਰਦ ਨਾਲ ਲੜਦੀ ਹੋਵੇ ਤੇ ਜਿਸ ਮਰਦ ਨਾਲ ਉਪਰੀ ਜਨਾਨੀ ਕੋਈ ਲੜ ਰਹੀ ਹੈ ਉਸ ਮਰਦ ਦੀ ਆਪਣੀ ਜਨਾਨੀ ਆ ਕੇ ਲੜਨ ਵਾਲੀ ਨੂੰ ਪੁੱਛਦੀ ਹੈ ਸ਼ੂ ਮਟੇ ਧਨੀ ਸੇ ਲੜੇ, ਸ਼ੂ ਮੈਨੇ ਕਿਸ ਮਾਟੇ ਮੈਨੇ ਵਾਸਤੇ, ਛੇ ਮਹੀਨੇ ਨਾਲ ਧਨੀ ਮਹੀਨੇ ਪਤੀ ਕਿਸ ਵਾਸਤੇ ਮੇਰੇ ਪਤੀ ਨਾਲ ਲੜਨੀ ਹੈ। ਤੋ ਧਨੀ ਮਹੀਨੇ ਹੈ ਪਤੀ, ਪਤੀ ਤੋਂ ਮੁਰਾਦ ਹੈ ਸਤਨਾਮ ਵਾਹਿਗੁਰੂ। ਪੰਜਵਾਂ ਬਾਪੂ ਕਹਿੰਦਾ ਧਨੀ ਵਿਹੂਣ ਰੱਬ ਤੋਂ ਖਾਲੀ, ਰੱਬ ਤੋਂ ਸੱਖਣਾ, ਰੱਬ ਅੰਦਰ ਹੈ ਨਹੀਂ। ਪਾਟ ਪਟੰਬਰ ਤੇ ਜਿਹੜੇ ਪਟੰਬਰ ਮੈਨੇ ਕੱਪੜੇ ਨੇ ਉਹ ਪਾਟ ਮੈਨੇ ਪੱਟ ਦੇ ਕੱਪੜੇ ਰੇਸ਼ਮ ਦੇ ਪਾਈ ਫਿਰਦਾ, ਸੂਟ ਸ਼ਨੀਲ ਦਾ ਪਾਈ ਫਿਰਦਾ, ਸੂਟ ਗਵਰਡੀਨ ਦਾ ਪਾਈ ਫਿਰਦਾ, ਰੱਬ ਅੰਦਰ ਕੋਈ ਨੀ, ਨਿਰੰਕਾਰ ਚੇਤੇ ਕੋਈ ਨਹੀਂ, ਸੂਟ ਕੀਮਤੀ ਪਾਈ ਫਿਰਦਾ। ਇਹ ਸਾਹਿਬਾਂ ਦਾ ਹੁਕਮ ਹੈ ਮੇਰੇ ਨਾਲ ਤੇ ਨਾਰਾਜ਼ ਹੋਇਓ ਨਾ। ਮਹਾਰਾਜ ਕਹਿੰਦੇ ਨੇ ਜਿਹੜਾ ਰੱਬ ਨੂੰ ਭੁਲਾ ਕੇ 2,500 ਦਾ ਸੂਟ ਪਾਈ ਫਿਰਦਾ, ਮੇਰਾ ਵਾਹਿਗੁਰੂ ਕਿਰਪਾ ਕਰੇ ਉਸ ਨੂੰ ਅੱਗ ਲੱਗ ਜਾਏ ਤੇ ਉਹ ਸੂਟ ਸੜ ਜਾਏ। ਧਨੀ ਵਹੁਣਾ ਪਾਟ ਪਟੰਬਰ ਪਾਹੀ ਛੇਤੀ ਜਲ, ਪਾਹੀ ਮੈਨੇ ਅੱਗ ਛੇਤੀ ਮੈਨੇ ਨਾਲ, ਉਹ ਸੂਟ ਰੱਬ ਕਰੇ ਤੇ ਅੱਗ ਨਾਲ ਸੜ ਜਾਏ। ਪਰ ਧੂੜੀ ਵਿੱਚ ਸਾਡੀ ਜ਼ੁਬਾਨ ਤੇ ਪਾਠ ਚੜ ਗਿਆ ਹੋਇਆ ਰਾੜੇ ਨਾਲ ਲੁੜੰਦੜੀ, ਪਾਠ ਹੈ ਡੱਡੇ ਨਾਲ ਲੁੜੰਦੜੀ। ਧੂੜੀ ਵਿੱਚ ਲੁੜੰਦੜੀ ਸੋਹ ਨਾਨਕ ਤੈ ਸੌ ਨਾਲ, ਤੈ ਮੈਨੇ ਤੂੰ ਸੌ ਮੈਨੇ ਪਤੀ ਨਾਲੇ ਮੈਨੇ ਅੰਦਰ। ਐ ਮਾਲਕ ਐ ਸਿਰਜਣਹਾਰ ਜੇ ਤੂੰ ਮੇਰੇ ਅੰਦਰ ਵਸਦਾ ਹੋਵੇ ਤੇ ਮੈਂ ਭਾਵੇਂ ਖਾਕ ਵਿੱਚ ਲਿਬੜਿਆ ਹੋਇਆ ਹੋਵਾਂ, ਭਾਵੇਂ ਮਿੱਟੀ ਵਿੱਚ ਲੱਕ ਪੱਤ ਹੋਇਆ ਹੋਇਆ ਹੋਵਾਂ, ਮੈਂ ਫੇਰ ਵੀ ਸੋਭਾ ਹੀ ਪਾਵਾਂਗਾ ਕਿਉਂਕਿ ਤੂੰ ਸੋਭਾ ਦਾ ਮਾਲਕ ਜੋ ਅੰਦਰ ਵਸਦਾ। ਜਿੰਨੇ ਗੁਰੂ ਕੇ ਸਿੱਖ ਬੈਠੇ ਹੋ ਬਈ ਸੱਚਾ ਇਸ਼ਨਾਨ ਕਰਨ ਵਾਸਤੇ, ਮੈਂ 2 ਵਾਰਾਂ ਆਖ ਲਵਾਂ ਤੇ ਸਾਰੇ ਜਣੇ ਆਖਿਓ

ਜਿਹੜੀ ਗੱਲ ਜ਼ਬਾਨ ਤੇ ਚੜ ਜਾਏ ਛੇਤੀ ਨਾਲ ਉਤਰਦੀ ਨਹੀਂ ਨਾ। ਮੇਰੇ ਆਖਣ ਦੇ ਬਾਵਜੂਦ ਵੀ ਤੇ ਲੁੜੰਦੜੀ ਪਰ ਗਹਿਣਾ ਸੀ, ਉਹ ਜ਼ਬਾਨ ਉੱਥੇ ਖਮ ਨਹੀਂ ਖਾਂਦੀ। ਲੁੜੰਦੜੀ ਲੁੜੰਦੜੀ ਲੁੜੰਦੜੀ ਕਠਿਨ ਹੋ ਜਾਂਦਾ, ਕਿਉਂਕਿ ਜ਼ਬਾਨ ਤੇ ਚੜ ਗਿਆ ਹੋਇਆ ਬਚਨ। ਖੈਰ ਇਹਦੇ ਵਾਸਤੇ ਤੁਹਾਡਾ ਸਮਾਂ ਨਹੀਂ ਮੈਂ ਜ਼ਾਇਆ ਕਰਨਾ ਚਾਹੁੰਦਾ। ਮੈਂ ਤੇ ਕਹਿਣਾ ਇਹ ਚਾਹੁੰਦਾ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ

ਥੀਆ ਕਿਰਪਾਲ ਤੂੜੀ ਮੱਜਨ ਸਾਧਕ ਸਾਧਕੀ ਧੂੜ ਕਰੋ ਇਸ਼ਨਾਨ ਸਾਧੀ ਉੱਪਰ ਜਾਈਏ ਕੁਰਬਾਨ ਤੂੜੀ ਮੱਜਨ ਸਾਧਕ ਦਨ ਮਹਿੰਦਾ ਤਲੀਖਾ ਜੇ ਮਿਲੇ ਤਾਂ ਮਸ਼ਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਖ ਤੇ ਆਈਏ ਫਲਤੇ ਰਹਿ ਹੋ ਪਾਈਏ ਜੇ ਵੇਹੀ ਕਾਰ ਕਮਾਈਏ।

रावण को कलंक रहो राम नाम लेत ही पतत पवित्र भय राम कहत ही गुजरी जात गवार। ये हुन कथा विच कुंडियां खुलनियां ने ना, सुनो महान कथा को फल है, चरी लाए जिम बरखट जल है, थिमक थिमक बूंदी जो पर है, ते अवनी अपने में धर है, हर का नाम ते आए सुन। पहला ते मन करके हरि परमात्मा का नाम अराध माघ रे महीने दी संग्रांदनी, फिर गुरुद्वारे आके कन्ना नल नाम सुन, हर का नाम ते आए सुन सबना नू कर दान। ते फिर जेड़ा नाम ते आया ही अराधे आई गुरुद्वारे बह के सुनिया ही उदे ते कब्जा करके ना बह जाई, तो ये मेरा विरसा हो गया, मैं इहदा मालक बन गया, जिन्ना चिर मेरे मुंह लगे कन ना करेगा उन्ना चिर मैं तेरे कन विच मंत्र ही नहीं पाउना। इहदा दान कर वंड दे। साहब सच्चा पातशाह ते गल कहंदे ने, जन नानक तिस बलिहार ने जो आप जपै अवरा नाम जो पावे। वंड दे ये दान, दे दे लोकां नू, जे कुछ पल्ले आई ते कर दे लोकां दा भला, दे दे लोकां नू ए नाम दा हीरा, हर का नाम ते आए सुन सबना नू कर दान। जिन्हू तुसी गुरु बचन सिंह निरंकारी आंदे हो, मैं गया ओहदे कोल, झूठ क्यों बोला, 6 दिन मैं रहा ते बड़ी मैं झोली चुकी होती। मैं क्या महाराज बड़ा चिर होया कथा कर दिया पर निरंकार न लभा। पाठ भी गुरु ग्रंथ साहब दे बड़े कीते ने पर निरंकार नहीं लभा। कहिंदा मैं 1.5 मिनट च विखा देना। मैं क्या मैं आया ही इसे घर ले गया मैंने को कमरे जाए कहने लगा हाथ लगा रखा मैं करता। कहते उतर कर दू जा मैं उतर करता। ਕਹਿੰਦਾ ਤੂੰ ਹੱਥਾਂ ਦੇ ਵਿੱਚ ਆਏ ਕੀ ਆ? ਮੈਂ ਕਿਹਾ ਕੱਖ ਨਹੀਂ ਕਹਿੰਦਾ, ਬਸ ਨਿਰੰਕਾਰ ਹੀ, ਉਹ ਤੇਰਾ ਬੇੜਾ ਦਰ ਜਾਏ। ਮੈਂ ਕਿਹਾ ਜੇ ਇਹਦਾ ਨਿਰੰਕਾਰ ਨਾ ਆ ਤੇ ਮੈਂ ਗਾਈਆਂ ਮੱਝੀਆਂ ਬੜੀਆਂ ਰੱਖਣਾ ਸ਼ੌਕ ਆ ਮੈਨੂੰ, ਉਹਨਾਂ ਦੇ 4-4 ਖੂਹ ਹੁੰਦੇ ਨੇ ਤੇ ਹੇਠਾਂ ਉਹਨਾਂ ਦੇ ਕੱਖ ਨਹੀਂ ਹੁੰਦਾ। ਮੈਂ ਉਹ ਮਹਿੰਗੇ ਜਿਹੜੀ ਧਿਆਨ ਮਾਰ ਕੇ ਨਿਰੰਕਾਰ ਵੇਖ ਲੈਂਦਾ ਕੀ ਰੱਖਿਆ ਉੱਥੇ। ਲੋਕਾਂ ਭੋਲਿਆਂ ਪਾਲਿਆਂ ਨੂੰ ਠੱਗਣਾ ਹੋਰ ਗੱਲ ਹੈ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ 10 ਜਾਮੇ ਧਾਰ ਕੇ ਭੁੱਲੀ ਭਟਕੀ ਜਨਤਾ ਨੂੰ ਇੱਕ ਅਕਾਲ ਦੇ ਲੜ ਲਾਉਣਾ ਇਹ ਕੋਈ ਹੋਰ ਗੱਲ ਹੈ। ਸਾਹਿਬ ਤੇ ਹੋਕਾ ਦੇ ਰਹੇ ਨੇ ਅੱਜ ਦੇ ਦਿਨ, ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ। ਤੇ ਅਗਲੇ ਅੱਖਰ ਘਰ ਜਾ ਕੇ ਵੇਖਿਓ, ਜਨਮ ਕਰਮ ਜੀਜਾ ਨੰਨਾ ਮੰਮਾ ਜਨਮ, ਇਹ ਤਿੰਨੇ ਮੁਕਤੇ ਨੇ, ਇਹਨਾਂ ਨੂੰ ਕੋਈ ਲਾਗ ਹੈ ਨੀ, ਨਾ ਸਿਆਰੀ ਨਾ ਬਿਆਰੀ ਨਾ ਔਕੜ। ਤੇ ਜਿਹੜਾ ਕਰਮ ਹੈ ਸ਼ਬਦ ਕਰਮ, ਇਹਦੇ ਵੀ ਤਿੰਨੇ ਹੀ ਅੱਖਰ ਨੇ, ਕੱਕਾ ਰਾਰਾ ਮੰਮਾ, ਲਾਗ ਇਹਨਾਂ ਨੂੰ ਵੀ ਕੋਈ ਨਹੀਂ। ਜੇ ਤੇ ਜਨਮ ਦੇ ਮੰਮੇ ਨੂੰ ਹੁੰਦਾ ਔਂਕੜ ਫਿਰ ਹੋਣਾ ਸੀ 1 ਜਨਮ, ਜੇ ਕਰਮ ਦੇ ਮੰਮੇ ਨੂੰ ਹੁੰਦਾ ਔਂਕੜ ਫਿਰ ਹੋਣਾ ਸੀ 1 ਕਰਮ। ਇੱਥੇ ਦੋਵਾਂ ਨੂੰ ਔਂਕੜ ਕੋਈ ਨੀ, ਇਹਦੇ ਇਹ ਬਹੁ ਵਚਨ ਹੈ। ਜਨਮ ਜਨਮਾਂਤਰਾਂ ਦੀ ਮੈਲ, ਜਨਮ ਜਨਮਾਂਤਰਾਂ ਦੇ ਪਾਪਾਂ ਦੀ ਮੈਲ, ਕਰੋੜਾਂ ਜਨਮਾਂ ਦੀ ਪਾਪਾਂ ਦੀ ਮੈਲ ਤੇਰੀ ਉਤਰ ਜਾਏਗੀ। ਜਨਮ ਕਰਮ ਮਲ ਉਤਰ ਮਨ ਤੇ ਜਾਏ ਗੁਮਾਨ, ਮਨ ਤੇਰੇ ਤੇ ਜਿਹੜਾ ਹੰਕਾਰ ਦਾ ਕਬਜ਼ਾ ਹੋਇਆ ਹੋਇਆ ਇਹ ਵੀ ਲੈ ਜਾਏਗਾ, ਹੰਕਾਰ ਵੱਲੋਂ ਵੀ ਤੇਰਾ ਛੁਟਕਾਰਾ ਹੋ ਜਾਏਗਾ। ਕਾਮ ਕ੍ਰੋਧ ਨਾ ਮੋਹੀਐ, ਨਾ ਤੈਨੂੰ ਕਾਮ ਸਤਾਵੇਗਾ, ਨਾ ਤੈਨੂੰ ਕ੍ਰੋਧ ਸਤਾਵੇਗਾ, ਨਾ ਤੈਨੂੰ ਮੋਹ ਸਤਾਵੇਗਾ। ਕਾਮ ਕ੍ਰੋਧ ਨਾ ਮੋਹੀਐ, ਬਿਨ ਸਹਿ ਲੋਭ ਸੁਆਨ, ਜਿਹੜਾ ਲੋਭ ਦਾ ਕੁੱਤਾ ਹੈ ਉਹ ਵੀ ਤੇਰਾ ਖਹਿੜਾ ਛੱਡ ਜਾਏਗਾ, ਉਹ ਵੀ ਤੇਰੇ ਕੋਲੋਂ ਦੂਰ ਚੱਲਿਆ ਜਾਏਗਾ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇੱਕ ਇੱਕ ਬੰਦਾ ਆਪਣਾ ਪਰਾਇਆ ਦੇਸ਼ ਪ੍ਰਦੇਸ਼ ਦਾ ਉਪਮਾ ਕਰੇਗਾ ਉਹਦੀ, ਜਿਹੜਾ ਸੱਚੇ ਰਾਹ ਉੱਤੇ ਤੁਰ। ਸੱਚੇ ਮਾਰਗ ਚੱਲਦਿਆਂ
उस्तत करे जहान। गरीब नवाज साहब सच्चा पातशाह कहते ने प्यारे अठ सच तीरथ सगल पुन जी दया परवान। अठाठ तीर्थां दे इशनान कीतियां जेड़ा पुन मिलदा ते होर बाकी दे सगल पुन कीतियां जेड़ा फल मिलदा ए तैनू उदो मिल जाएगा जदो किसे दुखिये जीव उते तू दया कर दे। जदो किते पीड़ा विच ग्रसे हुए जीव उते तू दया कर देगा। दिने रात हाय हाय कर दे जीव उते जदो तू किते दया कर देगा उदो तेनू सारिया तीर्थां दे इशनान दा फल ते सारिया पुन्नां दा फल मिल जाएगा जदो तू ये कर्म कर लेगा। अठ सठ तीर्थ सगल पुन जी दया परवान। जिसनू देवे दया कर सोई पुरख सुजान। जिदे ते निरंकार दया करे निरंकार मेर करे रहमत दा दरवाजा खोल के लड़ लगे दिया चोड़ियां भर दे फिर उस पुरख नू ही सुजान आख्या जा सकदा। ओनू दाना ओनू सियाणा ओनू अकलमंद आख्या जा सकदा। जिसनू देवे दया कर सोई पुरख सुजान। जिन मिलया प्रभ अपन। माघ के महीने विच जिस किसी नू अपना प्रभु मिल पिया जिस किसी नू अपना प्रीतम मिल पिया।

ਨਾਨਕ ਜਿਨ ਕੁਰਬਾਨ ਮਾਗ ਸੁੱਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਬਾਨ। ਮਾਘ ਦੇ ਮਹੀਨੇ ਵਿਚ ਉਹਨਾਂ ਨੂੰ ਸੁੱਚੇ ਸਮਝਿਆ ਜਾਏਗਾ, ਅੰਦਰੋਂ ਬਾਹਰੋਂ ਸੁੱਚੇ ਸਮਝਿਆ ਜਾਏਗਾ, ਲੋਕ ਪ੍ਰਲੋਕ ਵਿਚ ਸੁੱਚੇ ਸਮਝਿਆ ਜਾਏਗਾ, ਜਿਨ੍ਹਾਂ ਦੇ ਉੱਤੇ ਮਿਹਰਬਾਨ ਜਿਨ੍ਹਾਂ ਉੱਤੇ ਦਯਾਲੂ ਹੋ ਗਿਆ ਪੂਰਾ ਗੁਰੂ ਧੰਨ ਗੁਰੂ ਨਾਨਕ ਦੇਵ, ਜਿਨ੍ਹਾਂ ਤੇ ਦਯਾਲੂ ਹੋ ਗਿਆ ਪੂਰਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਤੇ ਦਯਾਲੂ ਹੋ ਗਿਆ ਪੂਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਉੱਤੇ ਦਯਾਲੂ ਹੋ ਗਿਆ ਉਹ ਮਾਘ ਦੇ ਮਹੀਨੇ ਚ ਸੱਚੇ ਨੇ ਸੁੱਚੇ ਨੇ, ਲੋਕ ਸੁਖਗੇ ਨੇ ਪਰਲੋਕ ਸੁਹੇਲੇ ਨੇ। ਵਾਹਿਗੁਰੂ ਕਰੇ ਜਿੰਨੇ ਮਾਈ ਭਾਈ ਤੁਸੀਂ ਆਏ ਹੋ, ਇਹ ਮਾਘ ਦੇ ਮਹੀਨੇ ਦਾ ਉਪਦੇਸ਼ ਅੰਦਰ ਵਸੇ, ਇਹਦੀ ਕਮਾਈ ਕਰੀਏ ਤੇ ਸਾਡਾ ਜਨਮ ਸਫਲਾ ਹੋ ਜਾਏ। ਹੁਣ ਰਹਿ ਗਈ ਰਾਤ ਤੇ ਦੀਵਾਨ ਦੀ ਗੱਲ, ਪੁੱਤਰ ਕਲਤ੍ਰ ਲੋਕ ਗ੍ਰਹਿ ਬੰਤਾ ਮਾਇਆ ਸੰਬੰਧੇ, ਸਭ ਕਹਿੰਦੇ ਨੇ ਪੁੱਤਰ ਦੋ ਕਿਸਮ ਦੇ ਪੁੱਤਰ ਮੰਨੇ ਨੇ ਸੰਤ ਮੰਡਲੀ ਔਰ ਵਿਦਵਾਨ ਸੱਜਣਾ ਨੇ, ਇੱਕ ਨਾਦੀ ਔਰ ਇੱਕ ਬਿੰਦੀ, ਜਿਹੜੇ ਪਲੇ ਪੋਸੇ ਹੋਏ ਕੰਨ ਪਾਟਿਆ ਸਾਧਾਂ ਦੇ ਜਾਂ ਜੜਾਵਾਂ ਵਾਲਿਆਂ ਸਾਧਾਂ ਦੇ ਜਾਂ ਭਗਵੇ ਕੱਪੜੇ ਵਾਲਿਆਂ ਸਾਧਾਂ ਦੇ ਚੇਲੇ ਜਾ ਕੇ ਬਣ ਜਾਂਦੇ ਨੇ ਕਿਸੇ ਡੇਰੇ ਚ, ਉਹਨਾਂ ਨੂੰ ਕਹਿੰਦੇ ਨੇ ਨਾਦੀ ਪੁੱਤਰ। ਤੇ ਜਿਹੜੇ ਮਾਂ ਬਾਪ ਦੇ ਕੋਲ ਹੀ ਰਹਿੰਦੇ ਨੇ, ਉਹ ਹੀ ਪਾਲਦੇ ਪੋਸਦੇ ਪੜਾਉਂਦੇ ਨੇ, ਉਹ ਅਖਵਾਉਂਦੇ ਨੇ ਬਿੰਦੀ ਪੁੱਤਰ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪੁੱਤਰ ਤੇ ਕਲਤ੍ਰ ਮੈਨੇ ਹੈ ਇਸਤਰੀ, ਪੁੱਤਰ ਤੇ ਇਸਤਰੀ ਲੋਕ ਗ੍ਰਹਿ ਤੇ ਹੋਰ ਗ੍ਰਹਿ ਮੈਨੇ ਘਰ ਦੇ ਲੋਕ, ਕੋਈ ਚਾਚਾ ਕੋਈ ਤਾਇਆ ਕੋਈ ਮਾਮਾ ਹੋਰ ਕੁਟੁੰਬ ਦੇ ਲੋਕ, ਪੁੱਤਰ ਕਲਤ੍ਰ ਲੋਕ ਗ੍ਰਹਿ ਬਨਤਾ ਅਤੇ ਹੋਰ ਘਰ ਦੀਆਂ ਬਨਤਾ ਮੈਨੇ ਇਸਤਰੀਆਂ, ਕੋਈ ਚਾਚੀ ਕੋਈ ਤਾਈ ਕੋਈ ਮਾਮੀ ਕੋਈ ਨਾਨੀ ਕੋਈ ਭੈਣ ਕੋਈ ਭਰਜਾਈ, ਇਹ ਜਿਤਨਾ ਵੀ ਸਿਲਸਿਲਾ ਹੈ ਸਭ ਕਹਿੰਦੇ ਨੇ ਮਾਇਆ ਸੰਬੰਧੇ, ਇਹ ਸਾਰੇ ਮਾਇਆ ਦੇ ਸੰਬੰਧ ਨੇ। ਇੱਕ ਬਚਨੇ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ, ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ, ਪਿਛਲੇ ਜਨਮ ਦੇ ਕਰਮਾਂ ਦੇ ਸੰਯੋਗ ਕਰਕੇ ਅੱਗੇ ਮਾਪਿਆਂ ਦੇ ਘਰ ਸੰਤਾਨ ਜਨਮਦੀ ਰਹਿੰਦੀ ਹੈ, ਪੈਦਾ ਹੁੰਦੀ ਰਹਿੰਦੀ ਹੈ, ਇਹ ਸਿਲਸਿਲਾ ਜਾਰੀ ਰਹਿੰਦਾ। ਪੂਰਵ ਜਨਮ ਕੇ ਮਿਲੇ ਸੰਯੋਗੀ ਪਰ ਅੰਤੇ ਕੋਲ ਸਹਾਈ, ਇਹਨਾਂ ਵਿੱਚੋਂ ਅੰਤ ਵੇਲੇ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ, ਅੰਤ ਵੇਲੇ ਬਾਹਰ ਫੜਨ ਵਾਲਾ ਕੋਈ ਵੀ ਨਹੀਂ। ਮਾਇਆ ਸੰਬੰਧੇ ਹੀ ਤੀਨ ਸੰਗਿਆ ਕਰ ਦੇਹੀ ਕੀਨੀ, ਮਾਇਆ ਦੇ ਤਿੰਨ ਗੁਣ ਮੰਨੇ ਨੇ ਰਜੋ ਤਮੋ ਤੇ ਸਤੋ, ਇਹਨਾਂ ਤਿੰਨਾਂ ਗੁਣਾਂ ਦੇ ਅਧੀਨ ਰਹਿਣ ਵਾਲੀ ਨਿਰੰਕਾਰ ਨੇ ਇਹ ਦੇਹੀ ਕੀਨੀ ਮੈਨੇ ਬਣਾਈ ਸਾਜੀ ਸਵਾਰੀ। ਅਸੀਂ ਤੇ ਇਸ ਦੇਹੀ ਦੀ ਕਦਰ ਹੀ ਨਹੀਂ ਜਾਣਦੇ, ਇਸ਼ਨਾਨ ਪਾਨ ਕਰ ਲਿਆ ਕਿਨੇ ਨਾ ਕੀਤਾ, ਖਾਣਾ ਖਾਧਾ ਕੰਮ ਕੀਤਾ, ਰਾਤ ਨੂੰ ਸੌਂ ਗਏ, ਇਹਦੋਂ ਅਗਾਂਹ ਸਾਨੂੰ ਕਾਇਆਂ ਦੇ ਸੰਬੰਧ ਵਿੱਚ ਕੋਈ ਗਿਆਨ ਨਹੀਂ। ਲੇਕਿਨ ਜਿਸ ਵੇਲੇ ਦਾਨਿਆਂ ਕੋਲ ਬਹੀਏ ਨਾ ਤੇ ਉਹ ਗੁਰਬਾਣੀ ਦੀ ਵਿਆਖਿਆ ਕਰਕੇ ਸੁਣਾਉਂਦੇ ਨੇ ਭਾਈ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੁਕਰ ਭਸਮੇ ਹੀ। ਕਈ ਮੌਤਾਂ ਐਸੀਆਂ ਨੇ ਜਿਹੜੀਆਂ ਜਲ ਵਿੱਚ ਰੋੜ ਦਿੱਤੀਆਂ ਜਾਂਦੀਆਂ ਨੇ।

ਕਈ ਮੌਤਾਂ ਐਸੀਆਂ ਨੇ ਜਿਨ੍ਹਾਂ ਨੂੰ ਕਾਂ ਕੁੱਤੇ ਖਾ ਜਾਂਦੇ ਨੇ, ਕਈ ਮੌਤਾਂ ਐਸੀਆਂ ਨੇ ਜਿਨ੍ਹਾਂ ਨੂੰ ਭਸਮ ਮੈਨੇ ਸੁਆਹ ਕਰ ਦਿੱਤਾ ਜਾਂਦਾ, ਜਲਾ ਦਿੱਤਾ ਜਾਂਦਾ। ਰੇ ਨਾਰ, ਹੇ ਮਨੁੱਖ, ਹੇ ਅਸ਼ਰਫੁਲ ਮਖਲੂਕ ਆ, ਹੇ 84 ਲੱਖ ਜੂਨ ਦਾ ਬਾਦਸ਼ਾਹ ਹੋਣ ਦਾ ਮਾਣ ਕਰਨ ਵਾਲੇ, ਰੇ ਨਾਰ, ਕਾਹੇ ਪਪੋਰ ਹੋ ਦੇਹੀ। ਬੜੀ ਮਿੱਠੀ ਜਿਹੀ ਚਪੇੜ ਮਾਰਦੇ ਨੇ ਸਾਰਾ ਦਿਨ ਆਪਣੀ ਕਾਇਆ ਨੂੰ ਹੀ ਕੀ ਪਪੋਲਦਾ ਰਹਿਣਾ, ਇਹਦੇ ਸਵਾਰਨ ਸ਼ਿੰਗਾਰਨ ਵਿੱਚ ਕੀ ਰੁੱਝਿਆ ਰਹਿਣਾ, ਇਹਨੂੰ ਚਮਕਾਉਣ ਲਿਸ਼ਕਾਉਣ ਪਿਸ਼ਕਾਉਣ ਵਿੱਚ ਹੀ ਕੀ ਰੁੱਝਿਆ ਰਹਿਣਾ। ਰੇ ਨਾਰ, ਕਾਹੇ ਪਪੋਰ ਹੋ ਦੇਹੀ। ਅਦੋਕ ਸੱਜਣਾ, ਤੁਹਾਡੇ ਵਿੱਚੋਂ ਸਿਰ ਹਿਲਾਇਆ, ਉਥੋਂ ਮੈਨੂੰ ਜਰਾ ਆਸ ਬਣ ਗਈ ਹੈ। ਸ੍ਰੀਮਾਨ ਭਾਈ ਸਾਹਿਬ ਨਿਦਾਨ ਸਿੰਘ ਜੀ ਆਲਮ, ਉਹ ਕਰ ਰਹੇ ਸਨ ਵਿਆਖਿਆ, ਤੇ ਉਹਨਾਂ ਕੁਰਾਨ ਦੀ ਇੱਕ ਆਇਤ ਬੜੀ ਗਲਤ, ਤੇ ਇੱਕ ਮੁਸਲਮਾਨ ਵਿੱਚੋਂ ਉੱਠ ਕੇ ਖਲੋ ਗਿਆ, ਕਹਿਣ ਲੱਗਾ, ਜੀ ਸਾਹਿਬ ਗਲਤ ਮਤ ਬਕੇ। ਤੇ ਆਲਮ ਸਾਹਿਬ ਗੁੱਸੇ ਨਹੀਂ ਹੋਏ, ਉਹਨਾਂ ਚੁੱਪ ਕਰਕੇ ਦੂਜੀ ਵਾਰ ਉਹੋ ਹੀ ਆਇਤ ਸਹੀ ਪੜ੍ਹ ਦਿੱਤੀ। ਜੋ ਮੁਸਲਮਾਨ ਫਿਰ ਉੱਠ ਖਲੋਤਾ, ਕਹਿਣ ਲੱਗਾ ਸਾਹਿਬ ਪਹਿਲੇ ਗਲਤ ਕਿਉਂ ਔਰ ਅਬ ਸਹੀ ਕਿਉਂ? ਤੇ ਨਿਦਾਨ ਸਿੰਘ ਹੱਸ ਕੇ ਕਹਿਣ ਲੱਗਾ, ਇਸ ਕਰਕੇ ਸਹੀ ਗਲਤ ਪੜ੍ਹੀ ਸੀ, ਭਈ ਮੈਂ ਵੇਖ ਲਵਾਂ ਮੈਂ ਕੰਨਾਂ ਵਾਲਿਆਂ ਅੱਗੇ ਰੋਣ ਡਿਆ ਕਿ ਬੋਲਿਆਂ ਅੱਗੇ ਰੋਣ ਡਿਆ। ਉਹ ਤੁਹਾਡੇ ਦੋ ਸੱਜਣਾਂ ਦੇ ਸਿਰ ਹਿਲਾਉਣ ਤੋਂ ਮੈਨੂੰ ਕੋਈ ਆਸ ਬਣ ਗਈ, ਤੇ ਕੰਨਾਂ ਵਾਲੇ ਸਰੀਰ ਤੁਹਾਡੇ ਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਹੈ ਗਰੀਬ ਨਵਾਜ ਸਾਹਿਬ ਸੱਚਾ ਪਾਤਸ਼ਾਹ, ਬੜੇ ਸੋਹਣੇ ਸੁੰਦਰ ਪ੍ਰਮਾਣ ਦਿੰਦੇ ਨੇ ਜਿਹੜੇ ਆਮ ਸਾਡੀ ਵਰਤੋਂ ਵਿੱਚ ਆਉਣ ਵਾਲੇ ਨੇ। ਮਹਾਰਾਜ ਕਹਿੰਦੇ ਨੇ, ਜੈਸੇ ਭਾਦੋ ਖੂਮਰਾ ਜੋ, ਜਿਸ ਤਰ੍ਹਾਂ ਭਾਦਰੋਂ ਦੇ ਮਹੀਨੇ ਬੱਦਲ ਹੋ ਜਾਏ, ਗੱਜ ਪਏ, ਘੁੰਮਾ ਜਿਹਾ ਲੱਗ ਜਾਏ ਤੇ ਧਰਤੀ ਵਿੱਚੋਂ ਖੂਮਾਂ ਨਿਕਲਦੀਆਂ ਨੇ ਬੜੀਆਂ ਚਿੱਟੀਆਂ ਸੋਹਣੀਆਂ, ਉਹਨਾਂ ਦੀ ਉਮਰ 24 ਘੰਟੇ ਹੁੰਦੀ ਹੈ। ਜੋ ਉਹਨਾਂ ਨੂੰ ਕੋਈ ਪੁੱਟ ਕੇ ਧੋ ਕੇ ਸਬਜ਼ੀ ਬਣਾ ਕੇ ਆਰਾਮ ਚ ਬੈਠ, ਜੋ ਉਹਨਾਂ ਦੀ ਸਬਜ਼ੀ ਬਣਾ ਕੇ ਕੋਈ ਖਾ ਲੈ ਤੇ ਉਹ ਲੇਖੇ ਲੱਗ ਜਾਂਦੀਆਂ ਨੇ, ਵਰਨਾ 24 ਘੰਟੇ ਦੇ ਬਾਅਦ ਸੜ ਜਾਂਦੀਆਂ ਨੇ। ਲੇਕਿਨ ਸਾਹਿਬ ਇਸ ਕਾਇਆ ਵਾਲੀ ਇਸ਼ਾਰਾ ਕਰਕੇ ਕਹਿੰਦੇ ਨੇ ਵੀ ਉਹਨਾਂ ਦੀ ਤੇ 24 ਘੰਟੇ ਉਮੀਦ ਹੈ, ਇਹ 24 ਘੰਟੇ ਰਹਿਣਗੀਆਂ। ਜੈਸੇ ਭਾਦੋ ਖੂਮਰਾ ਜੋ, ਤੂੰ ਤਾਂ ਤੇ ਖਰੀ ਉਤਾਰਦੀ, ਹੇ ਕਾਇਆ ਤੂੰ ਤੇ ਉਸ ਖੁੰਭ ਨਾਲੋਂ ਵੀ ਬੜੀ ਕਾਲੀ ਹੈ, ਤੂੰ ਕਾਹੇ ਗਰਬੇ ਬਾਗਲੀ। ਹੇ ਪਾਗਲ ਕਾਇਆ, ਹੇ ਦੀਵਾਨੀ ਕਾਇਆ, ਤੂੰ ਕਿਉਂ ਹੰਕਾਰ ਕਰਨੀ ਆ, ਤੂੰ ਕਿਉਂ ਤਕੱਬਰ ਕਰਨੀ ਹੈ, ਤੇਰਾ ਤੇ ਪਤਾ ਹੀ ਕੋਈ ਨਹੀਂ। ਮੈਂ ਇੱਕ ਮੁਸਲਮਾਨ ਦਾ ਬਚਨ ਪੜਿਆ, ਉਹ ਕਹਿੰਦਾ, ਨਾ ਪਾਏਦਾਰ ਜ਼ਿੰਦਗਾਨੀ ਹੈ ਦੁਨੀਆ ਹੈ ਇਸ ਕਦਰ, ਜ਼ਮੀਨ ਦੇ ਤਖਤੇ ਉੱਤੇ ਇਨਸਾਨੀ ਜ਼ਿੰਦਗੀ ਇੰਨੀ ਬੇਇਤਬਾਰੀ ਹੈ, ਇੰਨੀ ਕਮਜ਼ੋਰ ਹੈ, ਇੰਨੀ ਨਾ ਪਾਏਦਾਰ ਹੈ, ਨਾ ਪਾਏਦਾਰ ਜ਼ਿੰਦਗਾਨੀ ਹੈ ਦੁਨੀਆ ਹੈ ਇਸ ਕਦਰ, ਹਰ ਸਾਂਸ ਪਰ ਗੁਮਾਨ ਹੈ, ਗੁਮਾਨ ਇਹਨੇ ਹੁੰਦਾ ਸ਼ੱਕ, ਹਰ ਸਾਂਸ ਪਰ ਗੁਮਾਨ ਹੈ ਕਹੀਂ ਆਖਰੀ ਨਾ ਹੋਵੇ। ਇੱਕ ਇੱਕ ਸਵਾਸ ਉੱਤੇ ਵੀ ਇਹ ਸ਼ੱਕ ਕੀਤਾ ਜਾਂਦਾ ਵੀ ਇਹ ਕਿਤੇ ਅਖੀਰ ਲਾਈ ਤੇ ਨਹੀਂ। ਇੰਨੀ ਕਮਜ਼ੋਰ ਕਾਇਆ ਹਾਸਲ ਕਰਕੇ ਫਿਰ ਤੂੰ ਮੁੱਛਾਂ ਨੂੰ ਤਾ ਦੇ ਕੇ ਆਕੜਿਆ ਫਿਰਨਾ, ਤੂੰ ਕਦੇ ਵੇਖਿਆ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਕਾ ਦਿੰਦੇ ਨੇ,

ਇੱਕ ਖਿਣ ਰੀਤੇ ਮੈਂ ਖਾਲੀ ਮਿੰਟ ਵਿੱਚ ਖਾਲੀ ਹੋ ਜਾਣੇ ਨੇ ਰੀਤੇ ਇੱਕ ਖਿਣ ਤੰਬੂ ਪੰਗਨੇਵਾਰ ਸਰਾਏ ਚ ਲਾਲਤੀ ਨਾਨਕ ਸੱਚ ਦਾ ਦਾਰ ਸ਼ਨਾਖਤ ਕੁਦਰਤੀ ਜਿਸ ਵਾਹਿਗੁਰੂ ਦੀ ਸ਼ਨਾਖਤ ਪਛਾਣ ਚਮਕਾਰੇ ਚਲਕਾਰੇ ਉਹਦੀ ਕੁਦਰਤ ਵਿੱਚੋਂ ਪੈਂਦੇ ਨੇ ਨਾ ਉਹ ਸੱਚਾ ਰਹਿਣ ਵਾਲਾ ਬਾਕੀ ਦੁਨੀਆਂ ਸਭ ਆਉਣ ਜਾਣ ਵਾਲੀ ਹੈ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਨੁਸਾਰ ਦਿੱਤਾ ਜਾਂਦਾ ਇੱਕ ਨਾ ਦੱਬ ਦਿੱਤਾ ਜਾਂਦਾ ਇੱਕ ਨਾ ਕੁੱਤੇ ਖਾਏ ਕਈਆਂ ਨੂੰ ਕੁੱਤੇ ਖਾ ਜਾਂਦੇ ਨੇ ਲਾਵਾਰਸਾਂ ਨੂੰ ਇੱਕ ਪਾਣੀ ਵਿੱਚ ਉਸਤੀ ਹੈ ਇੱਕ ਪਾਣੀ ਵਿੱਚ ਸੁੱਟ ਕੇ ਰੋੜ ਦਿੱਤੇ ਜਾਂਦੇ ਨੇ ਇੱਕ ਪੀ ਫਿਰੇ ਹੱਸਣ ਪਾਹੇ ਨਾਨਕ ਏਵ ਨਾ ਜਾ ਪਈ ਕਿੱਥੇ ਜਾਏ ਸਮਾਹੇ ਅਸੀਂ ਹਿਸਾਬ ਕਿਤਾਬ ਲਾਈਏ ਮੇਰਾ ਪਿਓ ਕਿਤੇ ਆ ਮੇਰੇ ਪਿਓ ਦਾ ਪਿਓ ਕਿਤੇ ਆ ਉਹਦਾ ਪਿਓ ਕਿਤੇ ਆ ਦਾਦਾ ਬਾਬਾ ਗ੍ਰੈਂਡ ਫਾਦਰ ਲੈਟਰ ਪੇ ਤੇ ਪਤਾ ਲੱਗਦਾ ਕੋਈ ਕਿੱਥੇ ਨੇ ਇਹ ਹਿਸਾਬ ਕਿਤਾਬ ਕੋਈ ਨੀ ਹਜ਼ੂਰ ਕਹਿੰਦੇ ਨੇ ਮੇਰੇ ਰੇ ਨਾਲ ਕਾਹੇ ਪਪੋਰ ਹੋ ਦੇਹੀ ਰੇ ਨਰ ਕਾਹੇ ਪਪੋਰ ਹੋ ਦੇਹੀ ਉੱਡ ਜਾਏ ਕੋ ਝੂਮ ਬਾਦਰ ਇਸ ਕਾਇਆ ਨੇ ਇਉਂ ਉੱਡ ਜਾਣਾ ਇਉਂ ਉੱਡ ਜਾਣਾ ਇਉਂ ਅਲੋਪ ਹੋ ਜਾਣਾ ਇਉਂ ਨਸ ਜਾਣਾ ਜੈਸੇ ਤੁਹਾਡੇ ਵੇਖਦਿਆਂ ਵੇਖਦਿਆਂ ਧੂਏ ਦਾ ਬਣਿਆ ਹੋਇਆ ਬੱਦਲ ਧੂਏ ਦਾ ਬਣਿਆ ਹੋਇਆ ਆਕਾਸ਼ ਮਿੰਟਾਂ ਸਕਿੰਟਾਂ ਵਿੱਚ ਤਬਾਹ ਬਰਬਾਦ ਹੋ ਜਾਂਦਾ ਲੱਭਦਾ ਹੀ ਨਹੀਂ ਉਹ ਆਸਮਾਨ ਕਿੱਥੇ ਗਿਆ ਉਹਦਾ ਵਜੂਦ ਕੋਈ ਨਹੀਂ ਨਕਸ਼ਾ ਕੋਈ ਨਹੀਂ ਹੁਲੀਆ ਕੋਈ ਨਹੀਂ ਖਾਕਾ ਕੋਈ ਨਹੀਂ ਬੁਨਿਆਦ ਕੋਈ ਨਹੀਂ ਉਸ ਧੂਏ ਦੇ ਬੱਦਲ ਦੀ ਤਰ੍ਹਾਂ ਪਤਾ ਨਹੀਂ ਇਸ ਕਾਇਆ ਨੇ ਕਦੋਂ ਕਿੱਥੇ ਚਲੇ ਜਾਣਾ ਉੱਡ ਜਾਏ ਗੋ ਧੂਮ ਬਾਦਰ ਫਿਰ ਪਾਛੇ ਪਛਤੋ ਹੀ ਫਿਰ ਪਿੱਛੋਂ ਤੈਨੂੰ ਪਛਤਾਉਣਾ ਪਏਗਾ ਜਰਾ ਤੂੰ ਭਲਾ ਆਪਣੇ ਆਪ ਵੱਲ ਧਿਆਨ ਮਾਰ ਕੇ ਵੇਖੇ ਨਾ ਜਰਾ ਆਪਣੇ ਆਪ ਵੱਲ ਤੇ ਤੈਨੂੰ ਸਹਿਜੇ ਇਹ ਗਿਆਨ ਹੋ ਜਾਏਗਾ ਕਿ ਇਹ ਜਿਹੜੀ ਕਾਇਆ ਹੈ ਨਾ ਇਹ ਅਣਕ ਭੰਤ ਕਰ ਮਣੀਆਂ ਸੱਜ ਇਸ ਕਾਇਆ ਦੇ ਜਿਹੜੇ ਮਣੀਆਂ ਮੈਨੇ ਮਣਕੇ ਨੇ ਨਾ ਉਹ ਬੜੀ ਜੁਗਤੀ ਨਾਲ ਬੜੇ ਤਰੀਕੇ ਨਾਲ ਬੜੀਆਂ ਮਿਹਨਤਾਂ ਨਾਲ ਸਾਜੇ ਨੇ ਬਣਾਏ ਨੇ ਹੱਥਾਂ ਦੀਆਂ ਉਂਗਲੀਆਂ ਨੂੰ ਤਿੰਨ ਤਿੰਨ ਟੋਟੇ ਕਰੀਏ ਗਿਣੀਏ ਤੇ ਮਣਕੇ ਕਿਸ ਤਰ੍ਹਾਂ ਬਣਾਏ ਹੋਣਗੇ ਕਿਸੇ ਬਣਾਉਣ ਵਾਲੇ ਨੇ ਪੈਰਾਂ ਹੱਥਾਂ ਚੱਪਣੀ ਗੋਡੇ ਦੀ ਚੱਪਣੀ ਤੋਂ ਹੇਠਾਂ ਲੱਤ ਤਿੰਨ ਕੁ ਉਂਗਲਾਂ ਥਾਂ ਜ਼ਰਾ ਕੁ ਪਤਲਾ ਹੈ ਪਿੰਜਣੀ ਫਿਰ ਮੋਟੀ ਹੈ ਗਿੱਟੇ ਲਾਗੋਂ ਲੱਤ ਫਿਰ ਪਤਲੀ ਹੈ ਕਮਰ ਇਹਦੀ ਫਿਰ ਪਤਲੀ ਹੈ ਸੀਨਾ ਇਹਦਾ ਫਿਰ ਚੌੜਾ ਹੈ ਕੰਨ ਇਹਦੇ ਹਿਸਾਬ ਕਿਤਾਬ ਦੇ ਨੇ ਨੇਤਰ ਬਣਦੇ ਥੱਬਦੇ ਨੇ ਨੱਕ ਟੁੱਕਦਾ ਹੈ ਇਹ ਅਣਕ ਬੰਦ ਕਰ ਮਣੀਆਂ ਸੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਥਾਂ ਹੋਰ ਥਾਂ ਇੱਕ ਜਗ੍ਹਾ ਹੋਰ ਥਾਂ ਇਉਂ ਵੀ ਕਹਿੰਦੇ ਨੇ ਜੀਓ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖ ਜਿਹਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨ ਦਿੱਤਾ ਪਹਿਨੇ ਖਾਏ ਇਹ ਅਣਕ ਭੰਤ ਕਰ ਮਣੀਆਂ ਸਾਜੇ ਭਾਈ ਗੁਰਦਾਸ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਦਾ ਟੀਕਾ ਕਰਦਿਆਂ ਕਰਦਿਆਂ ਕਿਹਾ ਕਿ ਰਕਤ ਬਿੰਦ ਕਰ ਨਿਮਿਆ ਚਿੱਤਰ ਚਰਿੱਤਰ ਬਚਿੱਤਰ ਬਣਾਇਆ ਦੇਖੋ ਇਹ ਭਾਈ ਸਾਹਿਬ ਦੀ ਰਚਨਾ ਹੈ ਇਹ ਉਹਦੀ ਲਿਖਣ ਸ਼ੈਲੀ ਹੈ ਔਰ ਉਹ ਪੰਜਾਬੀ ਨੂੰ ਕਿਸ ਤਰ੍ਹਾਂ ਸਵਾਰ ਰਹੇ ਨੇ ਕਿੰਨੀ ਇਹਦੇ ਵਿੱਚ ਲਟਕ ਪੈਦਾ ਕਰ ਦਿੱਤੀ ਹੈ ਰਕਤ ਬਿੰਦ ਕਰ ਨਿਮਿਆ ਚਿੱਤਰ ਚਰਿੱਤਰ ਵਿਚਿੱਤਰ ਬਣਾਇਆ ਮਾਤਾ ਪਿਤਾ ਦੇ ਰਕਤ ਬਿੰਦ ਵਿੱਚੋਂ ਇਹ ਕਾਇਆ ਬਣਾਈ ਗਈ ਚਿੱਤਰ ਇਹ ਜਿਹੜੀ ਕਾਇਆ ਦੀ ਚਿੱਤਰ ਮੈਨੇ ਤਸਵੀਰ ਹੈ ਚਿੱਤਰ ਵਿਚਿੱਤਰ ਇਹ ਬੜੀ ਅਲੌਕਿਕ ਹੈ ਬੜੀ ਸੁੰਦਰ ਹੈ ਕਾਇਆ ਦੀ ਤਸਵੀਰ ਵਿਚਿੱਤਰ ਚਰਿੱਤਰ ਇਹ ਸਾਰਾ ਚਰਿੱਤਰ ਇਹ ਸਾਰਾ ਕੌਤਕ ਵਾਹਿਗੁਰੂ ਦਾ ਇਹਨੂੰ ਸਾਜਣ ਵਾਲਾ ਉਹ ਆਪ ਹੈ ਇਹਨੂੰ ਬਣਾਉਣ ਵਾਲਾ ਉਹ ਆਪ ਹੈ
गर्भ कुंड विच रखिया जिथे बच्चा नौ महीने गुजारदा है ना, जिस तरह आंडे की शक्ल हुंदी है ना बैजल विच, एदा दी शक्ल है कोई उस स्थान विच ए नौ महीने ते दसवें महीने दे कुछ दिन गुजारदा, सिरे दा हेठां नूं हुंदा, पैरे दे उतां नूं हुंदे ने, बड़ा ए औखा बड़ा ए दुखी हुंदा, मल मूत्र विच इहनूं वहना पैंदा, हावे ते होके एदे लागू हुंदे ने, और एदा सहायक उथे कोई नहीं सतनाम वाहिगुरु तो बिना। गर्भ कुंड विच रखिया जीओ पाए तन साज सुहाया, जीव आत्मा पाके विच तन नू बड़ा सोहना बना दिता, जीओ पाए तन साज सुहाया, मुंह अखी ते नक कन हाथ पैर दंद वाल गणाया। एक बड़ी अलौकिक जी गल कह गए ने भाई साहब, कहते ने कोई बाल बुद्ध मोए दुद्ध दे, जदो जे निका जा बालक सी मौला जी जात ने एदे रजेवे वास्ते एदी भुख दूर करन वास्ते मां दा दुद्ध बना दिता, बाल बुद्ध मोए दुद्ध दे, जिस वेले ने दुद्ध पीता ते दुद्ध दा फिर अंदर मलमूत्र भी बनना ही सी। भाई साहब कहंदे ने बाल बुद्ध मोए दुद्ध दे, मलमूत्र सूत्र विच आया, अंदर जदो मलमूत्र बन गया ते सूत्र, सूत्र मैंने श्रवणा, श्रवणा मैंने चोना खारज होना, उस मौला दी जात ने उस मलमूत्र दे खारज करन वास्ते रस्ते भी बनाए। किन्ना फिक्र है इंसान दा, मलमूत्र सूत्र विच आया, दिष्ट शब्द गत जे नू नेत्र दिते ने वेखण लई सुंदरता दिती है, जे नू कन दिते ने सुनन वास्ते शब्द दिता है, दिष्ट शब्द गत, दिष्ट शब्द गत राग रंग रस परस लभाया, राग रागनी भी समझ दिती, अपने पराए नू पछाण के लुभायमान हो गया। उत्तम कोल तमाम जूना विचों एदी जून उत्तम बनाई, उत्तम कोल उत्तम जन्म, रोम रोम गुण अंग सब आया, एदे रोम रोम विच गुण ने, एदे अंग अंग विच गुण ने, रोम रोम गुण अंग सब आया, पर होए सियाणा समझिया। जिसल सियाणा हो गया, बीए हो गया, फिर इंडिया चो बाहर आ गया, कहिंदा जर्मन हो आया, उथे मैं पीएचडी कर आया, उथे मैं एक इंजीनियरिंग लाइन पास कर आया, मैं उथे पॉलिटिकल साइंस बड़ी कोटा ला के पढ़ी है, मैं उथे ये कीता वो कीता, होए सियाणा समझिया, करता छद कीते लपटा, वाहगुरु भुल गया, जेड़िया चीजा वाहगुरु ने बनाईया सी ओना विच रुझ गया, वाहगुरु ने आसमान बनाया सी ओदे विच ते रुझ गया, ओदी पूजा ते करदा, वाहगुरु ने चंद्रमा बनाया सी ओदे विच रुझ गया, ओदी पूजा ते करदा, कढ के जेब चो रुपया मसिया तो तीन दिन पिछो फिर कहिंदा चंद्रमा नूं महाराज जी सत श्री अकाल, सूरज नूं ते पानी देंदा पे किते ना भुखा मर जाए किते ना त्याया रह जाए, धरती नू ते लेपण पोचा करदा, मरिया उत्ते जाके ते दीवे बालदा, पर जिन सारी कायनात बनाई सी ना ओदी पूजा करनी भुल गया, ओदा सिमरन करना भुल गया, कोए सियाणा समझिया, करता छद कीते लपटाया, ये सारा सिलसिला क्यों होया। ते भाई जी सतवीं तुक विच अपना तत् बयान करदे ने, कहंदे ने

ਜਿਸ ਦਿਨ ਤੁਸੀਂ ਬੈਠੇ ਹੋ ਮਾਈ ਪਾਈ ਕਾਕੀਆਂ ਬੱਚੀਆਂ ਮੇਰੇ ਮੁਤਾਲਕ ਤੇ ਚਿੰਤਾ ਨਾ ਕਰਨੀ ਵੀ ਇਸ ਭਾਈ ਨੇ ਖਬਰਾਂ ਹਟਣਾ ਕਿ ਨਹੀਂ ਹਟਣਾ ਬੁੱਢੇ ਜਾਏ ਨੇ ਮੈਨੂੰ ਤੇ ਅੰਦਰੋਂ ਆਰਾਮ ਵਿੱਚ ਪਏ ਹੋਏ ਨੂੰ ਸੱਦ ਕੇ ਲਿਆਂਦਾ ਮੈਂ ਪੁਰਸ਼ਾਂ ਨੇ ਤੇ ਮੈਂ ਆ ਗਿਆ ਇੱਕ ਸਕਿੰਟ ਮੈਂ 2 ਵਜੇ ਤੋਂ ਉਤਾਂਹ ਨਹੀਂ ਜਾਣਾ ਮੇਰੇ 57 ਵਰ੍ਹੇ ਨੇ ਸੇਵਾ ਕਰਦਿਆਂ ਮੈਂ ਟਾਈਮ ਦੀ ਵਰਤੋਂ ਜਾਣਨਾ ਸ਼ਬਦ ਨਾਲ ਜੁੜੇ ਰਹੋ ਇੱਕ ਸ਼੍ਰੀਮਾਨ ਬਾਬਾ ਬ੍ਰਹਮ ਦਾਸ ਜੀ ਹੋਏ ਨੇ ਉਹ ਬੈਰਾਗੀ ਸਨ ਇਸੇ ਕਰਕੇ ਗਾਂ ਬਹਿਣਾ ਚਾਹੀਦਾ ਭਈ ਇਹ ਫੌਜਾਂ ਇੱਥੇ ਨਾ ਬਹਿ ਸਕਣ ਤੁਸੀਂ ਸਾਨੂੰ ਬੇਵਕੂਫ ਜਾਣ ਕੇ ਆਪ ਪਛਾਣ ਹੋ ਜਾਂਦੇ ਹੋ ਇਹ ਉੱਲੂ ਸਾਡੇ ਗਲ ਪਾ ਦਿੰਦੇ ਹੋ ਬੱਜੇ ਹੋ ਜਾਏ ਬੁੱਢਾ ਹੋ ਜੇ ਇਹ ਮੈਂ ਗੁਰਦੁਆਰਿਆਂ ਚ ਆਮ ਵੇਖੀ ਹੈ ਗੱਲ ਜਦੋਂ ਮੁਸਲਮਾਨ ਮੈਨੂੰ ਸੱਦਦੇ ਨੇ ਤੇ ਤੁਹਾਡੇ ਤੇ ਮੈਂ ਐਵੇਂ ਪੰਜੇ ਚ ਫਸ ਗਿਆ ਹੋਇਆ ਸਤਿਗੁਰਾਂ ਦੀ ਕਿਰਪਾ ਨਾਲ ਜਦੋਂ ਮੁਸਲਮਾਨ ਮੈਨੂੰ ਬੁਲਾਉਂਦੇ ਨੇ ਐਡੇ ਐਡੇ ਲੰਮੇ ਇਸ਼ਤਿਹਾਰ ਹੁੰਦੇ ਨੇ ਉਹਨਾਂ ਕੱਢਣ ਜਨਾਬ ਮੁਅੱਲਮ ਸਾਹਿਬ ਕੁਰਾਨ ਹਾਫਿਜ਼ ਇਸਲਾਮ ਕੇ ਵਾਕਿਅ ਸੀਰਤ ਕੇ ਜਾਣਨੇ ਵਾਲੇ ਅੱਲਾਹ ਕੇ ਫਜ਼ਲ ਸੇ ਇਸਲਾਮ ਕੀ ਸੀਰਤ ਪੇ ਲੈਕਚਰ ਦੇਣਗੇ ਤੇ ਜਿਹੜੇ ਏਦਾਂ ਕਹਿਣ ਵਾਲੇ ਹੁੰਦੇ ਨੇ ਉਹ ਮੁਸਲਮਾਨ ਬੜੀਆਂ ਬੜੀਆਂ ਲੰਮੀਆਂ ਧੌਣਾਂ ਹੁੰਦੀਆਂ ਨੇ ਰੂਮੀ ਟੋਪੀਆਂ ਪਾਈਆਂ ਕੋਈ ਉਹਨਾਂ ਚੋਂ ਐਮਏ ਤੋਂ ਘੱਟ ਨਹੀਂ ਹੁੰਦਾ ਫਿਰ ਉਹ ਸਾਹਮਣੇ ਆ ਕੇ ਬਹਿੰਦੇ ਨੇ ਨੇਤਰਾਂ ਚ ਨੇਤਰ ਪਾ ਲੈਂਦੇ ਨੇ ਤੇ ਕੁਝ ਕਹਿਣ ਦਾ ਸਵਾਦ ਆ ਜਾਂਦਾ ਸਾਡੇ ਚ ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝਦਾ ਨਾ ਉਹ ਨੁਕਰੇ ਜਾ ਕੇ ਵੜਦਾ ਤੇ ਮੈਨੂੰ ਕੋਈ ਵੇਖ ਨਾ ਲਏ ਮੱਥਾ ਟੇਕ ਕੇ ਪਛਾਣ ਨੂੰ ਜਾ ਕੇ ਨੱਸ ਕੇ ਤੇ ਇੱਥੇ ਬੜਾ ਬੰਬ ਰੱਖ ਗਏ ਨੇ ਇੰਦਰਾ ਗਾਂਧੀ ਦੇ ਬੰਦੇ ਉਹਨਾਂ ਨੇ ਕਿਤੇ ਖਾਧੀ ਜਾ ਪਛਾਣ ਨੂੰ ਜਾਏਗਾ ਮੱਥਾ ਟੇਕ ਆਪਣੇ ਆਪ ਨੂੰ ਸਮਝਦਾ ਪ੍ਰੇਮੀ ਆ ਵੀ ਮੇਰੇ ਵਰਗਾ ਪ੍ਰੇਮੀ ਕੋਈ ਨਹੀਂ ਤੇ ਅਸੀਂ ਪ੍ਰੇਮੀ ਉਹ ਸਮਝਨੇ ਜਿਹੜਾ ਸਾਡੇ ਲਾਗੇ ਆਵੇ ਸਾਨੂੰ ਵੀ ਪਤਾ ਲੱਗੇ ਕੋਈ ਗੁਲਜ਼ਾਰੀ ਹੈ ਕਿ ਨਹੀਂ ਤੀਰ ਮਾਰੀਏ ਤੇ ਕਿੱਥੇ ਮਾਰੀਏ ਜਿਹੜਾ ਨੁਕਰੇ ਲੋਕੇ ਬੈਠਾ ਜਾਨ ਬਚਾ ਕੇ ਉਹਨੂੰ ਕੌਣ ਮਾਰੇਗਾ ਫਿਰ ਮੇਰੀ ਗੱਲ ਵੱਲ ਜੁੜਿਓ ਬਾਬਾ ਬ੍ਰਹਮਦਾਸ ਬੈਰਾਗੀ ਸੀ ਔਰ 6 ਸ਼ਾਸਤਰ ਉਹਨੇ ਰਟੇ ਹੋਏ ਸਨ ਹੁਣ ਤੇ ਸਾਡਾ ਸ਼ਾਸਤਰਾਂ ਨਾਲ ਕੰਮ ਕੋਈ ਨਹੀਂ ਰਿਹਾ ਵਾਹਿਗੁਰੂ ਨੇ ਸਾਨੂੰ ਤੂੰ ਵੀ ਬਖਸ਼ ਦਿੱਤੀ ਹੈ ਤੇ ਗੀਤ ਪਾਈਏ ਮੋਹਨ ਹੁਣੀ ਲਿਖਦੇ ਨੇ ਲਚਰ ਜਿਹਾ ਉਹ ਪੜ੍ਹ ਕੇ ਸਾਡਾ ਕੰਮ ਚੱਲ ਜਾਂਦਾ ਭਾਵੇਂ ਵਿਆਹ ਦਾ ਹੋਵੇ ਭਾਵੇਂ ਗੁਰਮਾਈ ਦਾ ਹੋਵੇ ਭਾਵੇਂ ਨਾਨਕ ਦਾ ਪਰਬ ਸਾਰੇ ਗੁਰੂ ਨਾਨਕ ਦੇ ਇਤਿਹਾਸ ਵਿੱਚ ਬੇਬੇ ਨਾਨਕੀ ਦੇ ਫੁਲਕੇ ਦਾ ਪ੍ਰਸੰਗ ਹੀ ਹੈ ਤੇ ਸਾਡੇ ਤੁੰਬੀ ਵਾਲੇ ਵਰੇ ਦੇ ਵਰੇ ਫੁਲਕਾ ਪਕਾਉਂਦੇ ਰਹਿੰਦੇ ਨੇ ਨਾ ਬਾਬਾ ਨਾਨਕ ਰੱਜਦਾ ਨਾ ਨਾਨਕੀ ਫੁਲਕਾ ਪਕਾਉਣੋਂ ਹਟਦੀ ਹੈ ਨਾ ਸਾਡੇ ਚੁੰਬੀ ਵਾਲੇ ਪੜ੍ਹਨੋਂ ਹਟਦੇ ਨੇ ਹਿੰਦੁਸਤਾਨ ਦਾ ਮਾਲਕ ਰਾਜਾ ਨਜ਼ਰ ਆਉਂਦਾ ਉਹਨੂੰ ਰਾਜਾ ਪਰਥਰੀ ਕਹਿੰਦੇ ਨੇ ਸਾਰੇ ਹਿੰਦੁਸਤਾਨ ਦਾ ਮਾਲਕ ਜਿਸ ਵੇਲੇ ਠੋਕਰ ਲੱਗੀ ਰਾਜ ਛੱਡਿਆ ਲੰਗੋਟੀ ਬੰਨ ਕੇ ਸਾਧ ਹੋ ਗਿਆ ਤੇ ਸਾਧ ਹੋ ਕੇ ਫਿਰ ਰੱਜੇ ਪੁੱਜੇ ਹੋਏ ਸਾਧ ਨੇ ਬਚਨ ਲਿਖਿਆ ਕਹਿੰਦਾ ਭ੍ਰਾਂਤੰ ਦੇਸ਼ ਮਨੇਕ ਦੁਰਗਮ ਵਿਸ਼ਮੰ ਪ੍ਰਾਪਤੰ ਨ ਕਿੰਚਿਤ ਫਲੰ ਤਿਕਤਵਾ ਜਾਤੀ ਕੁਲਾਭਿਮਾਨੰ ਚਿਤੰ ਸੇਵਾ ਕਤਾ ਲਸ਼ਫਲਾ ਪਰ ਗ੍ਰਹੇਸ਼ ਸ਼ੰਕਾ ਕਾਕਮਤੀ ਤ੍ਰਿਸ਼ਨੇ ਦੁਰਮਤੀ ਪਾਪ ਕਰਮ ਨਿਰਪੇ ਨਿਦਪੀ ਸੰਤੋਸ਼ਸੀ ਓਮ ਸੁਹਾ ਹੁਣ ਏਦਾਂ ਆਖੋ ਆਖਣਾ ਭਾਈ ਪਾਗਲ ਹੋ ਗਿਆ ਤੇ ਮੈਂ ਇੱਕ ਗੁਰੂ ਬਣਦਾ ਕਰਦਾ ਸੀ ਸਾਡੇ ਇਲਾਕੇ ਚ ਜੇਠੂ ਵਾਲ ਕਹਿਣ ਲੱਗਾ ਮੈਂ 12 ਮਨਾਂ ਦਾ ਗੁਰੂ ਗ੍ਰੰਥ ਸਾਹਿਬ ਬਣਾਉਣਾ ਮਰ ਗਿਆ ਉਹ ਐਕਸੀਡੈਂਟ ਹੋ ਗਿਆ ਤੇ ਮੈਂ ਉਹਦੀ ਫਿਰ ਬਾਣੀ ਪੜ੍ਹੀ ਇੱਕ ਵਾਰ ਉੱਥੇ ਗਿਆ ਮੈਂ ਬਾਣੀ ਉਹਦੀ ਪੜ੍ਹੀ ਬਈ ਜੇਠੂ ਵਾਲੋਂ ਤੁਰ ਪਏ ਜੈਂਤੀ ਪੁਰੇ ਆ ਗਏ ਮੂਲੀਆਂ ਦਾ ਢੇਰ ਵੇਖਿਆ ਪੈਸੇ ਦੀਆਂ ਲਈਆਂ ਲੈ ਭਾਈ ਹੱਡੀ ਤੋਂ ਲੂਣ ਲੈ ਕੇ ਪੱਥਰ ਉੱਤੇ ਰਗੜ ਲਿਆ ਲੱਭ ਲਈਆਂ ਮਰਚਾਂ ਉਹਦੇ ਵਿੱਚ ਲਈਆਂ ਮਿਲਾ ਭਾਈ ਨਾਲੇ ਚੀੜੀਆਂ ਕੱਟੀਆਂ ਕਰ ਟੁਕੜੇ ਲਾਇਆ ਲੂਣ ਤੇ ਚੋਪਿਆ ਪਾਣੀ ਢਿੱਡ ਭਰ ਕੇ ਲਈਆਂ ਅਸੀਂ
ਖਾ ਭਾਈ ਮੈਂ ਕਹਿੰਦਾ ਭਾਵੇਂ 14 ਮਣਾਂ ਦਾ ਬਣਾ ਦੇ ਨਾ ਮੂਲੀਆਂ ਮੁੱਕਣੀਆਂ ਨੇ ਨਾ ਤੂੰ ਕੱਢਣਾ ਇਹੋ ਜਿਹੇ ਟਕਾਉਂਸਲੇ ਬਾਜ਼ੀਆਂ ਵੱਲ ਅਸੀਂ ਜ਼ਿਆਦਾ ਰੁੱਝ ਗਏ ਜਿਹਨੂੰ ਅਸਲੀਅਤ ਔਰ ਨਿੱਗਰਪਨ ਆਉਂਦੇ ਨੇ ਉਹਦੇ ਵੱਲੋਂ ਬਿਰਤੀ ਹਟ ਗਈ ਛੇ ਸ਼ਾਸਤਰੀ ਪੰਡਿਤ ਸੀ ਬਾਬਾ ਬ੍ਰਹਮ ਦਾ ਮੈਂ ਉਹਦਾ ਜੀਵਨ ਪੜਿਆ ਤਾਂ ਜੇ ਇੱਕ ਪਿੰਡੋਂ ਦੂਜੇ ਪਿੰਡ ਜਾਣਾ ਹੋਇਆ ਨਾ ਬਾਬੇ ਬ੍ਰਹਮਦਾਸ ਨੇ ਤੇ ਕਾਪੀਆਂ ਬੱਚੀਆਂ ਮਾਈਆਂ ਘਰਾਂ ਵਿੱਚੋਂ ਚਾਦਰਾਂ ਖੇਸ ਚਟਈਆਂ ਦੋਰਾਂ ਦਰੀਆਂ ਲਿਆ ਕੇ ਬਾਬੇ ਬ੍ਰਹਮਦਾਸ ਦੇ ਰਾਹ ਵਿੱਚ ਵਿਛਾ ਦਿੰਦੀਆਂ ਸਨ ਭਾਈ ਬਾਬੇ ਬ੍ਰਹਮਦਾਸ ਦੇ ਪੈਰਾਂ ਨੂੰ ਮਿੱਟੀ ਨਾ ਲੱਗ ਜਾਏ ਚਾਰ ਚੇਲੇ ਬਾਬੇ ਬ੍ਰਹਮਦਾਸ ਦਾ ਛਤਰ ਚੁੱਕਦੇ ਸਨ ਸਰਦੀਆਂ ਵਿੱਚ ਵੀ ਤੇ ਗਰਮੀਆਂ ਵਿੱਚ ਵੀ ਗਰਮੀਆਂ ਚ ਇਸ ਲਈ ਭਾਈ ਧੁੱਪ ਨਾ ਲੱਗੇ ਤੇ ਸਰਦੀਆਂ ਚ ਇਸ ਵਾਸਤੇ ਭਾਈ ਤਰੇਲ ਨਾ ਪੈ ਜਾਏ ਇਹਦੀ ਪ੍ਰਭਤਾ ਰਾਜੇ ਮਾਂ ਰਾਜੇ ਝੁਕਦੇ ਸਨ ਬਾਬੇ ਬ੍ਰਹਮਦਾਸ ਦੇ ਚਰਨਾਂ ਉਹ ਬਾਬਾ ਬ੍ਰਹਮਦਾਸ ਜੋ ਤੁਰਿਆ ਸਵਾ ਸੌ ਸਾਧੂ ਨਾਲ ਲੈ ਕੇ ਨਾ ਤੇ ਦੇਸ਼ ਦਾ ਰਟਨ ਕੀਤਾ ਜਗਨਨਾਥ ਪੁਰੀ ਗਿਆ ਜਿੱਥੇ ਬਾਬਾ ਨਾਨਕ ਜੀ ਵੀ ਗਏ ਯਾਤਰਾ ਕਰਕੇ ਫਿਰ ਮੁੜਿਆ ਪੰਜਾਬ ਨੂੰ ਜਿੱਥੇ ਬੈਠ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਕਲਿਤ ਕੀਤੇ ਨੇ ਅੰਮ੍ਰਿਤਸਰ ਉੱਥੇ ਆ ਕੇ ਡੇਰਾ ਲਾਇਆ ਬਾਬੇ ਬ੍ਰਹਮਦਾਸ ਨੇ ਤੇ ਅੰਮ੍ਰਿਤਸਰ ਵਿੱਚ ਤੁਮ ਪੈ ਗਈ ਕਿ ਖਤ ਸ਼ਾਸਤਰੀ ਪੰਡਿਤ ਬਾਬਾ ਬ੍ਰਹਮਦਾਸ ਆਇਆ ਹੁਣ ਤੁਹਾਡੇ ਸ਼ਹਿਰਾਂ ਚ ਉਦੋਂ ਤੁਮ ਪੈਂਦੀ ਹੈ ਜਦੋਂ ਨਰਿੰਦਰ ਬੀਬਾ ਆਵੇ ਖਤ ਸ਼ਾਸਤਰੀ ਪੰਡਿਤ ਤੇ ਭਾਵੇਂ ਭੁੱਖਾ ਮਰਦਾ ਟੋਲ ਜਾ ਦਵਾਨੀ ਦੀ ਚਾਹ ਨਹੀਂ ਦਿੰਦਾ ਬੜਾ ਮੈਂ ਅਖਬਾਰਾਂ ਚ ਪੜ੍ਹਨਾ ਤੇ ਨਰਿੰਦਰ ਬੀਬਾ ਦੀਆਂ ਹੇਕਾਂ ਤੇ ਉਹ ਜਿਹੜਾ ਨਗੋਜਾ ਵੀ ਗਾਉਂਦਾ ਇੱਕ ਨਾਲ ਉਸ ਨਗੋਜੇ ਦੇ ਪੋਤੇ ਵੇਖੋ ਤੁਸੀਂ ਝੂਮ ਜਾਓਗੇ ਆ ਗਿਆ ਤੁਹਾਡਾ ਭਲਾ ਹੋ ਗਿਆ ਕਿੱਧਰ ਨੂੰ ਤੁਰ ਪਿਆ ਦੇਸ਼ ਕਿਹੜੇ ਖੂਹ ਚ ਲੱਗ ਪਏ ਅਸੀਂ ਪੈਣ ਕੌਣ ਆਤਮਾ ਦੀ ਵਿਚਾਰ ਕਰੇਗਾ ਕੌਣ ਅੰਦਰਲੇ ਮਨ ਨੂੰ ਖੋਲੇਗਾ ਕੌਣ ਅੰਦਰੋਂ ਕੁਝ ਲੱਭੇਗਾ ਧੰਨ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਜਿਸ ਵੇਲੇ ਬੋਲਦੇ ਨੇ ਉਦੋਂ ਮਨ ਸਾਹਮਣੇ ਰੱਖ ਕੇ ਬੋਲਦੇ ਨੇ ਭੁੱਲੇ ਹੋ ਮਨ ਮਾਇਆ ਉਰ ਜਾਓ ਜੋ ਜੋ ਕਰਮ ਕੀਓ ਲਾਲਚ ਲਗਤੇ ਤੇ ਆਪ ਬੰਧਾਇਓ ਭੁੱਲੇ ਹੋ ਮਨ ਇੱਕ ਤਾਂ ਜ਼ੋਰ ਕਹਿੰਦੇ ਨੇ ਬਿਰਥਾ ਕਹੋ ਕੌਣ ਸਿਓ ਮਨ ਕੀ ਲੋਭ ਗ੍ਰਸਿਓ ਦਸੋ ਦਿਸ ਦਾਵਤ ਆਸਾ ਲਾਗਿਓ ਧਨ ਕੀ ਭੁੱਲਿਓ ਮਨ ਮਨ ਰੇ ਗਹੂ ਨ ਗੁਰ ਉਪਦੇਸ਼ ਕਾਂ ਭਇਓ ਜੋ ਮੁੰਡ ਮੁੰਡਾਇਓ ਭਗਵਾ ਕੀਨੋ ਭੇਸ ਮਨ ਰੇ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਆ ਰਾਮ ਭਗਤ ਨੇ ਚੀਨੀ ਮਨ ਰੇ ਜਿੰਨੀ ਬਾਣੀ ਉਚਾਰਨ ਕੀਤੀ ਨਾਵੇਂ ਬਾਪੂ ਨੇ ਸਾਹਮਣੇ ਮਨ ਹੈ ਅਸਲ ਮਨ ਨਾਲ ਆਪਣਾ ਰਿਸ਼ਤਾ ਹੀ ਤੋੜ ਛੜਿਆ ਹੋਇਆ ਵੀ ਖਜ਼ਮਾ ਨੂੰ ਖਾ ਜਿੱਧਰ ਮਰਜ਼ੀ ਚੱਲੀ ਜਾਏ ਚਲੇ ਜਾਏ ਸੁਣਾ ਕਿਤੇ ਚੱਲਿਆ ਕਹਿੰਦਾ ਕੋਈ ਨਾ ਪੁੱਛ ਅੱਜ ਬੜਾ ਤਗੜਾ ਪ੍ਰੋਗਰਾਮ ਆ ਕਿਤੇ ਕਿ ਜਾਏ ਉਹ ਕਿ ਜਿਹੜੀ ਤੂਤਾਂ ਵਾਲੀ ਪੱਬ ਆ ਗੁਰਦੁਆਰਾ ਕਿਹੜਾ ਲੱਭਾ ਇੱਥੇ ਨਾ ਨਾ ਹੀ ਨਵੇਂ ਨਵੇਂ ਸੁਣੇ ਨੇ ਇੱਕ ਟੋਲਾ ਮੈਨੂੰ ਮਿਲਿਆ ਕਹਿਣ ਲੱਗਾ ਉਹ ਤੇ ਆ ਜਾ ਉਹ ਮਲਾਣਿਆ ਉਹ ਲੱਛੀ ਵਾਲੀ ਪੱਗ ਪੱਬ ਅੱਗੇ ਤੇ ਲੋਕੀ ਜਮਾ ਹੁੰਦੇ ਸੀ ਗੁਰਦੁਆਰੇ ਚ ਮੰਦਰਾਂ ਚ ਮਸੀਤਾਂ ਚ ਠਾਕੁਰਾਂ ਚ ਠਾਕੁਰ ਦੁਆਰਿਆਂ ਚ ਹੁਣ ਸਾਡੀਆਂ ਗੱਲਾਂ ਹੁੰਦੀਆਂ ਨੇ ਪੱਬਾਂ ਵਿੱਚ ਤੇ ਉੱਥੇ ਜੋ ਕੁਝ ਹੁੰਦਾ ਤੁਸੀਂ ਸਾਰੇ ਜਣੇ ਜਾਣਦੇ ਹੋ ਨਾ ਉੱਥੇ ਕਿਹੜੇ ਵੇਦ ਪੜ੍ਹੇ ਜਾਂਦੇ ਨੇ ਉੱਥੇ ਕਿਹੜੇ ਸ਼ਾਸਤਰ ਪੜ੍ਹੇ ਜਾਂਦੇ ਨੇ ਉੱਥੇ ਕਿਹੜਾ ਮਨ ਸਮਝਾਇਆ ਜਾਂਦਾ ਜੋ ਊਲ ਜਲੂਲ ਹੈ ਬਕਵਾਸ ਉੱਥੇ ਬਕਿਆ ਜਾਂਦਾ ਉਹ ਹੁਣ ਸਾਨੂੰ ਚੰਗਾ ਲੱਗਣ ਲੱਗ ਪਿਆ ਕਲਯੁਗ ਦਾ ਪ੍ਰਭਾਵ ਧਰਮ ਸਾਨੂੰ ਮਾੜਾ ਲੱਗਣ ਲੱਗ ਪਿਆ ਇਹ ਕਲਯੁਗ ਦਾ ਪ੍ਰਭਾਵ ਬਾਬੇ ਬ੍ਰਹਮਦਾਸ ਨੇ ਜਿਸ ਵੇਲੇ ਆ ਕੇ ਕਥਾ ਕੀਤੀ ਅੰਮ੍ਰਿਤਸਰ ਲਖਪਤੀਏ ਸੇਠਾਂ ਦੀਆਂ ਨੂੰਹਾਂ ਧੀਆਂ ਜਨਾਨੀਆਂ ਸੁਣਨ ਵਾਸਤੇ ਆਈਆਂ ਕਥਾ ਸੁਣ ਤੇ ਤਿੰਨਾਂ ਚੌਂ ਦਿਨਾਂ ਵਿੱਚ ਸਾਰੀ ਅੰਮ੍ਰਿਤਸਰ ਨਗਰੀ ਵਿੱਚ ਜੈ ਜੈਕਾਰ ਹੋ ਗਏ ਪਏ ਆਹ ਬਾਬਾ ਬ੍ਰਹਮਦਾਸ
غضب کر دیتا بھائی. ایسے ایسے بچن سنائے جڑے اج تک کنا جی نہیں پہنچے. نو دس دن ہو گئے نا جدو کتھا کردے نوں تے باوے برہم داس دے چیلے بھی پنجی کھلوتے. انہاں چیلیا آ کے بابا جی کنا نال سنیا درشن نہیں ہوئے کنا نال سنیا. کئی اتنے ایک صاحب سچا پاتشاہ شری گرو ارجن دیو جی مہاراج رہندے نے برہم شروتری نے برہم نیشٹی نے آتما دا گیان ہے سہن شیلتا دے کنج نے روحانیت بہرے زخار نے منبع علوم ہن انت گنا دے مالک نے بابا برہم داس جی گرو ارجن صاحب تے اسیں ہاتھ جوڑ کے دنے کردے ہیں بابا جی سانو گرو ارجن صاحب دے درشن کر رہے ہون دیو تواڈی آ گیا بنا تے نہیں نہ جا سکدے. تے بابا برہم داس دے پنجی کپڑی اگ لگ گئی کہن لگا اوے پھر کو بدھو چلیو میری عمر وڈی اودی نکی ارجن صاحب دی اسی تیاگی او گرشتی راجے مہاراجے سانو متھا ٹیکن اسی جا کے ارجن صاحب نکے جے منڈا کل دے چھوکرے نو متھا ٹیکیے مریادا ٹوٹ جائے گی سدا اپمان ہو جائے گا. خبردار جے کہ میں گرو ارجن صاحب دے درشنا دا نام لیا میں شراب دے کے سوہ کر دیاں گا. ارجن صاحب دا جی کرے کہ بھی وارا سادے درشن کر تر کے اتنے آوے اسا نہیں جانا ابھی تیاگی ویراگی جو ہے پڑھ کے سب کچھ کر کے ہومے اندر اینی ہنکار اندر اینا تکبر اندر اینا پھو کرتا اگ بلدی ہے اندر ہنکار کی نمرتا کتے نیڑے آئی نہیں. نمرتا گرو گھر تو بنا کتنے لبے پہندے خان تے ہر گوبند صاحب کھولتے ہوں سن زور کرتے ہوں سن تے کئی بار پہندے خان نے ہر گوبند صاحب دے اتنے آ جانا اور ہیٹھا لا لینا تے پہندے خان نو وہم ہو گیا کہ میں گرو دا زور ٹو لیا. جس ویلے میدان جنگ وچ آئے نے نا تے پہندے خان وچ ایک صفت لکھی ہے کہ جدوں دا کوئی دا نہ چلے کوئی پیش ہوئی نہ جائے تے وہ پھرتی نال چلاکی نال دوڑ کے اپنے دشمن دے گھوڑے ہاں وڑ جاندا سی اور سنے اسوار دے گھوڑا چک لیندا سی تے ایسا پٹکا کے ماردا سی اسوار مر جاندا سی گھوڑا بے ہوش ہو جاندا سی اتنا بل سی پہندے خان. جس ویلے گرو ہرگوبند صاحب نال کوئی پیش نہ گئی پہندے خان دی تے پھر وہ پھرتی نال گرو ہرگوبند صاحب دے گھوڑے ہاں وڑ گیا چکنا چاہیے پر گھوڑا چکیا نہ جائے جنا زور سی لا دیتا شریر شیتل ہو گیا پر گھوڑا نہ چکیا گیا. تے شاید ہرگوبند صاحب سچے پاتشاہ میری پیری دے مالک جگہ کلگی دے مالک چوڑا جا مستک کھیوے جائے نین چہرے اتنے مسکراہٹ چہرے اتنے بشاشت نور دے چمکارے ٹپک دے کھبے ہاتھ نال پھڑی ہوئی ڈال مار کے پہندے خان دے سر چ گھوڑے تے چڑھیا چڑھیا تے پہندے خان نو نڈھال کرتا. گھوڑے تو اترے پہندے خان تڑپ رہا سی بے بس سی پر لوگ نو جان والا سی سواس اٹاری مارن والے سن تے دیالتا دے پنج ہرگوبند صاحب سچے پاتشاہ میری پیری دے مالک نے اپنی ڈال لئی تے پیندے خان دے منہ دے اتے چھان کر دیتی. پیندے خان میں تینوں شہد کھوائے میں تینوں مکھن چٹائے پیندے خان میں تینوں ملائیاں کھوائیاں پیندے خان میں تینوں پشتے تے بادام کھوائے پیندے خان میں تیرے نال بڑا لاڈ کیتا پیندے خان تو مینو بڑا پیارا لگنا تے ہن تیرا انت دا ویلا آ گیا چھاں میں کر دتی اپنی ڈال نال تے کلمہ پڑھ
ਮੇਰੇ ਇਤਿਹਾਸ ਦੇ ਲਫਜ਼ ਨੇ, ਸਰਕਾਰ ਨੇ ਇਹ ਨੀ ਕਿਹਾ ਭਾਈ ਵਾਹਿਗੁਰੂ ਆਖ, ਸਤਨਾਮ ਆਖ, ਜਾਂ ਜਪਜੀ ਦੀਆਂ ਪੰਜ ਪੌੜੀਆਂ ਪੜੇ, ਉਹ ਨਹੀਂ ਆਖਿਆ। ਉਹਨੇ ਮਜ਼ਹਬ ਦਾ ਉਪਦੇਸ਼ ਉਹਨੂੰ ਕੀਤਾ, ਪੈਂਦੇ ਖਾਂ ਕਲਮਾ ਪੜ੍ਹ, ਤੇਰੀ ਨਜਾਤ ਹੋ ਜਾਏ। ਤੇ ਸਰਕਾਰ ਦੇ ਨੇਤਰਾਂ ਚ ਨੇਤਰ ਪਾ ਕੇ ਦੋ ਕਤਰੇ ਪਾਣੀ ਦੇ ਕੇਰ ਕੇ ਪੈਂਦੇ ਖਾਂ ਨੇ ਆਖਿਆ, ਹਜ਼ੂਰ ਮੇਰਾ ਕਲਮਾ ਲਾ ਇਲਾਹਾ ਇਲਲਾ ਨਹੀਂ, ਮੇਰਾ ਕਲਮਾ ਹੁਣ ਕੁਰਾਨ ਦੀਆਂ ਆਇਤਾਂ ਨਹੀਂ, ਮੇਰਾ ਕਲਮਾ ਹੁਣ ਸੂਰਤੁਲ ਫਾਤਿਹਾ ਨਹੀਂ, ਮੇਰਾ ਕਲਮਾ ਹੁਣ ਤੇਰੀ ਤਲਵਾਰ ਹੈ। ਜਿੱਥੇ ਢਾਲ ਦਾ ਵਾਰ ਕੀਤਾ ਸੀ ਉੱਥੇ ਇੱਕ ਤਲਵਾਰ ਦਾ ਵਾਰ ਕਰਕੇ ਤੇ ਮੈਨੂੰ ਸਦਾ ਦੀ ਨੀਂਦ ਸਵਾਲ, ਮੇਰੀ ਨਜਾਤ ਕਰੇਗੀ ਤੇਰੀ ਤਲਵਾਰ, ਮੇਰੀ ਨਜਾਤ ਕਰੇਗੀ ਤੇਰੀ ਨਜ਼ਰੇ ਅਨਾਇਤ, ਦਇਆ ਦ੍ਰਿਸ਼ਟੀ ਕਰ ਦੇ, ਮਿਹਰ ਕਰ ਦੇ। ਗੁਰੂ ਘਰ ਤੋਂ ਬਿਨਾ ਨਿਮਰਤਾ ਨਹੀਂ ਕਿਤੇ ਲੱਭੇਗੀ। ਚੇਲੇ ਵੀ ਪੰਜੀ ਹੋਰ ਉੱਠ ਖਲੋਤੇ, ਪੰਜਾਹ ਚੇਲੇ ਹੋ ਗਏ, ਉਹਨਾਂ ਆਖਿਆ ਬਾਬਾ ਜੀ ਦਰਸ਼ਨਾਂ ਨੂੰ ਬੜਾ ਮਨ ਲੋਚਦਾ। ਭਾਵੇਂ ਉਹਨਾਂ ਚੇਲਿਆਂ ਨੂੰ ਸ਼ਬਦ ਤੇ ਯਾਦ ਨਹੀਂ ਸੀ, ਪਰ ਉਹਨਾਂ ਦੇ ਮਨ ਦੀ ਅਵਸਥਾ ਇਹ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਲਿਖੀ ਹੈ।

हर लोचा पूर मिलावन हारा, मन लोचा गुर दर्शन ताई, बिलप करे बिलप मैंने हुंदा विरलाप, बिलप करे चातुर्क की न्याई, न्याई मैंने वांग, चातुर्क मैंने पपिया, जेवे पपिया शांति बूंद वास्ते रोंदा, एदा मेरा मन गुरु दे दर्शना दी शांति बूंद वास्ते रोंदा। त्रिकाना उतरे है शांत न आवे, तेरे दर्शना दी शांति बूंद तो बिना प्यास नहीं बुझदी, तेरे दर्शना दी शांति। तीजी शर्त है जो ते बहुता चिर ना बैठे हो, मैं सुनिया जरा बहुता चिर आशा दी वार सुनदा रहे ना, वो फिर आशा दी वार जोगा ही हो जाता, वो ना वे आशा दी वार तुहानू अपने जाल विच ही फसा ले, छेती नाल उठिया है। उन्हें आख्या बाबा इहो जिहियां शर्तां भावें होर ला ला, पर दर्शन कर रहे हुण कपड़े पाले ग्रिस्तियां वाले चिटे तुर पे, पचहत्तर आसियां साधां दा टोला, पक्कियां रसोईयां खादियां, सेब वर्गे रंग चिट्टियां कपड़ियां तो फुट फुट के निकल, जिथे अंग्रेजां दे वेले घंटे घर हुंदा सी ना, अंग्रेज तो बाद अंग्रेज तो पहला महाराजे रणजीत सिंह दे पुत्र कंवर नौ निहाल सिंह दा इत्थे गुंगा हुंदा सी, जदों दा जिक्र मैं करना उदों ना गुंगा ते ना घंटा कर, राह सी इथों दी, इस रस्ते वो साध आए, जिस इस रस्ते परिक्रमा च उतरे, खब्बे पासे दियां परिक्रमा शुरू कीतियां, ते लखपतियां दियां नूहां, लखपतियां दियां धीआं, लखपतियां दियां जनानियां, लखपतियां दे पुत्र, लखपतिए आप परिक्रमा शब्द बड़े बूढ़े ने, मेरी समझ विच नहीं आउंदे, नहीं आउंदे, तेरे वांगू मैं भी बैठा सा, चमकारा जिहा पिया, कोई जोत जई ने पलटा खादा, अखां चंगलाईयां, शरीर कुछ कंबिया, बात ठंडा जिहा होया, अंदरले नूं कुछ चैन आया, अंदरले ने हुलारा खादा, अंदर में मैं प्रेम प्यार की तीन दे चुके लाए, मैं फिर लेकर बंद कर ले, ठाकुर जी मेरे नाल एदा अखेलिया ना करो, मेरे नाल एदा कौक ना रजो, मैं अनजान बम कौकों नहीं समझ सकता, मैनू प्रतख होके रूप दियो, प्रतख होके दीदार दियो, प्रतख होके आके मेरे मन की तसली करो, मेरे आइए तेनू मैं की दसा, कौन रूप बयान करे, निकी जी कलकी सी जिगा सी तोड़ा, मैंने आई है चौरा जहा मथा सी, नेत्रा एक निरंकार की जोत नच गई सी, लगा उत्ते मुस्कुराहट सी, मैंने आई है चेहरे उत्ते बशासत सी, नूर दुल दुल पैंदा सी, शरीर का कद बड़ा दुखीला जहा बदन, छाती अंदर जल, दिल के अंदर गरीबा का प्यार, दिल के अंदर मशीनों की मुहब्बत, मैंने आने मेरे नेत्रा ने साक्षात वेख्या, मेरा सिर बदो बनी चुकया, नमस्कार के बकर के मैं आख्या ठाकुरा, जिस व्यक्ति का मैं पुजारी हूं मैं उस रूप के दर्शन दे मेरी तसली हो जाए, मैंने आईया मैं मुड़के वेखा तो मैं राम रूप की नजर आ गए, मैं फिर ना पतिजिया, मैं फिर करला लिया, महाराज तुसी किसे किसे वेले कृष्ण रूप भी बन गए हो, इस चमकारा ओदा भी विखार खड़े, मैं कृष्ण रूप च वेखिया फिर करला लिया, जरा तेरा आखिरी रूप है उसे दीदार के, फिर सीधा कलगी तोड़ा, मैंने आनी घर चली जा, जड़ी मैं तस्वीर तेनू दसी है तेनू अंदर बिठा ला, चिंतन करया कर, तेनू जान की लोड़ नहीं पैगी, आपे आ जाए। कुछ अरसा बीतया, रोज सिमरन करती रही, अज यार खेते नहीं होते गया, बड़ो बड़ी जान बुझ पे गेंद,
ਰਾਣੀ ਦੇ ਮਹੱਲਾਂ ਦੇ ਅੰਦਰ ਵਾਰ ਦਿੱਤੀ, ਛੁੱਟ ਦਿੱਤੀ, ਮਾਰ ਕੇ ਛਾਲ ਕੰਧ ਕੱਪ ਕੇ ਪਿੱਛੇ ਚਲਾ ਗਿਆ। ਜੇਨ ਭਲਾ ਕੀ ਕਰਨੀ ਸੀ, ਸਹਿਜੇ ਸਹਿਜੇ ਸਹਿਜੇ ਮੈਣੇ ਆਣੀ ਦੇ ਕੋਲ ਚਲੇ ਗਏ, ਗੋਡੇ ਅੰਗੂਠੇ ਪਿੱਛੇ ਟੇਕ ਲਏ, ਗੋਡੇ ਧਰਤੀ ਉੱਤੇ ਲਾ ਲਏ, ਸਾਰਾ ਭਾਰ ਅੰਗੂਠਿਆਂ ਔਰ ਗੋਡਿਆਂ ਉੱਤੇ ਪਾ ਕੇ, ਬਾਹਾਂ ਗਾਂਹ ਵਧਾ ਕੇ, ਮੈਣੇ ਆਣੀ ਦੇ ਗਲੇ ਵਿੱਚ ਪਾ ਕੇ, ਉਹਦੇ ਸੱਜੇ ਮੋਢੇ ਨਾਲ ਚਮਕ ਕੇ, ਡਾਢੀ ਮਿੱਠੀ ਪਿਆਰੀ ਸ਼ੀਰੀ ਮਧੁਰ ਮੋਹ ਲੈਣ ਵਾਲੀ ਮਨਮੋਹਣੀ ਸਿਰਫ ਵੀਰ ਗੁਪਤਗੂ ਨਾਲ ਮਿੱਠੀ ਆਵਾਜ਼ ਨਾਲ ਬੋਲਿਆ, ਮਾਂ ਜੀ ਮੈਂ ਆ ਗਿਆ। ਜਿਸ ਵੇਲੇ ਸੁਣਿਆ ਮਾਂ ਜੀ, ਜਿਸਨੇ ਸੁਪਨੇ ਚ ਨਹੀਂ ਸੀ ਕਦੇ ਸੁਣਿਆ ਮਾਂ ਜੀ, ਬੜੇ ਮਿੱਠੇ ਜਿਹੇ ਆਵਾਜ਼ ਵਿੱਚ ਬੜੀ ਸੁਰੀਲੀ ਸੁਰ ਚ ਸੁਣਿਆ, ਮਾਂ ਜੀ ਮੈਂ ਆ ਗਿਆ। ਮੈਂ ਵੀ ਇਹ ਪ੍ਰਤੱਖ ਹੈ ਜਾਂ ਸੁਪਨਾ, ਇਹ ਸੱਚਾਈ ਹੈ ਕਿ ਝੂਠ ਹੈ, ਇਹ ਹਕੀਕਤ ਹੈ ਕਿ ਝੌਲਾ ਹੈ। ਦੂਜੀ ਵਾਰ ਫਿਰ ਆਵਾਜ਼ ਆ ਗਈ, ਮਾਂ ਜੀ ਮੈਂ ਆ ਗਿਆ ਜੇ। ਨੇਤਰ ਖੁੱਲ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਬਾਹਾਂ ਆਪਣੇ ਗਲ ਚ ਵੇਖੀਆਂ, ਸੱਜੇ ਮੋਢੇ ਨਾਲ ਚੰਬੜਿਆ ਹੋਇਆ ਗੋਬਿੰਦ ਰਾਏ ਨੂੰ ਵੇਖਿਆ, ਅੰਦਰ ਦੇ ਕਪਾਟ ਖੁੱਲੇ, ਸਿੱਧੀਆਂ ਰੋਟੀ ਅੱਧ ਬਾਲਾਂ, ਰੋਟੀ ਪਕਾਉਣਾ ਪੂਰੀਆਂ ਤਰ੍ਹਾਂ। ਤੇ ਸਾਹਿਬ ਪੰਜਾਂ ਸਾਢੇ ਪੰਜਾਂ ਵਰਿਆਂ ਦੀ ਉਮਰ ਚ ਕਹਿਣ ਲੱਗੇ, ਮਾਂ ਇਹ ਨਹੀਂ ਪੂਰੀਆਂ ਨਹੀਂ ਖਾਣੀਆਂ, ਖੀਰਾ ਨਹੀਂ ਖਾਣੀਆਂ, ਉਹ ਜਿਹੜੇ ਤੁਸੀਂ ਛੋਲੇ ਬਣਾ ਕੇ ਰੱਖੇ ਨੇ ਤੇ ਪੂੜੀਆਂ ਤੜਕੇ ਰੱਖੀਆਂ ਨੇ ਨਾ, ਸਾਡੇ ਨੂੰ ਮਿਲ ਮਾਂ ਜੀ ਉਹ ਦਿਓ। ਠੰਡ ਪਾਤੀ ਨੈਣੇ ਵਾਲੀ ਨੂੰ ਮਾਂ ਜੀ ਕਹਿ, ਪੰਡਿਤ ਸ਼ਿਵ ਦੱਤ ਜਿਹੜਾ ਹਜ਼ੂਰ ਨੂੰ ਪਿਆਰ ਨਾਲ ਕਹਿੰਦਾ ਸੀ ਬਾਲਾ ਪ੍ਰੀਤਮ, ਜਿਦਨ ਸ਼ਿਵ ਦੱਤ ਦੇ ਪ੍ਰਾਣ ਨਿਕਲ ਗਏ ਉਸ ਦਿਨ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਰਾਜ ਨੂੰ ਕੀਤੀ ਸੀ ਜਾਇ, ਇੱਕ ਆਸ਼ਾ ਦਾਸ ਕੀਤੀ ਸੀ, ਸਿੱਖੋ ਤਿੰਨ ਜਣੇ ਹੋਰ ਲੱਗ ਜਾਓ ਪੰਡਿਤ ਸ਼ਿਵ ਦੱਤ ਦੀ ਅਰਥੀ ਨੂੰ, ਤੇ ਚੌਥਾ ਕਹਿੰਦੀ ਮੈਂ ਲੱਗਾਂਗਾ, ਇਹਦੇ ਨਾਲ ਮੇਰਾ ਬੜਾ ਪ੍ਰੇਮ ਹੈ, ਇਹਦੇ ਨਾਲ ਮੇਰੀ ਬੜੀ ਮੁਹੱਬਤ ਰਹੀ ਹੈ, ਇਹਨੂੰ ਮੈਂ ਸ਼ਮਸ਼ਾਨ ਭੂਮੀ ਤੱਕ ਪਹੁੰਚਾ ਕੇ ਆਵਾਂ। ਪੰਡਿਤ ਸ਼ਿਵ ਦੱਤ ਨੂੰ ਮਿਲਣ ਤੱਕ ਛੱਡਣ ਗਏ ਨੇ ਸਰਕਾਰ, ਪਿਆਰ ਤੋੜ ਚਾੜ ਦਿੱਤਾ, ਜਿਹਨੂੰ ਲੜ ਲਾਇਆ ਉਹਦੇ ਨਾਲ ਤੋੜ ਨਿਭਾ ਦਿੱਤੀ ਹੈ। ਕਵੀ ਸੈਨਾਪਤੀ ਹਜ਼ੂਰ ਦੇ 52 ਕਵੀਆਂ ਵਿੱਚੋਂ ਸ਼ਿੰਗਾਰ ਸੀ, ਜਿਦਨ ਉਹਦੇ ਪ੍ਰਾਣ ਨਿਕਲੇ ਨੇ ਉਹਦੇ ਵੀ ਚੌਥੇ ਕਾਂਝੀ ਸਰਕਾਰ ਆਪ ਲੱਗੇ ਨੇ, ਮੈਂ ਇਹਨੂੰ ਵੀ ਸ਼ਮਸ਼ਾਨ ਭੂਮੀ ਤੱਕ ਛੱਡ ਕੇ ਆਉਣਾ, ਇਹ ਵੀ ਮੇਰੇ ਦਰਬਾਰ ਦਾ ਇੱਕ ਰੁਕਨ ਸੀ ਜਿਹੜਾ ਮੇਰੇ ਨਾਲੋਂ ਵਿਛੜ ਗਿਆ। ਮੈਂ ਆਣੀ ਦੀ ਤਮੰਨਾ ਪੂਰੀ ਕਰਕੇ, ਸ਼ਿਵ ਦੱਤ ਦੀ ਤਮੰਨਾ ਪੂਰੀ ਕਰਕੇ, ਅਨੂਪ ਕੌਰਾਂ ਦੀ ਤਮੰਨਾ ਪੂਰੀ ਕਰਕੇ, ਨਵਾਬ ਪਟਨੇ ਸਾਹਿਬ ਦੀ ਤਮੰਨਾ ਪੂਰੀ ਕਰਕੇ, ਕਈ ਕਲਪ ਕਵਰ ਖਾਏ ਤੇ ਹੋਕਾ ਇੱਕ ਮਿਲਦਾ ਰਿਹਾ ਕਿ ਸੰਤ ਉਬਾਰਨ। ਮੈਂ ਸੰਤਾਂ ਦਾ ਪਾਰ ਉਤਾਰਾ ਕਰਨ ਵਾਸਤੇ

ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਤਿੰਨ ਦਿਨ ਤੇ ਬਚਨ ਕਹਿੰਦੇ ਅਕਸਰ ਫਿਰ ਭੁੱਲ ਜਾਂਦਾ। ਮੈਂ ਅਰਜ਼ ਕੀਤੀ ਸੀ ਮਨ ਨੂੰ ਆਦਤ ਪਾਓ, ਸੁਭਾਅ ਬਣਾਓ ਫਤਿਹ ਬੁਲਾਉਣ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

आज गुरु की संगत हुई, गुरु के खास रूप खालसा साहिब जी, जो जो गुरमुख माई भाई गिरद बालक सिख सेवक साहबां दे पावन दरबार विच हाजिर होए हो, बड़े पागां वाले हो, खुश किस्मत और साहिब नसीब हो, इस कोर कलयुग विच जिस कलयुग की गुरु ग्रंथ साहब जी ने ते बड़ी वारा कथा सुनाई है, होर लोग भी सही सुनाते हैं। राजपूताने च एक राजा होया विक्रमादित्य, ओदा जिहड़ा हजूरी विद्वान सी ना, वो बड़े बड़े उत्तम बचन सुनाउंदा सी विक्रमादित्य नू। उन्हें वो कन्नों में एक वचन पाया, कह लगा राजा विक्रमादित्य दया चक्त है गई धर्म तस गयो वरन तरन, दया तो चौड़ छपा हो गया, धर्म जरा सी कितने जमीन के थले जा गया, दया चक्त है गई धर्म तस गयो तरन, कर्म धर्म सब लोग पाप भयो वर्ण वर्ण में, उलट दान गज पति मंगा, शील संतोष कितने गायो, बैताल कहे विक्रम सुनो ये कलयुग प्रगट हुआ। जदो राजा प्रजा को दान मंगन लग पे, प्रजा झूठ बोलन लग पे, दया का नामो निशान मिट जाए तो समझो ये कलयुग प्रकट हो गया। एन गुरु ग्रंथ साहब जी का भाव ही बयान किया हुआ प्रतीत होंगे, जब हजूर कहते हैं काल नाही जो समा चंगा ना रहे, योग नाही रब नाल जुड़ना ना आवे, ना ही सत का ढब ते सच बोलन की जदों लोकां नूं जात ही भुल जाए, काल ना ही योग ना ही सत का ढब थानिश जग परिष्ट होए, जदों जगत दे इष्ट स्थान जिथे जाके जगत ने पूजा करनी होए वो परिष्ट हो जाए, डूबता इव जग ये लक्षण जब नजर आने हो समझो उदो जग डूब। ऐसे होर कलयुग जदों के चार चफेरे मन में चंचल करने वाली चीजा का जाल बिटिया होया, जो तो कोई प्रबंधक सज्जन आया तो बीबिया ने आखो पे रस्ता छड के बह, जे नहीं तो कातियां बचियां आप ही सूझ बूझ के कम लैन पर मत्था टेकने वाले रस्ते विच ना बैठ। फिर प्रारंभ किए हुए बचने वाले जुड़न की कोशिश करिए, गरीब नो आज सब सचा पातशाह जिन्हों के संबंध विच मैं एक लड़ी शुरू की है, साहब श्री गुरु ग्रंथ साहब जी की रोशनी में भाई पूले मार्ग जिन्हें बताया, जिस गुरु ने सानू भुलिया होया नू रस्ता दसिया भुलिया होया, ते भुले हुए भी वही एडे भाई जिंदा प्यो तो खबरा भुखा ही मर गया, जिंदी मां नूं तो खबरा चार जरा कपड़ा झाटा ढकन नूं दिता कि नहीं दिता, मोया होया दे मगरों तराज खत्म कर। मेरे विद्या दाता क्या करदे सन, खट शास्त्री पंडित चारे भेख उन्हां नूं न्यौंदे सन, वो आंदे सी कि प्यो किसे दा जिंदा होवे बुढ़ा हो गया होवे पर
90 ਵਰੇ ਦਾ 95 ਦਾ 100 ਦਾ ਉਹਨੂੰ ਬਿਠਾ ਦਈਏ ਕੋਠੇ ਤੇ ਮੰਜਾ ਦਾ ਕਿੱਥੇ ਚਾਦਰ ਬਿਠਾ ਤੇ ਲਾਲਾ ਬੈਠ ਤੇ ਉਹਦੇ ਨਾਂ ਦੇ ਉੱਤੇ 5-6 ਬੋਰੀਆਂ ਆਟਾ ਪਕਾ ਲੈ 5-6 ਟੋਏ ਚੌਲਾਂ ਦੇ ਰਿੱਧੇ ਹੋਣ ਕੜਾਹ ਭਰਿਆ ਹੋਣ 2-3 ਕੜਾਹ ਪ੍ਰਸ਼ਾਦ ਦੇ ਪੰਗਤਾਂ ਲੱਗੀਆਂ ਹੋਣ ਠਗਦੀਆਂ ਹੋਣ ਤੇ ਜਦੋਂ ਸਾਰਾ ਰਾਸ਼ਨ ਮੁੱਕ ਜਾਏ ਤੇ ਕੋਠੇ ਦੇ ਬੈਠੇ ਲਾਲੇ ਨੂੰ ਪੁੱਛੇ ਕਾਕਾ ਤੇ ਲਾਲਾ ਰੱਜਿਆ ਕਿ ਨਹੀਂ ਉਹ ਦਵਾਈ ਦੇ ਉੱਤੇ ਕਿ ਤੁਹਾਡਾ ਬੇੜਾ ਕਰ ਗਿਆ ਜਿਹਨਾਂ ਖਾਣਾ ਲਈ ਉਹ ਖਾ ਗਿਆ ਮੈਂ ਤਾਂ ਮਰ ਗਿਆ ਕੋਠੇ ਦੇ ਬੈਠਾ ਜਦੋਂ ਜਿਹੜੇ ਤੇ ਲੋਕੀ ਰੱਜ ਗਏ ਉਹਨਾਂ ਦਾ ਖਾਧਾ ਲਾਲੇ ਨੂੰ ਕੋਠੇ ਤੇ ਨਹੀਂ ਪਹੁੰਚਿਆ ਤੇ ਜਿਹੜਾ ਲਾਲਾ ਕਿਤੇ ਚਲੇ ਗਿਆ ਵਿਕਰਮੀ ਨਦੀਓਂ ਪਾਰ ਤੇਰੀ ਖੀਰ ਉਹਨੂੰ ਕਿੱਦਾਂ ਪਹੁੰਚ ਜਾਏਗੀ ਅਭੀ ਤਾਂ ਗੱਪੇ ਉੱਥੇ ਲਾ ਲਾਂਗੇ ਬ੍ਰਾਹਮਣ ਤੇ ਰਾਜ ਜਾਣਗੇ ਲਾਲਿਆਂ ਨੇ ਨਹੀਂ ਰਜਣਾ ਆਸਾ ਦੀ ਵਾਰ ਦੇ ਪਾਠੀਆ ਨਿਕਲ ਜਾ ਵਹਿਮਾਂ ਚ ਗਰੀਬ ਨੂੰ ਆਏ ਸ਼ਹਿਰ ਸੱਚਾ ਪ੍ਰਭਾਤਸ਼ਾਹ ਕਹਿੰਦੇ ਨੇ ਵੀ ਜੇ ਮੂੰਹ ਹਾਕਾ ਜੇ ਕੋਈ ਚੋਰ ਘਰ ਮੂੰਹ ਹੈ ਕਿਸੇ ਦਾ ਘਰ ਲੁੱਟ ਲੈ ਘਰ ਮੂੰਹ ਹੈ ਘਰ ਲੁੱਟ ਕੇ ਪਿਤਰੀ ਗਏ ਤੇ ਮਾਂ ਪਿਓ ਦੇ ਨਾਂ ਚੋਂ ਲੁੱਟਿਆ ਹੋਇਆ ਮਾਲ ਦਾਨ ਕਰ ਲੈ ਤੇ ਹੁਣ ਪਹੁੰਚਣਾ ਹੈ ਲਾਲੇ ਹੁਣਾਂ ਨੇ ਉਹ ਜਿਸ ਵੇਲੇ ਉਹਨੇ ਦਾਨ ਕੀਤਾ ਅੱਗੇ ਲਾਲੇ ਹੁਣਾਂ ਨੂੰ ਪਹੁੰਚ ਗਿਆ ਤੇ ਜਿਹਨਾਂ ਦੀ ਚੋਰੀ ਕੀਤੀ ਸੀ ਨਾ ਉਹਨਾਂ ਦਾ ਵੱਡਾ ਵਡੇਰਾ ਵੀ ਕੋਈ ਉੱਥੇ ਦੇਖਾ ਹੋਇਆ ਸੀ ਅੱਗੇ ਵਸਤ ਸਿਆਣ ਉਹਨੇ ਉਹ ਵਸਤੂ ਪਛਾਣ ਲਈ ਮੈਂ ਫਰਜ਼ੀ ਨਾਮ ਲੈਣ ਲੱਗਾ ਜੇ ਕਿਸੇ ਦਾ ਹੋਇਆ ਨਾ ਤਾਂ ਕਿਤੇ ਲੜ ਨਾ ਪਸੋ ਮੇਰੇ ਨਾਲ ਫਿਰ ਫਰਜ਼ ਕਰ ਲਓ ਗੰਡਾ ਸਿੰਘ ਤੇ ਝੰਡਾ ਸਿੰਘ ਦੋਵੇਂ ਮਰ ਗਏ ਤੇ ਗੰਡਾ ਸਿੰਘ ਦੇ ਮੁੰਡੇ ਨੇ ਝੰਡਾ ਸਿੰਘ ਉਹਨਾਂ ਦੀ ਚੋਰੀ ਕਰਕੇ ਇੱਕ ਗੜਵਾ ਇੱਕ ਛੰਨਾ ਇੱਕ ਪਤੀਲਾ ਆਪਣੇ ਪਿਓ ਦੇ ਨਾਂ ਉੱਤੇ ਦਾਨ ਕਰਤਾ ਉਹ ਅੱਗੇ ਪਿਓ ਨੂੰ ਜਾ ਮਿਲਿਆ ਉੱਥੇ ਬੈਠਾ ਸੀ ਗੰਡਾ ਸਿੰਘ ਦਾ ਪਿਓ ਉਹਨੇ ਆਖਿਆ ਓਏ ਇਹ ਪਤੀਲਾ ਤਾਂ ਸਾਡਾ ਆਖਰ ਕੀ ਸਾਡੀ ਨਗਨ ਮੈਨੂੰ ਤਾਂ ਪਤਾ ਕੋਈ ਨਹੀਂ ਮੇਰੇ ਪੁੱਤ ਨੇ ਦਾਨ ਕੀਤਾ ਮੈਨੂੰ ਇਤਿਹਾਸ ਮਿਲਿਆ ਉਹਨੇ ਧਰਮ ਰਾਜਾ ਕੋਲ ਸ਼ਿਕਾਇਤ ਕੀਤੀ ਕਿ ਜਿਹੜੀ ਚੋਰੀ ਬਦਲੇ ਤੂੰ ਇਹਨੂੰ ਇਸ ਨਰਕਾਂ ਚ ਪਾਇਆ ਸੀ ਵੇਲਾ ਜੀ ਕਰਤੂਤ ਇੱਥੇ ਵੀ ਨਹੀਂ ਛੱਡਦਾ ਗੜਵਾ ਛੱਡਦਾ ਹੀ ਆ ਛੰਨਾ ਛੱਡ ਉਹ ਧਰਮ ਰਾਜੇ ਨੇ ਸਿਪਾਹੀ ਮੰਗਾ ਕੇ ਫੜ ਲਓ ਤੇ ਕੜੀ ਲਾ ਲਓ ਇਹਦੇ ਤੇ ਮੁੜ ਕੇ ਕੇਸ ਚਲਾਓ ਇੱਥੇ ਆ ਕੇ ਨੀ ਚੋਰੀ ਨਾਨਕ ਨਿਰੰਕਾਰੀ ਕਹਿੰਦਾ ਅੱਗੇ ਵਸਤ ਸਿਆਣ ਨੇ ਪਿਤਰੀ ਚੋਰ ਕਰੇ ਉਹਨੇ ਮਾਂ ਪਿਓ ਨੂੰ ਵੀ ਚੋਰ ਬਣਾ ਦਿੱਤਾ ਉੱਤੇ ਹੈਗਾ ਅੱਗੇ ਜੈਰ ਹੋਈ ਵੱਡੀ ਹੱਥ ਦਲਾਲ ਕੇ

ਆਪਣੇ ਹੱਥਾਂ ਨਾਲ ਉਹਦੇ ਚੋਂ ਦਾਨ ਕਰੇ, ਉਹਦਾ ਤੇ ਪੁੰਨ ਮਿਲੇਗਾ ਅਵਸ਼। ਆ ਜਿਹੜਾ ਮਗਰੋਂ ਬੰਡਲ ਭੇਜਿਆ ਨਾ, ਕਈਆਂ ਦੇ ਪਿਓ ਮਰ ਗਏ, ਉਹਨਾਂ ਦੇ ਨਾਂ ਤੇ ਰਜਾਈਆਂ ਦਾਨ ਕੀਤੀਆਂ ਨੇ, ਉਹਦੇ ਉੱਤੇ ਅਸੀਂ ਲੈਂਦੇ ਹਾਂ। ਬੜੇ ਭੱਠੇ ਕਮਰੇ ਭੱਠੇ ਤੇ ਰਜਾਈਆਂ ਨਾਲ ਅਸੀਂ ਲੈਂਦੇ ਹਾਂ, ਉੱਥੇ ਲਾਲੇ ਹੁਣ ਸਾਰਾ ਚੰਗੇ ਨੇ ਪਾਏ ਜਿਹਨੇ ਬਾਬੇ ਨੇ ਉਹਦੀਆਂ ਵਹਿਮਾਂ ਭਰਮਾਂ ਜੋ ਸਾਨੂੰ ਕੱਢ ਦਿੱਤਾ। ਗਰੀਬ ਨੂੰ ਅੱਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਅਕਾਲ ਦੇ ਲੜ ਲਾਇਆ। ਸਾਨੂੰ ਭੁੱਲਿਆ ਹੋਇਆ ਨੂੰ ਜਿਹਨੂੰ ਸਿੱਧਾ ਰਾਹ ਦੱਸਿਆ,

ਮੈਨੂੰ ਕਈ ਵਾਰ ਇੱਕ ਗੱਲ ਬੜਾ ਦੁੱਖ ਦਿੰਦੀ ਹੈ ਕਿ ਨਾਮਧਾਰੀਆ ਸੰਪਰਦਾ ਵਿੱਚੋਂ ਮਰ ਗਏ ਨਿਧਾਨ ਸਿੰਘ ਜੀ ਆਲੇ, ਮਰ ਗਿਆ ਇੰਦਰ ਸਿੰਘ ਚੱਕਰਵਰਤੀ ਤੇ ਮਰ ਗਿਆ ਮੰਗਲ ਸਿੰਘ ਸਰਿਸ਼ਤਾ। ਇਹਨਾਂ ਤਿੰਨਾਂ ਬੰਦਿਆਂ ਦੀ ਘਾਟ ਨਾਮਧਾਰੀ ਸੰਪਰਦਾ ਵਿੱਚ ਅਜੇ ਤੱਕ ਨਹੀਂ ਪੂਰੀ ਹੋਈ। ਇਹਨਾਂ ਦੇ ਪਾਏ ਦਾ ਆਦਮੀ ਮੁੜ ਕੇ ਲੱਭਾ ਹੀ ਨਹੀਂ। ਮੰਗਲ ਸਿੰਘ ਸਰਿਸ਼ਤਾ ਬੜੀ ਉੱਚੀ ਯੁਕਤੀ ਦਾ ਮਾਲਕ, ਇੱਕ ਵਾਰ ਉਹ ਪ੍ਰੈਜੀਡੈਂਟ ਬਣ ਗਿਆ ਮਹਾਂਵੀਰ ਦਲ ਦਾ। ਮੈਂ ਜੇਲਮ ਕਥਾ ਕਰਦਾ ਸਾਂ, ਉੱਥੇ ਉਹਨੂੰ ਸੱਦ ਲਿਆ ਮਹਾਂਵੀਰ ਦੇ ਜਲਸੇ ਉੱਤੇ, ਤੇ ਮਹਾਂਵੀਰ ਵਾਲੇ ਕੱਪੜੇ ਪਾਏ ਹੋਏ ਲਾਲ ਹਨੂੰਮਾਨ ਵਰਗੇ ਚਲੇ ਗਏ ਸਟੇਸ਼ਨ ਤੇ। ਤੇ ਉੱਤਰ ਗਏ, ਪੁੱਛਦਾ ਉਹ ਤੁਸੀਂ ਕੌਣ ਹੋ? ਅਰੇ ਜੀ ਮਹਾਂਵੀਰ। ਕਹਿੰਦਾ ਹੈ ਉਹਨੇ ਤਾਂ ਲੰਕਾ ਸਾੜ ਚੁੱਕੀ ਸੀ। ਕਹਿਣ ਲੱਗੇ ਜੀ ਸਾੜ ਦਿੱਤੀ? ਕਹਿਣ ਲੱਗਾ ਮੈਨੂੰ ਡਿਪਟੀ ਕਮਿਸ਼ਨਰ ਦੀ ਕੋਠੀ ਸਾੜ ਕੇ ਵਿਖਾਓ। ਮਹਾਂਵੀਰ ਦਲ ਪਾ ਗਿਆ ਜਾਂਦੇ ਹੋ ਸਾਰੇ ਘਰਾਂ ਨੂੰ ਨੱਠ ਕੇ ਕਿ ਨਹੀਂ ਜਦੋਂ ਸਿਪਾਹੀ ਆ ਗਏ? ਤੁਸੀਂ ਕਹਿੰਦਾ ਮਹਾਂਵੀਰ ਦਲ ਹੋ। ਉਹ ਮਹਾਂਵੀਰ ਦਲ ਵਾਲੇ ਜਲਸਾ ਹੀ ਉਲਟੀ ਕਰ ਦਿੱਤਾ ਤੇ ਇਹਨੂੰ ਸੱਦਿਆ ਸੀ ਲੱਕਰ ਗਏ ਤਾਂ ਮਹਾਂਵੀਰ ਦਲ ਦੇ ਹੱਕ ਵਿੱਚ ਇਹ ਸਟੇਸ਼ਨ ਦਾ ਹੀ ਬਰਖਲਾਫ ਹੋ ਗਿਆ। ਇਹਨੇ ਪੰਡਾਲ 'ਚ ਜਾ ਕੇ ਸਾਡੀ ਬੜੀ ਭੰਡੀ ਕੀਤੀ ਹੈ, ਜਲਸਾ ਹੀ ਉਲਟੀ ਕਰਤਾ। ਏਡੀ ਉੱਚੀ ਯੁਕਤੀ ਦਾ ਮਾਲਕ ਸੀ। ਥੋੜ੍ਹਾ ਨਹੀਂ ਪੂਰੀ ਹੁੰਦੀ, ਪਖੰਡ ਦਾ ਬੜਾ ਬਰਖਲਾਫ ਸੀ, ਸਦੀਆਂ ਉਡਾ ਦਿੰਦਾ ਸੀ ਉਹ ਪਖੰਡ ਦੀ। ਦਰਸਾਏ ਹੋਏ ਮਾਰਗ ਉੱਤੇ ਵਿਰਲੇ ਲੋਕ ਚੱਲਦੇ ਨੇ, ਭੁੱਲ ਜਾਂਦਾ ਮਾਰਗ। ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰਵਤ ਭਾਗੀ ਪਾਇਆ, ਸਤਿਗੁਰੂ ਨੇ ਉਪਦੇਸ਼ ਕੀਤਾ ਸੀ ਹਰ ਸਿਮਰ ਮਨ ਰਾਮ ਨਾਮ ਚਤਾਰੇ। ਮੇਰੇ ਮਨ ਜਿਹੜਾ ਹਰ ਜਗ੍ਹਾ ਮੌਜੂਦ ਹੈ ਹਰੀ, ਇਹਨੂੰ ਸਿਮਰ, ਰਮੇ ਹੋਏ ਰਾਮ ਨੂੰ ਮਨ ਕਰਕੇ ਹਰ ਵੇਲੇ ਚਿਤਾਰਦਾ ਰਹੋ ਤੇ ਜਿਸ ਗੁਰੂ ਨੇ ਰਮੇ ਹੋਏ ਰਾਮ ਦੇ ਚਿਤਵਣ ਦਾ ਉਪਦੇਸ਼ ਦਿੱਤਾ, ਜਿਸ ਗੁਰੂ ਨੇ ਹਰ ਜਗ੍ਹਾ ਮੌਜੂਦ ਹਰੀ ਦੇ ਚਿੰਤਨ ਸਿਮਰਨ ਦੀ ਤੈਨੂੰ ਯੁਗਤੀ ਦੱਸੀ ਹੈ, ਉਹਦੇ ਚਰਨ ਹਰ ਵੇਲੇ ਆਪਣੇ ਹਿਰਦੇ 'ਚ ਵਸਾਈ ਰੱਖ, ਗੁਰੂ ਤੈਨੂੰ ਕਿਤੇ ਭੁੱਲ ਨਾ ਜਾ। ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਬਚਨ ਪੜ੍ਹਿਆ, ਗੁਰ ਦਾਤਾ ਗੁਰੂ ਮੰਗਤਾ ਨੇ ਦਾਤਾ ਗੁਰੂ, ਔਰ ਏਡਾ ਵੱਡਾ ਦਾਤਾ ਪਸ਼ੁਲਖਣੀ ਦਾ ਪਿਆਰ ਦਾਨ ਕਰਕੇ, ਸ੍ਰੀ ਚੰਦ ਲਖਮੀ ਦਾਸ ਦਾ ਪਿਆਰ ਦਾਨ ਕਰਕੇ, ਭੈਣ ਨਾਨਕੀ ਮਾਂ ਤ੍ਰਿਪਤਾ ਦਾ ਪਿਆਰ ਦਾਨ ਕਰਕੇ, ਪਿਓ ਦਾ ਪਿਆਰ ਦਾਨ ਦੇ ਕੇ, ਤੇ ਪਗੜੇ ਕੱਪੜੇ ਪਾ ਕੇ ਰੋਂਦੀ ਇਸਤਰੀ ਰੋਂਦਿਆਂ ਪੁੱਤਰਾਂ ਨੂੰ ਛੱਡ ਕੇ ਤੁਰ ਕੇ ਦੁਨੀਆਂ ਦੇ ਭਲੇ ਵਾਸ ਕਿੱਡਾ ਦਾਨ ਕੀਤਾ। ਵੱਡਾ ਦਾਨ ਜਿਹਨੂੰ ਤਿੰਨ ਵਾਰਾਂ ਵਰਦਾ ਬਣਾ ਕੇ ਮੰਡੀ 'ਚ ਵੇਚ ਦਿੱਤਾ ਖੁਦ ਗਰਦਾਂ ਨੇ। ਭੁੱਲੇ ਹੋਏ ਬਗਦਾਦ ਦੇ ਲੋਕਾਂ ਨੇ ਪੱਥਰ ਮਾਰ ਮਾਰ ਮਾਰ ਮਾਰ ਹਜ਼ੂਰ ਦੀਆਂ ਬੋਟੀਆਂ ਉਡਾ ਦਿੱਤੀਆਂ ਚਾਹੀਆਂ। ਮੱਕੇ ਦੇ ਭੁੱਲੇ ਹੋਏ ਲੋਕਾਂ ਨੇ ਲੱਤ ਮਾਰੀ ਸਰਕਾਰ ਨੂੰ, ਗਲੀ ਪੈ ਗਿਆ ਹਜ਼ੂਰ ਉਹਨਾਂ ਦਾ, ਤੇ ਮਰਦਾਨੇ ਆ ਕੇ ਮਹਾਰਾਜ ਇਹ ਕੌੜਾ ਬੜਾ ਬੋਲਦੇ ਨੇ, ਬੜੇ ਅਣਪਸੰਤ ਬਚਨ ਕਰਦੇ ਨੇ, ਬੜਾ ਤੁਹਾਡਾ ਇਹਨਾਂ ਨਿਰਾਦਰ ਕੀਤਾ, ਤੇ ਤੁਸੀਂ ਹੱਸਦੇ ਹੀ ਹੱਸਦੇ ਹੋ, ਜੇ ਤੁਸੀਂ ਕੁਝ ਨਹੀਂ ਕਰਨਾ ਤੇ ਦਾਸ ਨੂੰ ਆਗਿਆ ਦਿਓ, ਇਹਨਾਂ ਨੂੰ ਚਣੇ ਚਬਾ ਕੇ ਵਿਖਾ ਲੈ। ਇਹ ਦੂਰ ਮੁਸਕਰਾ ਕੇ ਕਹਿਣ ਲੱਗੇ ਮਰਦਾਨੇ ਜਦੋਂ

ਦਾ ਇਲਾਜ ਕਰੇ ਨਾ ਕੋਈ ਹਕੀਮ, ਪਾਗਲ ਗਾਲਾਂ ਬੜੀਆਂ ਕੱਢਦਾ। ਕਈ ਵਾਰ ਹਕੀਮ ਦੀ ਪਗਲਾ ਸੁਣਦਾ ਤੇ ਸਿਆਣਾ ਹਕੀਮ ਹੋਇਆ ਤੇ ਉਹਦੀਆਂ ਗਾਲਾਂ ਗੂਲਾਂ ਚੜ ਕੇ ਉਹਦੀਆਂ ਉਹਦੇ ਵੱਲੋਂ ਹੋਈ ਹੋਈ ਬੇਇੱਜ਼ਤੀ ਨੂੰ ਚੜ ਕੇ ਤੇ ਫਿਰ ਵੀ ਉਹਦਾ ਇਲਾਜ ਕਰੇ, ਉਹਦੀ ਤੰਦਰੁਸਤੀ ਵੱਲ ਧਿਆਨ ਰੱਖੇ, ਉਹਦੀਆਂ ਗਾਲਾਂ ਵੱਲ ਨਾ ਧਿਆਨ ਦੇ। ਇਹ ਭੁੱਲੇ ਹੋਏ ਨੇ, ਇਹਨਾਂ ਨੇ ਏਦਾਂ ਕਰਨਾ ਹੀ ਆ, ਇਹਨਾਂ ਗਾਲਾਂ ਦੇਣੀਆਂ ਨੇ ਇਲਾਜ ਕਰੇ ਨਾ। ਭੁੱਲੇ ਹੋਏ ਲੋਕਾਂ ਨੇ ਬੜੀਆਂ ਹਰਕਤਾਂ ਕੀਤੀਆਂ, ਪੂਤਨਾ ਬਿਤਾਲਾ ਕੁਰਾਈਆ ਆਖਿਆ, ਪਰ ਗੁਰੂ ਨਾਮ ਦਾ ਦਾਨ ਦੇਣੋਂ ਹਟਿਆ ਹੈ। ਗੁਰਦਾਤਾ ਗੁਰ ਹਿਵੈ ਘਰ, ਹਿਵੈ ਮੈਨੇ ਬਰਤ, ਬਰਤ ਤੋਂ ਮੁਰਾਦ ਹੈ ਸ਼ਾਂਤੀ, ਠੰਡਕ। ਗੁਰੂ ਠੰਡਕ ਦਾ, ਸ਼ਾਂਤੀ ਦਾ ਘਰ ਹੈ। ਏਡੀ ਸ਼ਾਂਤੀ, ਏਡੀ ਸ਼ਾਂਤੀ, ਏਡੀ ਸ਼ਾਂਤੀ ਅਮਰਦੇਵ ਦੇ ਦਰਬਾਰ। ਇੱਕ ਸੂਫੀ ਆਉਂਦਾ ਸੀ ਮੁਸਲਮਾਨ ਤੇ ਆ ਕੇ ਕਹਿੰਦਾ ਸੀ, ਓਏ ਅਮਰੂ ਕੁਝ ਭੇਜ, ਓਏ ਅਮਰੂ ਕੁਝ ਭੇਜ। ਤੇ ਜੇਠਾ ਇਸ ਗੱਲੋਂ ਬੜਾ ਬੁਰਾ ਮੰਨਦਾ ਤੇ ਮੇਰੇ ਸਤਿਗੁਰੂ ਨੂੰ ਇੱਦਾਂ ਕਹਿ ਰਿਹਾ। ਇੱਕ ਦਿਨ ਇੱਕ ਸਿੱਖ ਨੇ ਕੜਿਆਂ ਦੀ ਜੋੜੀ ਭੇਟ ਕੀਤੀ ਤੇ ਸ਼ਹਿਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦੇਵ ਨੇ ਉਹ ਜੇਠੇ ਨੂੰ ਦੇ ਦਿੱਤੇ ਕੜੇ, ਤੇ ਜੇਠੇ ਨੇ ਇੱਕ ਕੜਾ ਚੁੱਕ ਕੇ ਉਸ ਮੁਸਲਮਾਨ ਫਕੀਰ ਨੂੰ ਦੇ ਦਿੱਤਾ, ਬਈ ਆਹ ਲੈ ਜਾ, ਜਾਂ ਆਨੰਦ ਲੁੱਟ, ਹਜ਼ਾਰਾਂ ਰੁਪਇਆਂ ਦੀ ਚੀਜ਼ ਹੈ, ਪਰ ਮੇਰੇ ਸਤਿਗੁਰੂ ਨੂੰ ਮੁੜ ਕੇ ਇਉਂ ਨਾ ਆਖੀ, ਓਏ ਅਮਰੂ ਕੁਝ ਪੈਸੇ। ਰੋਜ਼ ਏਦਾਂ ਕਹਿੰਦਾ ਸੀ ਤੇ ਸਤਿਗੁਰੂ ਇੱਕ ਸ਼ੇਰ ਆਟਾ ਤੇ ਦੋ ਪੈਸੇ ਉਹਨੂੰ ਰੋਜ਼ ਦਿੰਦੇ ਸਨ, ਕਿ ਆਉਂਦੇ ਜਾਂ ਕੋਈ ਭੇਜ ਕੇ ਉਹਨੂੰ ਖਾਲੀ ਹੋ ਜਾ। ਚਾਰ ਪੰਜ ਦਿਨ ਉਹ ਨਾ ਆਇਆ, ਪੰਜਵੇਂ ਛੇਵੇਂ ਦਿਨ ਆ ਕੇ ਫਿਰ ਕਹਿੰਦਾ ਅਮਰੂ ਕੁਝ ਭੇਜ। ਤੇ ਜੇਠੇ ਨੇ ਚਾਹਿਆ ਕੋਈ ਦੂਜਾ ਕੜਾ ਲਾ ਕੇ ਵੀ ਦੇ ਦੇ। ਜਿਸ ਵੇਲੇ ਦੂਸਰਾ ਕੜਾ ਲਾ ਕੇ ਦੇਣ ਲੱਗੇ ਤੇ ਸਹਿਰ ਸ੍ਰੀ ਗੁਰੂ ਅਮਰਦੇਵ ਨੇ ਆਖਿਆ, ਦੇ ਦਿਓ, ਬੇਸ਼ੱਕ ਰੋਕਦੇ ਨਹੀਂ, ਪਰ ਦੂਜਾ ਕੜਾ ਲੈ ਕੇ ਵੀ ਇਹਨੇ ਆਪਣੀ ਆਦਤੋਂ ਨਹੀਂ ਬਾਜ ਆਉਣਾ। ਇਹ ਸਾਨੂੰ ਪਰਖਦਾ, ਇਹ ਸਾਨੂੰ ਢੋਹ ਰਿਹਾ, ਇਹ ਸਾਡੇ ਵਾਸਤੇ ਕਸਵੱਟੀ ਹੈ। ਇਹ ਵੇਖਦਾ ਹੈ ਕੋਈ ਅਮਰਦਾਸ ਨੂੰ ਗੁੱਸਾ ਆਉਂਦਾ ਕਿ ਨਹੀਂ ਆਉਂਦਾ, ਇਹਦਾ ਨਾ ਤੂੰ ਬੁਰਾ ਮਨਾ, ਇਹ ਸਾਡੇ ਵਾਸਤੇ ਪਾਰਕੂ ਜਿਹਾ ਹੋਇਆ, ਸਾਨੂੰ ਪਰਖਣ ਹੀ ਆਇਆ, ਇਹਨੇ ਸਾਨੂੰ ਪਰਖਣਾ। ਜੇ ਇਹਦੀ ਪਰਖ ਵਿੱਚ ਪੂਰੇ ਹੋਵੇ ਤੇ ਸਮੇਂ ਚੰਗਾ ਹੋ ਗਿਆ, ਕਿੰਨੀ ਸਹਿਣਸ਼ੀਲਤਾ। ਜਿਸ ਵੇਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦਸਤਾਰ ਬੰਦੀ ਹੋਈ ਹੈ ਨਾ, ਏਦਾਂ ਤੁਹਾਡੇ ਵਾਂਗੂ ਭਰਿਆ ਹੋਇਆ ਦਰਬਾਰ ਸੀ ਤੇ ਭਰੇ ਹੋਏ ਦਰਬਾਰ ਚ ਪ੍ਰਿਥੀ ਚੰਦ ਨੇ ਚਫਟ ਮਾਰ ਕੇ ਅਰਜਨ ਦੇਵ ਦੇ ਸੀਸ ਤੋਂ ਪੱਗ ਲਾ ਲੈ, ਉਹ ਮਾਰੀ ਵਗਾਟ ਤੇ ਕਹਿਣ ਲੱਗਾ, ਜੇ ਤੁਸੀਂ ਅੱਜ ਰਾਜ ਗੱਦੀ ਪਹਿਲਾਂ ਦੇ ਹੀ ਦਿਓਗੇ ਤੇ ਤੁਹਾਡੇ ਸੁਰਗਦਾਸ ਹੋ ਜਾਣ ਦੇ ਬਾਅਦ ਮੈਂ ਧਨ ਦੇ ਜ਼ੋਰ ਨਾਲ, ਲਕਸ਼ਮੀ ਦੇ ਜ਼ੋਰ ਨਾਲ ਸਰਕਾਰੇ ਦਰਬਾਰੇ ਕੇਸ ਕਰਕੇ ਗੁਰਗੱਦੀ ਲੈ ਲਾਂਗਾ, ਫਿਰ ਤੁਹਾਡੇ ਪੱਲੇ ਕੀ ਰਹੇਗਾ। ਲੇਕਿਨ ਧਨ ਸਾਹਿਬ ਸੱਚਾ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਗੁੱਸੇ ਵਿੱਚ ਨਹੀਂ ਆਏ। ਗੁਰ ਹਿਵੇ ਘਰ, ਗੁਰ ਦੀਪ ਕਿਤੇ ਹੁਲੋਏ। ਗੁਰੂ ਤਿੰਨਾਂ ਲੋਕਾਂ ਵਿੱਚ ਰੋਸ਼ਨੀ ਵੰਡਦਾ, ਚਿਰਾਗ ਹੈ ਤਿੰਨਾਂ ਲੋਕਾਂ ਦਾ। ਅਮਰ ਪਦਾਰਥ ਨਾਨਕਾ, ਗੁਰੂ ਦੇ ਕੋਲ ਇੱਕ ਅਮਰ ਪਦਾਰਥ ਹੈ, ਅਮਰ ਪਦਾਰਥ ਹੈ ਨਾਮ। ਜਿਹੜੇ ਵੀ ਨਿੰਦਕ ਨੇ, ਜਿਹੜੇ ਵੀ ਦੁਖੀ ਨੇ, ਜਿਹੜੇ ਵੀ ਦੁਸ਼ਟ ਨੇ, ਉਹਨਾਂ ਨੂੰ ਨਾਮ ਦਾ ਹੀਰਾ ਬਖਸ਼ ਦਿੰਦਾ, ਉਹਨਾਂ ਨੂੰ ਨਾਮ ਦਾ ਦਾਨ ਦੇ ਦਿੰਦਾ ਤੇ ਗੁੱਸਾ ਨਹੀਂ ਕਰਦਾ। ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤੇ ਹੁਲੋਏ। ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ,

ऐसे गुरु ने दसवां जामा अख्तियार किया। नाम अजय गोविंद राय है। गुरु गद्दी नामे जामे कोल है। चार चफेरे दिया संतां श्री आनंदपुर साहब आउंदियां ने। शायद श्री गुरु नानक निरंकारी दे नामे रूप तेग बहादुर करण कारण कादर ने श्री पटना साहब तो गोविंद राय नूं भी बुला लिया। मुंशी साहब चंद नूं हिंदी और संस्कृत पढ़ाने वास्ते लाया। मुंशी पीर मोहम्मद साहब नूं फारसी और अरबी पढ़ाने वास्ते ड्यूटी लाई। कई सूफी लोग आंदे सी, कई साधां दे टोले आंदे सी, कई किसे तरह दे मंगते आंदे सी, कई आनंदपुर विच गम गम रहिंदी सी। तुहाडे गुरुआं दा लुकिया होया इतिहास जाहिर करन वास्ते जिहड़ियां बहियां पईयां ने ना, बहियां तीर्थां ते, उहनां दा पढ़ना बड़ा जरूरी है। एक वही है, उन्हें कहते ने पट वही। एक है पट वही तलौंडा परगना जींद, ओदे वरके कदे फोले ओनू कदे पढ़न की कोशिश करे। ओदे च लिखया कई 1732 विच 17 ब्राह्मणा दा एक डेपुटेशन कश्मीर देश विचों श्री आनंदपुर साहब पहुंचा। तलौंडा गई पट गई तलौंडा जीन दे करगने दी। ओदे अखर साफ इस तरह ने कि कृपा राम बेटा अड़ू राम का, कृपा राम बेटा अड़ू राम का, पोता नारायण दास का, पर पोता ब्रह्मदास का, वंश ठाकुर दास का, भरद्वाज गोत दत्त ब्राह्मण परगना मटन देश कश्मीर के रहने वाला 1732 विच अपने नाल 16 पंडित होर लाके ते श्री आनंदपुर साहब आया। परे सजे हुए दरबार विच तेग बहादुर करण कारण कादर महाराज तख्त ते विराज रहे ने। ते दरबार अनंत संगता नाल भरिया होया। 17 दे 17 पंडित आके खलो गए। गरीब नवाज दीन दयाल दयालु गुरु ने वेख्या, मेवड़े नु आख्या पुछो। 17 दे 17 पंडितां दे आगू कृपा राम ने रो रो के अपना दुख सुनाया। महाराज मंदरां च पूजा नहीं होण दिंदे, महाराज कुड़ी मुंडियां दा विआह नहीं होण दिंदे वेद रीति नाल। तेग बहादुर करण कारण कादर जी जिस वेले धार्मिक रस्म अदा करने हैं जनेऊ नहीं पाउण दिंदे। नित नवे सूरज नवे हुक्म आ जांदे ने दिलियों, साडे उत्ते जेजिए बड़े लग गए ने। असी उच्ची राम का नाम नहीं लै सकदे। रोज सैकड़े ब्राह्मण मुसलमान बनाए जा रहे ने। महाराज धरती कंब गई है। पीर फकीर मना के असा वेख ले, देवी देवत्यां दी पूजा करके ते सुखना सुख के असा वेख लिया, कोई नहीं बोले। साडा राखा कोई नहीं मनदा, साडी दाद फरियाद कोई नहीं सुनदा। मंदिर विच गए सां, जाके टलियां खड़काइयां, पूजा कीती, आरती उतारी। ते हे तेग बहादुर साहब सचे पातशाह जी निरंकार जाने एदे च की भेद है ते की च नहीं।
ਸਾਡੇ ਕੰਨਾਂ ਵਿੱਚ ਮੰਦਰ ਦੀਆਂ ਕੰਧਾਂ ਵਿੱਚੋਂ ਇਹ ਆਵਾਜ਼ ਆਈ, ਜੇ ਧਰਮ ਬਚਾਉਣਾ ਚਾਹੁੰਦੇ ਹੋ ਤੇ ਆਨੰਦਪੁਰ ਚਲੇ ਜਾਓ, ਤੁਹਾਡੇ ਧਰਮ ਦਾ ਰਖਵਾਲਾ, ਤੁਹਾਡੇ ਧਰਮ ਦੀ ਨਈਆ ਦਾ ਖਵਈਆ, ਤੁਹਾਡੇ ਧਰਮ ਦੀ ਬੇੜੀ ਦਾ ਮਲਾਹ ਇਸ ਵੇਲੇ ਆਨੰਦਪੁਰ ਰਹਿੰਦਾ ਹੈ, ਉਹਦੇ ਦਰਬਾਰ ਵਿੱਚ ਜਾ ਕੇ ਬਾਤ ਫਰਿਆਦ ਕਰੇ, ਉਹ ਤੁਹਾਡੀ ਸੁਣੇਗਾ, ਉਹ ਤੁਹਾਡੀ ਬੋੜੀ ਕਰੇਗਾ। ਤੇ ਮਹਾਰਾਜ ਉਹ ਗੈਬੀ ਆਵਾਜ਼ ਸੁਣ ਕੇ ਚਾਰ ਚੁਫੇਰੇ ਨਿਰਾਸ਼ੇ ਹੋ ਕੇ ਫਿਰ ਤੇਗ ਬਹਾਦਰ ਮਹਾਰਾਜ ਆਪਦੇ ਦਰਬਾਰ ਵਿੱਚ ਆਏ। ਆ ਜਿਹੜੇ ਮੈਂ ਹੁਣ ਅੱਖਰ ਕਹਿਣ ਲੱਗਾ ਨਾ, ਇਹ ਕਿਸੇ ਸਹਿਜਧਾਰੀ ਸਿੱਖ ਦੇ ਲਿਖੇ ਹੋਏ ਨਹੀਂ, ਕਿਸੇ ਕੇਸਾਧਾਰੀ ਸਿੱਖ ਦੇ ਲਿਖੇ ਹੋਏ ਨਹੀਂ, ਇੱਕ ਕੱਟਰ ਹਿੰਦੂ ਦੇ ਲਿਖੇ ਹੋਏ ਨੇ, ਜਗਯੋਪਵੀਤ ਦਾ ਧਾਰਮਿਕ, ਛੂਆ ਛੂਤ ਦਾ ਹਾਮੀ, ਦੇਵੀ ਦੇਵਤਿਆਂ ਦਾ ਪੁਜਾਰੀ, ਖਿੱਤਾ ਵਾਰਾਂ ਨੂੰ ਮਨਾਉਣ ਵਾਲਾ ਕੱਟੜ ਹਿੰਦੂ। ਜਿਸ ਵੇਲੇ ਉਹਦੇ ਤੇ ਸੱਚਾਈ ਰੋਸ਼ਨ ਹੋਈ, ਉਹਦੀ ਕਲਮ ਜੋਸ਼ ਵਿੱਚ ਆਈ ਤੇ ਉਹਨੇ ਇਹ ਅੱਖਰ ਲਿਖੇ ਨੇ, ਤੇ ਉਹਨਾਂ 17 ਪੰਡਿਤਾਂ ਨੇ ਤੇਗ ਬਹਾਦਰ ਮਹਾਰਾਜ ਕੋਲ ਇਉਂ ਰੋਣਾ ਰੋਇਆ, ਇਉਂ ਆਪਣਾ ਦੁੱਖ ਦਰਦ ਦੱਸਿਆ। ਬ੍ਰਹਮਣ ਹੋਏ ਜਾ ਗੁਰੂ ਜੀ ਸੇ ਨਾਲਾ, ਬ੍ਰਹਮਣ ਕਸ਼ਮੀਰ ਦੇ ਤੇਗ ਬਹਾਦਰ ਸਾਹਿਬ ਦੇ ਕੋਲ ਜਾ ਕੇ ਰੋਏ, ਬ੍ਰਹਮਣ ਹੋਏ ਜਾ ਗੁਰੂ ਜੀ ਸੇ ਨਾਲਾ। ਮੈਂ ਅੱਜ ਹਿੰਦ ਸਮਾਚਾਰ, ਮੈਂ ਅੱਜ ਮਹਾਸ਼ਿਆਂ ਦਾ ਪ੍ਰਤਾਪ ਅਖਬਾਰ ਜਿਸ ਵੇਲੇ ਪੜ੍ਹਨਾ ਤੇ ਬੜੀਆਂ ਬੜੀਆਂ ਜ਼ਮੀਨ ਅਸਮਾਨ ਦੀਆਂ ਡੀਂਗਾਂ ਮਾਰਦੇ ਨੇ ਉਹ, ਲੇਕਿਨ ਭੁੱਲ ਗਏ ਉਹਨਾਂ ਨੂੰ ਉਹ ਦਿਨ ਆਕਾ ਬੰਦ ਕਰਨ ਵਾਲੇ ਦਰਾਏ ਖੈਬਰ ਦਾ ਏ, ਦਾੜੀ ਵਾਲੇ ਦਾ ਤਾਸਰ ਜਿਹੜਾ ਨਾ, ਇਹ ਕਈਆਂ ਕੀਮਤੀ ਗੱਲਾਂ ਤੋਂ ਹੀ ਬੰਦੇ ਨੂੰ ਵਾਂਝਿਆ ਰੱਖਦਾ। ਮੈਨੂੰ ਇੱਕ ਵਾਰ ਦਿੱਲੀ ਬੁਲਾਇਆ ਜਲਸੇ ਉੱਤੇ, ਕਥਾ ਨਾ ਕਰਦਾ ਸਨ ਸ਼ੀਸ਼ਗੰਜ ਸਾਹਿਬ ਸਨਾਤਨੀਆਂ ਦਾ ਜਲਸਾ ਗਾਂਧੀ ਗਰਾਊਂਡ 'ਚ, ਇੱਕ ਘੰਟਾ ਤੂੰ ਵਿਆਖਿਆਨ ਦੇ। ਮੈਂ ਕਿਹਾ ਮੇਰਾ ਵਿਆਖਿਆਨ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ? ਨਹੀਂ ਜੀ, ਜ਼ਰੂਰ ਆਓ। ਮੈਂ ਉੱਥੇ ਵਿਆਖਿਆਨ ਕਰਦਿਆਂ ਕਰਦਿਆਂ ਬੇਨਤੀ ਕੀਤੀ, ਮੈਂ ਕਿਹਾ ਮੇਰੀ ਗੱਲ ਸੁਣੋ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੋਂ ਉਹਨਾਂ ਦੇ ਚਰਨ ਕਮਲਾਂ ਦੇ ਚਿੰਨ ਜਿੱਥੇ ਲੱਗ ਗਏ ਨੇ ਉਹਦੇ ਤੋਂ ਸਦਕੇ ਜਾਓ, ਜਿਹਦੇ ਇਸ ਵੇਲੇ ਤੁਸੀਂ ਐਨ ਨੱਕ ਬੰਨ ਕੇ ਬਰਖਲਾਫ ਹੋਏ ਹੋਏ, ਸਦਕੇ ਜਾਓ। ਤੁਸੀਂ ਦੁਸਹਿਰਾ ਮਨਾਉਂਦੇ ਹੋ, ਰਾਵਣ ਨੂੰ ਫੂਕਣਾ ਹੁੰਦਾ, ਰਾਮ ਲਕਸ਼ਮਣ ਦੀ ਜੈ ਜੈ ਤੁਸਾਂ ਬੋਲਣੀ ਹੁੰਦੀ ਹੈ, ਤੇ ਜਿਸ ਵੇਲੇ ਜਲੂਸ ਕੱਢਦੇ ਹੋ ਨਾ, ਦਸ਼ਰਥ ਬਣਾਉਣਾ ਪਏ ਤੇ ਚੁਆਨੀ ਦੀ ਦਾੜੀ ਮੁੱਲ ਲਿਆ ਕੇ ਦਸ਼ਰਥ ਬਣਾਉਂਦੇ ਹੋ, ਤੁਹਾਨੂੰ ਦਸ਼ਰਥ ਲੱਭਦਾ ਕੋਈ? ਵਿਸ਼ਵਾਮਿੱਤਰ ਬਣਾਉਣਾ ਹੋਵੇ, ਵਸ਼ਿਸ਼ਠ ਬਣਾਉਣਾ ਹੋਵੇ ਤੇ ਚੁਆਨੀ ਚੁਆਨੀ ਦੀ ਦਾੜੀ ਮੁੱਲ ਲਿਆਉਂਦੇ ਹੋ, ਫਿਰ ਵਸ਼ਿਸ਼ਠ ਬਣਦਾ, ਫਿਰ ਵਿਸ਼ਵਾਮਿੱਤਰ ਬਣਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨੇ ਜਿਉਂਦੇ ਜਾਗਦੇ ਵਿਸ਼ਵਾਮਿੱਤਰ ਪੈਦਾ ਕਰ ਦਿੱਤੇ, ਜਿਉਂਦੇ ਜਾਗਦੇ ਦਸ਼ਰਥ ਬਣਾ ਦਿੱਤੇ, ਜਿਉਂਦੇ ਜਾਗਦੇ ਇਹ ਦਾੜੀ, ਇਹ ਮੁੱਛਾਂ, ਇਹ ਕੇਸ, ਇਹ ਸੰਤ ਪੁਣੇ ਦੀ ਨਿਸ਼ਾਨੀ, ਕੜਾ, ਕਿਰਪਾਨ, ਕੱਛਾ, ਇਹ ਸੰਤ ਪੁਣੇ ਦੀ ਨਿਸ਼ਾਨੀ। ਸੰਤ ਔਰ ਸਿਪਾਹੀ ਇੱਕ ਥਾਂ ਬਿਠਾ ਦਿੱਤਾ, ਅੱਧਾ ਸਕਿੰਟ ਤੁਹਾਡਾ ਜਾਇਆ ਤੇ ਹੋਵੇਗਾ। ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜੰਗ ਲੜਿਆ ਕਰਤਾਰਪੁਰ ਸਾਹਿਬ, ਤੇਗ ਬਹਾਦਰ ਨੇ ਬੜੀ ਤਲਵਾਰ ਚਲਾਈ ਆ ਉੱਥੇ, 13.5 ਵਰੇ ਦੀ ਉਮਰ ਸੀ ਉਦੋਂ ਹਜ਼ੂਰ ਦੀ, ਤੇ ਇੱਕ ਤੀਰ ਬਾਬੇ ਗੁਰਦਿੱਤੇ ਨੇ ਵੀ ਚਲਾਇਆ, ਦੁਸ਼ਮਣ ਨੂੰ ਵੱਜ ਗਿਆ, ਉਹ ਮਰ ਗਿਆ। ਤੇ ਬਾਬਾ ਗੁਰਦਿੱਤਾ ਜੀ ਮੋਏ ਹੋਏ ਨੂੰ ਵਾਜਾ ਮਾਰਨ, ਉਹ ਵੀਰ, ਉਹ ਭਰਾ, ਉਹ ਮੈਦਾਨ ਦੇ ਧਨੀ ਲੜਾਕਿਆ, ਉਹ ਤੂੰ ਮੇਰੇ ਵੱਲ 3 ਕਾਨੀਆਂ ਮਾਰੀਆਂ, ਤੀਰ ਨੂੰ ਕਾਨੀਆਂ ਦੇ, ਤੂੰ ਮੇਰੇ ਵੱਲ 3 ਕਾਨੀਆਂ ਮਾਰੀਆਂ ਤੇ ਮੈਂ ਕੋਈ ਗੁੱਸਾ ਨਾ ਕੀਤਾ, ਤੇ ਮੈਂ ਇੱਕੋ ਹੀ ਕਾਨੀ ਤੇਰੇ ਵੱਲ ਮਾਰੀ, ਤੇ ਤੂੰ ਸੌਂ ਹੀ ਗਿਆ, ਗੱਲ ਹੀ ਨੀ ਕਰਦਾ, ਜਾਗਦਾ ਨਹੀਂ, ਉੱਠ ਗੱਲ ਕਰੀਏ। ਹਰਗੋਬਿੰਦ ਸਾਹਿਬ ਆ ਗਏ, ਬਾਬਾ ਜੀ, ਪਿਓ ਹੋ ਕੇ ਪੁੱਤ ਨੂੰ ਆਵਾਜ਼ ਮਾਰੀ, ਬਾਬਾ ਜੀ
ਕਿਹਦੇ ਨਾਲ ਗੱਲਾਂ ਕਰਦੇ ਹੋ? ਮਹਾਰਾਜ ਜੀ ਦੁਸ਼ਮਣ ਵੱਲੋਂ ਕਾਨੀਆਂ ਆਈਆਂ ਸਨ ਤਿੰਨ, ਉਹ ਖਤਾ ਚਲੇ ਗਈਆਂ, ਮੈਂ ਇਧਰੋਂ ਇੱਕ ਕਾਨੀ ਛੱਡੀ, ਉਹ ਉੱਠਿਆ ਹੀ ਨਹੀਂ, ਮੈਂ ਉਹਨੂੰ ਵਾਜਾ ਮਾਰਨਾ। ਤੇ ਸਾਹਿਬ ਕਹਿਣ ਲੱਗੇ, ਬਾਬਾ ਜੀ ਤੁਹਾਡੀ ਕਾਨੀ ਨਾਲ ਦੁਸ਼ਮਣ ਤੁਹਾਡਾ ਮਰ ਗਿਆ, ਉਹਦੇ ਪ੍ਰਾਣ ਨਿਕਲ ਗਏ, ਉਹਦੇ ਦਿਲ ਚ ਵੱਜੀ ਕਾਨੀ, ਉਹ ਸਦਾ ਦੀ ਨੀਂਦੇ ਸੀ। ਤੇ ਤਾਜੁਬ ਵਿੱਚ ਆ ਕੇ ਕਹਿਣ ਲੱਗੇ, ਹੈ ਪਿਤਾ ਜੀ, ਜਿਹਨੂੰ ਕਾਨੀ ਵੱਜ ਜਾਏ ਉਹ ਮਰ ਜਾਂਦਾ? ਹਜ਼ੂਰ ਕਹਿਣ ਲੱਗੇ, ਹਾਂ, ਤੇ ਆਪਣਾ ਕਮਾਨ ਤੇ ਤੀਰਾਂ ਵਾਲਾ ਪੱਠਾ ਹਰਗੋਬਿੰਦ ਸਾਹਿਬ ਦੇ ਅੱਗੇ ਰੱਖ ਦਿੱਤਾ। ਮਹਾਰਾਜ, ਮੈਨੂੰ ਪਤਾ ਨਹੀਂ ਸੀ ਇਹਦੇ ਨਾਲ ਬੰਦਾ ਮਰ ਜਾਂਦਾ, ਮੈਂ ਅੱਜ ਤੋਂ ਪ੍ਰਤਿਗਿਆ ਕਰਦਾ ਹਾਂ ਕਿ ਮੈਂ ਸਾਰੀ ਜ਼ਿੰਦਗੀ ਮੁੜ ਕੇ ਕਾਨੀ ਨਹੀਂ ਚਲਾਵਾਂਗਾ। ਕਿੰਨਾ ਜ਼ਬਰਦਸਤ ਸੰਤ ਪੁਣਾ ਹੈ, ਕਿੰਨੀ ਜ਼ਬਰਦਸਤ ਫਕੀਰੀ ਹੈ, ਤੇ ਸਿਪਾਹੀ ਪੁਣਾ ਕਿੰਨਾ ਜ਼ਬਰਦਸਤ ਆ, ਭਾਈ ਪਹਿਲਾ ਹੀ ਤੀਰ ਨਿਸ਼ਾਨੇ ਉਹ ਕੁੱਤਾ ਹੀ ਨਹੀਂ ਸੀ। ਇਹ ਧੰਨ ਬਾਬੇ ਦੀ ਕਿਰਪਾ ਜਿਨ੍ਹਾਂ ਨੇ ਸੰਤ ਸਿਪਾਹੀ ਬਣਾ ਦਿੱਤੇ। ਇਹਨਾਂ ਸੰਤ ਸਿਪਾਹੀਆਂ ਨੇ ਦਰਾ ਖੈਬਰ ਰੋਕਿਆ ਸੀ, ਹੁਣ ਜਿੰਨੀਆਂ ਮਰਜ਼ੀ ਆ ਗੱਪਾਂ ਮਾਰੀ ਜਾਣ, ਜਿੰਨੀਆਂ ਮਰਜ਼ੀ ਆ ਗੱਲਾਂ ਕਰੀਆਂ ਜੇ ਕਰੀ ਜਾਣ, ਕਿਰਪਾ ਰਾਮ ਰੋ ਰਿਹਾ ਕਿ ਮਹਾਰਾਜ ਬ੍ਰਹਮਣ ਹੋਏ ਜਾ ਗੁਰੂ ਜੀ ਸੇ ਨਾਲਾ, ਕਿ ਐ ਸਤਿਗੁਰੂ ਧਰਮ ਕੇ ਐ ਨਿਗਾਬਾਂ, ਐ ਤੇਗ ਬਹਾਦਰ ਕਰਨ ਕਾਰਨ ਕਾਦਰ ਜੀ, ਐ ਧਰਮ ਦੀ ਨਿਗਾਬਾਨੀ ਕਰਨ ਵਾਲੇ, ਧਰਮ ਦੀ ਦੇਖ ਭਾਲ ਕਰਨ ਵਾਲੇ ਤੇਗ ਬਹਾਦਰ ਜੀ, ਹੈ ਔਰੰਗਜ਼ੇਬ ਐਸਾ ਜ਼ਾਲਿਮ ਸਿਤਮਰਾਂ, ਬਨਾਤਾ ਹੈ ਜਬਰਨ ਵੋ ਸਭ ਕੋ ਮੁਸਲਮਾਂ। ਅਸੀਂ ਇਸ ਕਰਕੇ ਹਜ਼ੂਰ ਦੇ ਦਰਬਾਰ ਆਏ ਹਾਂ, ਔਰੰਗਜ਼ੇਬ ਬੜਾ ਜ਼ਾਲਿਮ ਹੁਕਮਰਾਨ ਹੈ, ਜ਼ਬਰਦਸਤੀ ਲੋਕਾਂ ਨੂੰ ਕਲਮਾ ਪੜ੍ਹਾ ਰਿਹਾ, ਮੰਦਰ ਢੱਠ ਰਹੇ ਨੇ, ਉਹਨਾਂ ਦੇ ਥਾਂ ਮਸੀਤਾਂ ਉਸਰ ਰਹੀਆਂ ਨੇ, ਹਿੰਦੂਆਂ ਤੇ ਜੇਜੀਏ ਲੱਗ ਰਹੇ ਨੇ, ਕੋਈ ਦੇਵੀ ਦੇਵਤੇ ਦੀ ਪੂਜਾ ਨਹੀਂ ਕਰ ਸਕਦਾ। ਮਹਾਰਾਜ, ਚਾਰ ਚਫੇਰਿਓਂ ਸਾਡੇ ਦਮ ਨੱਕ ਵਿੱਚ ਆ ਗਏ ਨੇ, ਤੁਹਾਡੀ ਸ਼ਰਨ ਲਈ ਹੈ। ਬ੍ਰਹਮਣ ਹੋਏ ਜਾ ਗੁਰੂ ਜੀ ਸੇ ਨਾਲਾ, ਕਿ ਐ ਸਤਿਗੁਰੂ ਧਰਮ ਕੇ ਐ ਨਿਗਾਬਾਂ,

ਤੇਗ ਬਹਾਦਰ ਜੀ ਸਾਡੀ ਫਰਿਆਦ ਸੁਣਨ ਵਾਲਾ ਕੋਈ ਨਹੀਂ, ਇਮਦਾਦੀ ਕਿਹਨੂੰ ਬਣਾਈਏ, ਇਮਦਾਦ ਕਰਨੀ ਹੋਰ ਗੱਲ ਹੈ, ਫਰਿਆਦ ਕੋਈ ਨਹੀਂ ਸਾਡੀ ਸੁਣਦਾ। ਜਿਹਦੇ ਕੋਲ ਜਾ ਕੇ ਰੋਂਦੇ ਹਾਂ ਧੱਕੇ ਦੇ ਦਿੰਦਾ, ਜਿਹਦੇ ਕੋਲ ਜਾ ਕੇ ਆਪਣਾ ਦੁੱਖ ਦੱਸਣਾ ਚਾਹੁੰਦੇ ਹਾਂ ਉਹ ਮੂੰਹ ਪਰਾਂ ਨੂੰ ਫੇਰ ਲੈਂਦਾ, ਕੋਈ ਫਰਿਆਦ ਹੀ ਨਹੀਂ ਸੁਣਦਾ। ਤੇ ਇਮਦਾਦ ਸਾਡੀ ਕੌਣ ਕਰੇ? ਨਹੀਂ ਕੋਈ ਫਰਿਆਦ ਰਸ ਹਿੰਦੂਓ ਕਾ ਬਣਾਏ ਕਿਸੇ ਦਾਦ ਰਸ ਹਿੰਦੂਓ ਕਾ, ਹਮਾਰਾ ਕੋਈ ਫਰਿਆਦ ਆਵਰ ਨਹੀਂ ਹੈ।

ਸਾਡੇ 9 ਵਰੇ ਦੀ ਉਮਰ ਵਿੱਚ ਪੁੱਤਰ ਪਿਓ ਨੂੰ ਕਹਿ ਰਿਹਾ ਪਸ਼ੂ ਅਦੇ ਵਰਗਾ ਪਰਮਾਤਮਾ 24 ਘੰਟੇ ਰਾਮ ਰਾਮ ਚਿੰਤਨ ਕਰਨ ਵਾਲਾ, 24 ਘੰਟੇ ਸੱਚ ਬੋਲਣ ਵਾਲਾ, 24 ਘੰਟੇ ਮਾਲਕ ਦੀ ਯਾਦ ਵਿੱਚ ਰਹਿਣ ਵਾਲਾ ਪਿਤਾ ਤੇਗ ਬਹਾਦਰ ਜੀ, ਤੁਹਾਡੇ ਬਿਨਾਂ ਮੈਨੂੰ ਕੋਈ ਨਜ਼ਰ ਨਹੀਂ ਆਉਂਦੀ। ਕਹਾ ਦਸਵੇਂ ਗੁਰਦੇਵ ਨੇ ਦਸਤ ਬਸਤਾ, ਸੁਣੋ ਐ ਪਿਤਾ ਜੀ ਮਹਾਰਾਜ ਕਿਲਾ, ਨਹੀਂ ਧਰਮ ਵੀਰ ਆਪਸਾ ਕੋਈ ਬੰਦਾ, ਫਕਤ ਆਪ ਮੇ ਹੈ ਸਦਾਕਤ ਕਾ ਜਲਵਾ। ਪਿਤਾ ਜੀ ਮੈਂ ਢੂੰਡ ਕੇ ਵੇਖਿਆ, ਸਭ ਨਜ਼ਰ ਮਾਰ ਕੇ ਵੇਖਿਆ, ਕਿਤੋਂ ਅਗਰ ਸੱਚਾਈ ਦੀ ਕਿਰਨ ਚਮਕਾਰਾ ਮਾਰਦੀ ਹੈ ਤੇ ਉਹ ਤੁਹਾਡੇ ਵਿੱਚੋਂ ਲੱਭਦੀ ਹੈ। ਸੱਚਾਈ ਦੀ ਕਿਰਨ ਤੁਹਾਡੇ ਵਿੱਚੋਂ ਲੱਭਦਾ ਸੱਚਾਈ ਦਾ ਸੂਰਜ। ਮੈਂ ਤੁਹਾਡੇ ਅੱਗੇ

ਪੁੱਤਰ ਦੀ ਗੱਲ ਪਿਤਾ ਨੇ ਸੁਣੀ ਤੇ ਉਹ ਹਿੰਦੂ ਲਿਖਣ ਵਾਲਾ ਕੱਟੜ ਹਿੰਦੂ ਲਿਖਣ ਵਾਲਾ ਕਹਿੰਦਾ ਤੇਗ ਬਹਾਦਰ ਅੰਦਰੋਂ ਬਾਹਰੋਂ ਖੁਸ਼ ਹੋ ਕੇ ਕਹਿਣ ਲੱਗੇ ਮਰਹਬਾ ਸ਼ਾਬਾਸ਼ ਮਰਹਬਾ। ਤੇਗ ਬਹਾਦਰ ਜੀ ਨੇ ਆਪਣੇ ਬੇਟੇ ਨੂੰ ਆਖਿਆ ਸ਼ਾਬਾਸ਼ ਮਰਹਬਾ ਐ ਮੇਰੀ ਅੱਖੋਂ ਕੇ ਤਾਰੇ ਮੇਰੀ ਜਾਨ ਜਾਂ ਐ ਮੇਰੇ ਪ੍ਰਾਣ ਪਿਆਰੇ ਯੇ ਸਨੇ ਨੌ ਬਰਸ ਕਾ ਯੇ ਜੌਹਰ ਤੁਮਾਰ। ਤੇਗ ਬਹਾਦਰ ਮਹਾਰਾਜ ਕਹਿਣ ਲੱਗਾ ਪੁੱਤਰਾ ਉਮਰ ਤੇਰੀ 9 ਵਰਿਆਂ ਦੀ ਤੇ ਜੌਹਰ ਤੇਰੇ ਵਿੱਚ ਆ ਸਿਫਤਾਂ ਤੇਰੇ ਵਿੱਚ ਆ ਤੂੰ ਪਿਓ ਨੂੰ ਸਲਾਹ ਦੇ ਰਿਹਾ ਕੁਰਬਾਨ ਹੋਣ ਦੀ ਮਰਹਬਾ ਸ਼ਾਬਾਸ਼ ਕਹਾ ਮਰਹਬਾ ਮੇਰੀ ਅੱਖੋਂ ਕੇ ਤਾਰੇ ਮੇਰੀ ਜਾਨ ਜਾਇਆ ਮੇਰੇ ਪ੍ਰਾਣ ਪਿਆਰੇ ਯੇ ਸਨੇ ਨਾ ਬਰਸ

से कुर्बान होना। बाप बेटे का समझौता हो गया, बाप बेटे के दस्तखत हो गए, सब कुछ हो जाने के बाद एक बहादुर महाराज ने फिर भी भांडा थोक में जाके वेखने जाया। साहब श्री गुरु ग्रंथ साहब जी का पाठ हर वेले करो, हर नुक्ता समझने वास्ते करो, हर नुक्ते से रोशनी लैन वास्ते पाठ करो। मेरा बाबू कहता सुन मुंदे हरना किए भूड़ा वैन अपार, नी मुंडे नी अलड़ कुड़िए नी पोलिए पालिए काकिए नी जवानी दे मैदान विच पैर रखन वालिए सीधिए साधिए जाइए काकिए सुन सुन मुंडे हरना किए। ऐ हरन वर्गियां अखां दिए मालक बीबी रानी है सुन सुन मुंडे हरण आखिए। गूड़ा वैन एक वैन हो जेड़ा मर जाने वेले जनानियां पौंदियां ने, इथे वैन वो नहीं, इथे वगे दे थां बब्बा लाओ बैन, बैन मैंने बचे न। हर तुद बिन खाकू रुलना कहिए किथे वैन, वाहगुरु तू विसर जाए तो मिट्टी की रोल जाने वाली गल बिना भजन करिए कि सुन मुंदे हरण आखिए। कूड़ा वैन अपार, अपार कूड़ा बचन, बड़ा डूंगा बचन सुन, नहीं अलड़ कुड़ी है। अलड़ कुड़ी खबरदार हुई, सिखा देने वाली सहेली के नाल इकमिक हो गई, की आखनी है भैने सुन मुंडे हरणा थिए कूड़ा वैन अपार, पहला वस्त सिन्यान के तो की जय वापार। नी अलड़ कुड़िए वपार ता करिए जे पहला वस्तु सिन्यान लईए, पहला वस्तु परख लईए, ठोक में जाके वेख लईए। दुध रिड़कन वाली चाटी लियानी हो तो सोटे नाल बाजार जाके वेखी था, परख के सौदा करना चाहिए, परख के तेग बहादुर करण कारण कादर कहन लगे काके जी सलाह दे बड़ी चंगी है पर परख लीए। हजूर ने परखन वास्ते एक सोच पैदा की थी, साढ़े नौ वरे दे बाल के अगे कहन लगे बेटा मैं शहीद हो जा तेरे सिर तो प्यो का साया उठ जाए, तू यतीम हो जाएगा, तू अनाथ हो जाएगा, बचू विसाखी आवेगी, दिवाली आवेगी, जिन्हां दे प्यो जीवदे होणगे ओह अपने प्यो कोल जिदे बैठे पैसे मंगणगे कपड़े मंगणगे, ते तेरा प्यो जे दिल्ली जाके शहीद हो जाए पुत्रा तू किदे नाल जिद करेंगा, तू किदे कोलों मन दियां रीझां पूरियां करेंगा, तू मन दे चा मलार किदे कोलों पूरे करेंगा, तेरे सिर ते ते प्यो दा साया ही नहीं होना, मैं शहीद हो जा अजय तैनू विद्या देनी, शस्त्र विद्या देनी, शास्त्र विद्या देनी, असी शास्त्र विद्या विच ते चंगे गां लंघ गया पर शस्त्र विद्या विच कमजोर हो गए। मैं जनसंघियां दे इंडिया विच अखाड़े देखना, सवेरे मुंडे जांदे ने वर्दशां करदे ने दंड खेलदे ने दौड़दे ने कबड्डियां खेलदे ने कत्के सिखदे ने, ਜਿਹੜੇ ਮੈਂ ਸਿੱਖਾਂ ਦੇ ਮੁੰਡਿਆਂ ਵੱਲ ਵੇਖਦਾ ਨਾ ਇਹਨਾਂ ਦਾ ਪੱਗ ਚ ਮੇਖਾਂ ਟੋਕਦੇ ਆ ਵਕਤ ਲੰਘ, ਨਾ ਇਹਨਾਂ ਦਾ ਕੋਈ ਅਖਾੜਾ, ਨਾ ਇਹਨਾਂ ਨੂੰ ਕੋਈ ਲੈਫਟ, ਨਾ ਇਹਨਾਂ ਨੂੰ ਕੋਈ ਰਾਈਟ, ਇਹਨਾਂ ਨੂੰ ਸਜਾਵਟ ਹੀ ਲੈ ਕੇ ਬਹਿ ਗਈ, ਇਹਨਾਂ ਨੂੰ ਫੈਸ਼ਨ ਨੇ ਹੀ ਮਾਰ ਲਿਆ, ਇਹਨਾਂ ਨੂੰ ਸਿਹਤ ਬਣਾਉਣ ਵਾਲਾ ਧਿਆਨ ਹੀ ਨਹੀਂ ਆ। ਜਿਸ ਮੁੰਡੇ ਨੂੰ ਸਿਹਤ ਬਣਾਉਣ ਦਾ ਖਿਆਲ ਹੈ ਨਾ ਉਹ ਵੀਹਾਂ ਪਾਪਾਂ ਤੋਂ ਬਚਦਾ, ਵੀਹਾਂ ਪਾਪਾਂ ਤੋਂ। ਜਿਹਨੂੰ ਸਿਹਤ ਬਣਾਉਣ ਦਾ ਖਿਆਲ ਆ ਉਹ ਕਹੇਗਾ ਮੈਂ ਸ਼ਰਾਬ ਨਹੀਂ ਪੀਣੀ, ਬਚ ਜਾ। ਜਿਹਨੂੰ ਸਿਹਤ ਬਣਾਉਣ ਦਾ ਖਿਆਲ ਆ ਕਿਸੇ ਧੀ ਭੈਣ ਬਹੁ ਬੇਟੀ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖੇਗਾ ਮੈਂ ਸਿਹਤ ਬਣਾਉਣੀ ਹੈ। ਜਿਹਨੂੰ ਸਿਹਤ ਬਣਾਉਣ ਦਾ ਖਿਆਲ ਆ ਉਹ ਕਹੇਗਾ ਮੈਂ ਚੋਰੀ ਨਹੀਂ ਕਰਨੀ ਜੇ ਫੜਿਆ ਗਿਆ, ਨਾਲੇ ਪੁਲਿਸ ਜੁੱਤੀਆਂ ਵਾਵੇਗੀ, ਨਾਲੇ ਪਿਓ ਬਦਨਾਮ ਹੋਵੇਗਾ। ਯਾਨੀ ਵੀਹਾਂ ਪਾਪਾਂ ਤੋਂ ਬਚ ਜਾਂਦਾ ਜੇ ਇੱਕ ਆਈਡੀਆ ਬਣਾ ਲੇ ਵੀ ਮੈਂ ਸਿਹਤ ਬਣਾਉਣੀ। ਗਰੀਬ ਨਵਾਜ ਸਾਹਿਬ ਸੱਚਾ ਪਾਤਸ਼ਾਹ ਕਹਿਣ ਲੱਗੇ ਜੇ ਤੈਨੂੰ ਸ਼ਸਤਰ ਵਿਦਿਆ ਦੇਣੀ, ਤੈਨੂੰ ਸ਼ਾਸਤਰ ਵਿਦਿਆ ਦੇਣੀ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਾਸਤਰ ਵਿਦਿਆ ਹੈ ਨਾ,
ਕੇ ਛਤਰਧਾਰੀ ਛਤਰਪਤੀ ਚਾਲ ਰੂਪ ਚਿਤ ਨਾਥ ਛਾਉਣੀ ਕਰ ਛਾਇਆ ਬਾਰ ਛਤਰਪਤੀ ਗਾਇਐ ਵਿਸ਼ਵਨਾਥ ਬਸੰਬਰ ਵੇਦਨਾਥ ਬਾਲਾ ਕਰ ਬਾਜੀ ਕਰ ਬਨ ਧਾਰੀ ਬੰਧਨ ਬਤਾਈਏ ਨਿਓਲੀ ਕਰਮ ਦੂਤਾ ਧਾਰੀ ਵਿਦਿਆ ਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੇ ਨਾਕ ਧਿਆਨ ਹੁਣ ਪਾਈਏ ਰਾਜਨ ਕੋ ਰਾਜਾ ਮਹਾਰਾਜਨ ਕੋ ਮਹਾਰਾਜਾ ਐਸਾ ਰਾਜ ਛੋੜ ਔਰ ਦੂਜਾ ਕੌਣ ਧਿਆਈਏ ਬੜੇ ਚਿਰ ਦੀ ਗੱਲ ਹੈ ਕਾਸ਼ੀਪੁਰੀ ਵਿੱਚ ਇੱਕ ਕਵੀ ਦਰਬਾਰ ਕੀਤਾ ਸੀ ਹਿੰਦੂ ਭਾਈਆਂ ਨੇ ਸਨਾਤਨੀਆਂ ਵੀਰਾਂ ਨੇ ਉਹਦੇ ਚ ਸ਼ਰਤ ਇਹ ਸੀ ਕਿ ਜਿਹੜਾ ਹਿੰਦੂ ਕਵਿਤਾ ਪੜ੍ਹਨ ਆਵੇਗਾ ਕੋਈ ਆਪਣੀ ਕਵਿਤਾ ਨਹੀਂ ਪੜ੍ਹੇਗਾ ਉਹ ਰਾਮ ਔਰ ਕ੍ਰਿਸ਼ਨ ਦੀ ਕਵਿਤਾ ਪੜ੍ਹੇਗਾ ਜਿਹੜਾ ਈਸਾਈਆਂ ਵੱਲੋਂ ਆਵੇਗਾ ਉਹ ਯਸੂ ਮਸੀਹ ਦੀ ਕਵਿਤਾ ਪੜ੍ਹੇਗਾ ਜਿਹੜਾ ਮੁਸਲਮਾਨਾਂ ਵੱਲੋਂ ਆਵੇਗਾ ਉਹ ਮੁਹੰਮਦ ਦੀ ਕਵਿਤਾ ਪੜ੍ਹੇਗਾ ਇਹ ਅਵਤਾਰਾਂ ਦਾ ਕਵੀ ਦਰਬਾਰ ਹੈ ਪੈਗੰਬਰਾਂ ਦਾ ਦੇਖਾਂਗੇ ਤੇ ਇਸ ਕਵੀ ਦਰਬਾਰ ਚੋਂ ਅੱਵਲ ਨੰਬਰ ਦਾ ਕਵੀ ਕੌਣ ਹੈ ਮਨੁੱਖੀ ਦਿਮਾਗ ਹੀ ਤੇ ਬੜੀ ਅਜੀਬ ਚੀਜ਼ ਹੈ ਬੜੇ ਗਏ ਹੁਣ ਹਜ਼ਰਤ ਮੁਹੰਮਦ ਸਾਹਿਬ ਦੀ ਬਾਣੀ ਤੇ ਹੈ ਹੀ ਕੋਈ ਨੀ ਰਾਮ ਦੀ ਬਾਣੀ ਕੋਈ ਨੀ ਕ੍ਰਿਸ਼ਨ ਨੇ ਗੀਤਾ ਜ਼ਰੂਰ ਲਿਖੀ ਹੈ ਪਰ ਉਹਨੂੰ ਸੰਸਕ੍ਰਿਤ ਵਿੱਚ ਕੋਈ ਪੜ੍ਹ ਕੇ ਸੁਣਾ ਦੇ ਸਰੋਤਿਆਂ ਨੂੰ ਕੀ ਪਤਾ ਕੀ ਆਂਦਾ ਭਾਈ ਮੈਂ ਹੀ ਤੁਹਾਡੇ ਸਾਹਮਣੇ ਕੋਈ ਸ਼ਲੋਕ ਪੜ੍ਹਾਂ ਤੇ ਕਈ ਸੱਜਣ ਚੱਕਰ ਜਿਹੇ ਹੋ ਜਾਂਦੇ ਨੇ ਵੀ ਭਾਈ ਕੀ ਲੱਗ ਪਿਆ ਕਰਨ ਜਿਹੜਾ ਸਿੱਖਾਂ ਵੱਲੋਂ ਗਿਆ ਸੀ ਉਹ ਉਦਾਸੀ ਮਹਾਤਮਾ ਸੀ ਉਹਦਾ ਨਾਂ ਹੀ ਗੋਬਿੰਦ ਸਿੰਘ ਸੀ ਜਿਸ ਵੇਲੇ ਉਹਦੀ ਵਾਰੀ ਆਈ ਨਾ ਭਾਈ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਮਹਾਤਮਾ ਗੋਬਿੰਦ ਸਿੰਘ ਜੀ ਪੜ੍ਹਨਗੇ ਤੇ ਜਿਸ ਵੇਲੇ ਗੋਬਿੰਦ ਸਿੰਘ ਉੱਠ ਕੇ ਖਲੋਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰਣਾਮ ਕੀਤੀ ਬੜਾ ਲੰਬਾ ਚੌੜਾ ਕੱਦ ਸੀ ਉਸ ਮਹਾਤਮਾ ਦਾ ਤੇ ਫਿਰ ਉਹਨੇ ਦਸਵੇਂ ਬਾਪੂ ਦੀ ਬਾਣੀ ਪੜ੍ਹੀ ਬਾਪੂ ਦੀ ਬਾਣੀ ਇਉਂ ਆਉਂਦੀ ਹੈ ਆਸਮਾਨ ਤੋਂ ਜਿਵੇਂ ਜਗੇ ਪਾ ਦੀਗਰੇ ਬੂੰਦਾਂ ਵਰਸਦੀਆਂ ਨੇ ਐਨ ਨੰਬਰਵਾਰ ਬੂੰਦਾਂ ਜਿਸ ਤਰ੍ਹਾਂ ਪੈਂਦੀਆਂ ਨੇ ਏਦਾਂ ਹਜ਼ੂਰ ਦੇ ਸ਼ਬਦ ਵਰਸਦੇ ਨੇ

ਜੋ ਤੁਹਾਡੇ ਨਾਲ ਵਚਨ ਸੰਬੰਧ ਰੱਖਦਾ ਐਨ ਇਸ ਵੇਲੇ ਦਾ ਪੁੱਤਰ ਵੱਲੋਂ ਤਸੱਲੀ ਕਰਕੇ ਤੇ ਗੁਜਰੀ ਕੋਲ ਚਲੇ ਗਏ। ਗੁਜਰੀਏ ਬ੍ਰਾਹਮਣ ਰੋਏ ਨੇ, ਉਹ ਉਹਨਾਂ ਦਾ ਧਰਮ ਤਾਂ ਬਚਦਾ ਜੇ ਕੋਈ ਸ਼ਹੀਦ ਹੋਵੇ, ਤੇ ਤੇਰੇ ਪੁੱਤਰ ਨੇ ਆਹ ਰਾਏ ਦਿੱਤੀ ਹੈ ਮੇਰੇ ਲਈ ਵੀ ਮੈਂ ਸ਼ਹੀਦ ਹੋ ਜਾ। ਗੁਜਰੀਏ ਅਸਾਂ ਗੁਰਮਤ ਦਾ ਪ੍ਰਚਾਰ ਕਰਨਾ, ਮੈਂ ਤੂੰ ਇਸਤਰੀ ਪਤੀ ਹਾਂ, ਅਸਾਂ ਵੀ ਤੇ ਸਲਾਹ ਕਰਨੀ ਹੈ। ਗੁਜਰੀਏ ਤੇਰੀ ਕੀ ਮਰਜ਼ੀ ਹੈ, ਤੂੰ ਮੇਰੀ ਧਰਮ ਪਤਨੀ ਹੈ, ਤੂੰ ਮੇਰਾ ਵਜ਼ੀਰ ਹੈ, ਤੂੰ ਮੈਨੂੰ ਦੱਸ, ਤੂੰ ਆਪਣੀ ਰਾਏ ਦੇ, ਸ਼ਹੀਦ ਹੋ ਜਾ, ਤੇਰੇ ਪੁੱਤਰ ਦਾ ਕਹਿਣਾ ਮੰਨ ਲਾ। ਤੇ ਗੁਜਰੀ ਉੱਠ ਕੇ ਖਲੋ ਗਈ ਸੀ, ਕਦੇ ਪੜਿਓ ਗਈਆਂ ਦੇ ਅੱਖਰ, ਹੱਥ ਜੋੜ ਲਏ ਗੁਜਰੀ ਨੇ, ਕਹਿਣ ਲੱਗੀ ਮੇਰੇ ਗੁਰੂ ਪਤੀ, ਮੇਰਾ ਦੁੱਧ ਪੀਣ ਵਾਲਾ ਮੇਰਾ ਬੱਚੂ ਕਦੇ ਗਲਤ ਰਾਏ ਦੇ ਨਹੀਂ ਸਕਦਾ। ਮੇਰੇ ਗੁਰੂ ਪਤੀ, ਜਿਸਨੇ ਮੇਰੀ ਗੋਦ ਵਿੱਚ ਬਹਿ ਕੇ ਮੇਰੇ ਕੋਲੋਂ ਸ੍ਰੀ ਸੁਖਮਨੀ ਦਾ ਪਾਠ ਸੁਣਿਆ ਹੋਵੇ, ਉਹ ਕਦੇ ਕਪੜਾ ਖਾ ਨਹੀਂ ਸਕਦਾ। ਜੋ ਕੁਝ ਤੁਹਾਨੂੰ ਗੋਬਿੰਦ ਰਾਏ ਨੇ ਆਖਿਆ ਉਹ ਸਹੀ ਹੈ, 18 ਆਨੇ ਸਹੀ ਹੈ, ਜਾਓ ਸ਼ਹੀਦ ਹੋ ਜਾ। ਤੇ ਸਾਹਿਬਾਂ ਨੇ ਉਹ ਸੋਚ ਆਪਣੀ ਧਰਮ ਪਤਨੀ ਅੱਗੇ ਰੱਖ ਦਿੱਤੀ, ਗੁਜਰੀਏ ਵਿਧਵਾ ਹੋ ਜਾਏਗੀ, ਸਿਰ ਤੋਂ ਪਤੀ ਦਾ ਸਾਇਆ ਉੱਠ ਜਾਏਗਾ, ਦੁਨੀਆਂ ਦੀਆਂ ਮੰਦੀਆਂ ਨਿਗਾਹਾਂ ਤੇ ਭੈੜੀਆਂ ਉਂਗਲਾਂ ਤੇਰੇ ਵੱਲ ਹੋਣਗੀਆਂ। ਗੁਜਰੀਏ ਇਸਤਰੀ ਦਾ ਜੀਵਨ ਹੀ ਪਤੀ ਨਾਲ, ਪਤੀ ਬਿਨਾਂ ਇਨਸਾਨੀ ਜ਼ਿੰਦਗੀ, ਬਿਲਖਸੂਸ ਇਸਤਰੀ ਦੀ ਜ਼ਿੰਦਗੀ ਦੁਬਾਰ ਹੋ ਜਾਂਦੀ ਹੈ, ਧੁੰਦਲੀ ਹੋ ਜਾਂਦੀ ਹੈ, ਨਿਰਾਸ਼ਾ ਵੀ ਭਰ ਜਾਂਦੀ ਹੈ, ਚਾਰ ਚੁਫੇਰੇ ਉਹਨੂੰ ਹਨੇਰਾ ਹੀ ਹਨੇਰਾ ਜਾਪਦਾ। ਗੁਜਰੀਏ ਤੇਰੇ ਸਿਰ ਤੋਂ ਜੇ ਮੇਰਾ ਸਾਇਆ ਉੱਠ ਜਾਏ, ਵਿਧਵਾ ਦਾ ਦੁੱਖ ਝੋਲੀ ਪੈ ਜਾਏਗਾ, ਰੰਡੇਪਾ ਝੋਲੀ ਚ ਪੈ ਜਾਏਗਾ। ਤੇ ਗੁਜਰੀ ਦਾ ਸਿਰ ਝੁਕਿਆ, ਕੰਸ ਦੀਓ ਬੱਚਿਓ, ਕੰਸ ਦੀਓ ਧੀਓ, ਕੰਸ ਦੀਓ ਬੇਟਿਓ, ਕਲਗੀ ਵਾਲੇ ਦੀਆਂ ਅਖਵਾਉਣ ਵਾਲੀਓ, ਮੇਰੀਓ ਧੀਓ ਭੈਣੋ, ਗੁਜਰੀ ਨੇ ਆਪਣੇ ਪਤੀ ਨੂੰ ਜਵਾਬ ਦਿੱਤਾ ਸੀ, ਮਾਲਕ ਅਕਾਲ ਦੀ ਜੋਤ, ਨਾਨਕ ਨਿਰੰਕਾਰੀ ਦੀ ਗੱਦੀ ਦੇ ਮਾਲਕ, ਮੇਰੇ ਗੁਰੂ ਪਤੀ ਜੀ, ਜੇ ਇੱਕ ਗੁਜਰੀ ਦੇ ਸਿਰ ਤੋਂ ਪਤੀ ਦਾ ਸਾਇਆ ਉੱਠਿਆ, ਜੇ ਇੱਕ ਗੁਜਰੀ ਦੀ ਝੋਲੀ ਵਿੱਚ ਵਿਧਵਾ ਦਾ ਦੁੱਖ ਪਿਆ, ਜੇ ਇੱਕ ਗੁਜਰੀ ਨੂੰ ਰੰਡੇਪੇ ਦੇ ਤੀਰ ਵੱਜਿਆ, ਮੇਰੀਆਂ ਭਾਰਤ ਵਰਸ਼ ਦੀਆਂ ਲੱਖਾਂ ਭੈਣਾਂ ਵਿਧਵਾ ਹੋਣੋਂ ਬਚ ਜਾਣ, ਜਿਨ੍ਹਾਂ ਦੇ ਪਤੀ ਤੁਸੀਂ ਬਚਾ ਸਕਦੇ ਹੋ, ਜਿਨ੍ਹਾਂ ਦੇ ਪਤੀਆਂ ਦੀ ਜ਼ਿੰਦਗੀ ਤੁਹਾਡੇ ਉੱਤੇ ਨਿਰਭਰ ਹੈ, ਤਾਂ ਪਤੀ ਜੀ ਜਾਓ, ਇੱਕ ਗੁਜਰੀ ਨੂੰ ਬੇਸ਼ੱਕ ਵਿਧਵਾ ਕਰ ਦਿਓ, ਪਰ ਮੇਰੇ ਭਾਰਤ ਵਰਸ਼ ਦੀਆਂ ਮੇਰੀਆਂ ਲੱਖਾਂ ਭੈਣਾਂ ਵਿਧਵਾ ਹੋਣੋਂ ਬਚਾ ਲਓ। ਮੈਂ ਤੇ ਇਹਨਾਂ ਕਾਕੀਆਂ ਬੱਚੀਆਂ ਨੂੰ ਰਾਏ ਦਿਆਂਗਾ, ਇਸਤਰੀ ਸਤਸੰਗ ਸਭਾ ਬਣਾਓ, ਮਾਤਾ ਗੁਜਰੀ ਦਾ ਜਨਮ ਦਿਨ ਮਨਾਇਆ ਕਰੋ, ਮਾਤਾ ਗੁਜਰੀ ਦਾ ਸੰਸਾਰ ਛੱਡਣ ਵਾਲਾ ਦਿਨ ਮਨਾਇਆ ਕਰੋ, ਬੀਬੀ ਭਾਨੀ ਦਾ ਦਿਨ ਮਨਾਇਆ ਕਰੋ, ਤੁਹਾਡੇ ਗੁਰੂਆਂ ਤੇ ਤੁਹਾਡੇ ਪੀਰਾਂ ਫਕੀਰਾਂ ਤੁਹਾਡੇ ਸ਼ਹੀਦਾਂ ਦੀ ਜ਼ਿੰਦਗੀ ਬੜੀ ਬੇਲਾਗ ਦਾਗ ਹੈ ਬੱਚਿਓ, ਉਹਨਾਂ ਨੂੰ ਮਨਾਇਆ ਕਰੋ। ਮੈਂ 4 ਹਫ਼ਤੇ ਰਿਹਾ ਕਵੰਟਰੀ, ਉੱਥੇ ਮੰਗਲਵਾਰ ਨੂੰ ਬੀਬੀਆਂ ਸਤਸੰਗ ਕਰਦੀਆਂ ਨੇ, ਤੇ ਮੈਂ ਚਾਰੇ ਮੰਗਲਵਾਰ ਉਹਨਾਂ ਦਾ ਸਤਸੰਗ ਅਟੈਂਡ ਕੀਤਾ ਹੈ। ਆਦਰ ਨਾਲ ਆ ਕੇ ਲੈ ਜਾਂਦੀਆਂ ਸੀ, ਬਾਬਾ ਜੀ ਆਓ ਸਾਨੂੰ ਗੁਰੂ ਘਰ ਦਾ ਕੋਈ ਬਚਨ ਸੁਣਾਓ, ਤੇ ਜਿਉਂ ਜਿਉਂ ਫਿਰ ਉਹਨਾਂ ਬਚਨ ਸੁਣੇ, ਅਗਲੇ ਦਿਨ ਆ ਕੇ ਮੈਨੂੰ ਲਿਖੇ ਹੋਏ ਦੱਸਣੇ, ਕਿਸੇ ਕੁੜੀ ਨੇ ਕਹਿਣਾ, ਕਿਸੇ ਬੀਬੀ ਨੇ ਕਹਿਣਾ, ਮੈਂ ਆਹ ਬਚਨ ਧਾਰਨ ਕਰ ਲਿਆ, ਮੈਂ ਆਹ ਬਚਨ ਧਾਰਨ ਕਰ ਲਿਆ, ਮੈਂ ਅੱਜ ਤੋਂ ਪਤੀ ਸਾਹਮਣੇ ਨਹੀਂ ਬੋਲਾਂਗੀ, ਮੈਂ ਅੱਜ ਤੋਂ ਬਾਅਦ ਪਤੀ ਦੀ ਕਮਾਈ ਫਜ਼ੂਲ ਜ਼ਾਇਆ ਨਹੀਂ ਕਰਾਂਗੀ, ਮੈਂ ਅੱਜ ਤੋਂ ਬਾਅਦ ਨਿਤਨੇਮ ਕਰਿਆ ਕਰਾਂਗੀ, ਇਸ ਤਰ੍ਹਾਂ ਲਿਖ ਕੇ ਲੈ ਜਾਂਦੀਆਂ ਰਹੀਆਂ। ਅਮਲੀ ਤੌਰ ਤੇ ਸਤਸੰਗ ਬਣਾਓ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਧਰਮ ਪਤਨੀ ਦਾ ਜਵਾਬ ਸੁਣਿਆ, ਚਾਰ ਪਾਸਿਓਂ ਤਸੱਲੀ ਹੋ ਗਈ, ਚਾਰ ਪਾਸਿਓਂ ਐਨ ਪਰਿਵਾਰ ਨੂੰ ਗੁਰਮਤਿ ਦੇ ਰਸਤੇ ਉੱਤੇ ਚੱਲਦਾ ਵੇਖਿਆ, ਤੇ ਸਾਹਿਬਾਂ ਨੇ ਕਿਰਪਾ ਰਾਮ ਨੂੰ ਕਹਿ ਦਿੱਤਾ, ਕਿਰਪਾ ਰਾਮਾ ਜਾ ਔਰੰਗਜ਼ੇਬ ਨੂੰ ਕਹਿ ਦੇ ਭਾਈ, ਜੇ ਤੇਗ ਬਹਾਦਰ ਮੁਸਲਮਾਨ ਹੋ ਜਾਏ ਤੇ ਸਾਰੇ ਦੇ ਸਾਰੇ ਹਿੰਦੂ ਅਸੀਂ ਆਪੇ ਹੀ ਮੁਸਲਮਾਨ ਹੋ ਜਾਂਦੇ। ਕਿੱਡੀ ਜ਼ਿੰਮੇਦਾਰੀ ਸਿਰ ਦੇ ਉੱਤੇ, ਕਿੱਡੀ ਵੱਡੀ ਪੰਡ ਚੁੱਕ ਲਈ ਹੈ,
कथा बड़ी लंबी हो जाएगी, समय में आज्ञा नहीं देता, आप आगरे तो गिरफ्तार हो। 1400 घोड़सवार भेजा गया दिल्लियों आपकी गिरफ्तारी ले, दिल्ली लै आंदा, सिखा वाले पिंजरे बंद कर दिता, जिस पिंजरे विच ना उठ के खलोया जाए, ना लद्दा पसार के लम्मा पिया जाए, ना उठे करवटी बदली जाए, बंद करता। गुरमुख प्यारे भाई मतीदास की दीवान मतीदास साहेब वेख वेख के कह लगे, गुरुदेव तुहाडी हालत वेख के जरी नहीं जांदी, जे तुसा कोई कारा नहीं करना तो दास नू हुक्म करो दिल्ली ते लाहौर दियां इटा नाल इटा खड़का दे। ते साहब श्री गुरु तेग बहादुर जी ने एक जवाब दिता जी, एक टपले कोलों बचो। साहब श्री गुरु तेग बहादुर जी बाबे बकाले विच भाई मेरे दे घर रहे, नानकियां दे घर नहीं रहे, भाई मेरे दे घर रहे, हरगोबिंद साहब का हुक्म सी भाई मेरे दे घर रहना। मात गंगा ने प्राण भी भाई मेरे दे घर ही त्यागे ने। साहब श्री गुरु तेग बहादुर के मुतलक बाबे बकाले दे वसेबे का बड़ा भुलेखा जहा पै गया, हजूर उथे 6-7-8 वरे 13 वरे 12-11 वरे नहीं रहे, 19 वरे ते कुछ महीने हजूर उथे रहे ने भोरे विच। जिसले मतीदास ने आख्या ना वेख्या नहीं जाता पिंजरा तंग है, ते हजूर कहन लगे मैं 19 वरे ते कुछ महीने निके जे भोरे विच बह के वाण वटदा रहा, अकाल चिंतन करदा रहा, मेरी तरक्स है, मेरा अभ्यास है, ये मेनू 19 वरे इस पिंजरे च बहना पिया, तो मैं तजर्बा किया हो बैठागा मतीदास का चिंता मुकर। शिकायत हुई मतीदास की, कादी ने पूछा या के दिल्ली लाहौर दियां टकरां लवा या कलमा पढ़। कथा तुसां बड़ी बार सुनी है, मैं तां नुक्ता अर्ज करन लगा, इस गल तो चिड़ के कादी ने फतवा दिता इनू आरे नाल चीर दिता जाए, जिवें लकड़ी चीर के लोग फाड़ करी दी है। जिस वेले थोड़ा जिहा सिर विच चीर पा दिता आरे दे दंदियां ने, ते इस तों पहलां एक बड़ी मजेदार घटना होई है। तेग बहादुर कहन लगे मतीदासा, दिल्ली लाहौर ने साडा की गवाया, इट नाल इट खड़काईए, मैनू जिहड़ी चीज की लोड़ है वो दे, महाराज तुहानू कदी जरूरत है। तेग बहादुर ने आख्या दीवान मतीदास जी मैनू पानी चाहिए, पर पानी किले दे अंदरों ना लियाई, लोटा लैके बाहर चले जा, तेनू कोई नहीं रोकेगा, जमना तो लियावी पानी भर के। ते मतीदास अंदर ही अंदर अनुभव कर गया कि साहब मैनू आने बहाने नाल अपने कोलों दूर रखना चाहते, भाई ना साडे लागे रहे, ना साडा दुख वेखे ते ना दुखी होवे, पानी दी लोड़ नहीं, एवे बहाने नाल मैनू बाहर लगे ने भेजण, पानी लैके आ गया। ते साहब कहण लगे दीवान मतीदास जी हुण पानी दी लोड़ भी मुक गई है, डोल दियो पानी, पर इत्थे ना डोलियो, जेड़ी जमना चो भर के लियांदा जे उसे ही डोलियो। ते मतीदास नूं यकीन हो गया भई कदे पानी लैण भेजदे ने कदे डोलण भेजदे ने, ये मैनू तरीके जुगती नाल अपने कोलों दूर रखना चाहुंदे ने, भई मैं हजूर दा दुख वेख के दुखी ना होवां, पानी डोल के आ गया। ते साहबां पुछिया कोई समझिया जी, हां महाराज मैं समझ गया, तुसी मैनू जुगती नाल अपने लागों दूर रखना चाहुंदे हो, भई तुहाडा दुख वेख के मैं दुखी ना होवां। कहन लगे हजूर मसला ते भी चंगा बरीक है नुकता, पर मैं एदू भी होर नुकता तेनू समझाया, वो की है महाराज, मैनू ए दस जदों तू पानी दा लोटा जमना चो भरिया, जमना सुक गई, उहदे च कोई घाटा आया सी, जमना दे पानी विच तू कोई छोड़ो महसूस कीते? मतीदास जी कहन लगे महाराज

ਇਹ ਪੁਸਤਕ ਪੜ੍ਹਨ ਲਈ ਭਾਈ ਤੂੰ ਥੋੜੀ ਬਹੁਤੀ ਬੰਗਾਲੀ ਜਾਣਨਾ। ਮੈਂ ਉਹ ਪੁਸਤਕ ਪੜ੍ਹੀ, ਹੈਰਾਨ ਹੋ ਗਿਆ ਮੈਂ ਹੈਰਾਨ। ਉਹ ਸਵਾਮੀ ਪਰਸ਼ੋਤਮ ਦਾਸ ਆਪ ਲਿਖਦਾ ਭਾਈ ਮੈਂ ਇੱਕ ਵਰਾ ਸ੍ਰੀ ਗੁਰੂ ਤੇਗ ਬਹਾਦਰ ਨਾਲ ਸੈਰ ਕੀਤਾ। ਉਹਦੇ ਅੱਖਰ ਨੇ ਆਮੀ ਪਿੱਛੂ ਕਾਲ ਸ੍ਰੀ ਤੇਗ ਬਹਾਦਰ ਸੰਗੇ ਬਿੜਾਈ ਤੇ ਜਾਈਦੇ। ਮੈਂ ਤੇਗ ਬਹਾਦਰ ਦੇ ਨਾਲ ਸੈਰ ਕਰਨ ਮੁਲਕ ਦੇ ਉੱਤੇ ਫਿਰਨ ਗਿਆ। ਕਹਿੰਦਾ ਤਾਹਰੋ ਤਾਲੋ ਮੱਥੇ ਅਮਾ ਦੇਰੋ ਇਹ ਚੋ ਗਿਆਨ ਪ੍ਰਾਪਤ ਹੋਈ ਕਿਸ਼ੇ ਜੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਸ਼ਕਲੇ ਜੀਵਨ ਮੱਥੇ ਪਿੱਛੂ ਮਾਤਰ ਵਿਲਾਸ ਕਰੀ ਤੇ ਪਾਰੀ ਬੋਲਣ। ਕਹਿੰਦਾ ਜਿਹੜਾ ਮੈਂ ਇੱਕ ਵਰਾ ਤੇਗ ਬਹਾਦਰ ਜੀ ਦੇ ਨਾਲ ਰਿਹਾ ਮੈਂ ਉਹਨੇ ਚਿਰ ਦੀ ਸੰਗਤ ਤੋਂ ਇਸ ਨਤੀਜੇ ਉੱਤੇ ਪਹੁੰਚਿਆ ਭਾਈ ਤੇਗ ਬਹਾਦਰ ਜੀ ਨੇ ਆਪਣੀ ਜ਼ਿੰਦਗੀ ਵਿੱਚ ਹੱਸ ਕੇ ਨਹੀਂ ਦੇਖਿਆ। ਕਹਿੰਦਾ ਮੈਨੂੰ ਇਉਂ ਪ੍ਰਤੀਤ ਹੁੰਦਾ ਭਾਈ ਤੇਗ ਬਹਾਦਰ ਜੀ ਨੂੰ ਹੱਸਣਾ ਹੁੰਦਾ ਹੀ ਨਹੀਂ ਸੀ। ਕਿਸੇ ਹੱਦ ਤੱਕ ਮੈਂ ਉਹਦੇ ਨਾਲ ਸਹਿਮਤ ਹਾਂ ਭਾਈ ਤੇਗ ਬਹਾਦਰ ਜੀ ਜੀਵਨ ਵਿੱਚ ਨਾ ਹੱਸੇ ਹੋਣ ਤੇ ਨਾ ਹੀ ਹੱਸੇ ਹੋਣ। ਉਹਨਾਂ ਦਾ ਕੋਈ ਭਜਨ ਪੜੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਕੋਈ ਭਜਨ ਪੜੋ, ਉਹਦੇ ਵਿੱਚ ਕਿੰਨਾ ਵੈਰਾਗ ਹੈ, ਕਿੰਨਾ ਕਰਮਾ ਰਸ ਹੈ। ਜਦੋਂ ਸਰਕਾਰ ਕਹਿੰਦੇ ਮੈਂ ਭੁੱਲਿਓ ਮਨ ਮਾਇਆ ਉਰ ਜਾਇਓ, ਕਿੰਨਾ ਵੈਰਾਗ ਹੈ ਵਿੱਚ, ਭੁੱਲਿਓ ਮਨ ਮਾਇਆ ਉਰ ਜਾਇਓ, ਭੁੱਲ ਗਿਆ ਮਨ ਮਾਇਆ ਦੇ ਜਾਲ ਚ ਫਸ ਗਿਆ ਮਨ, ਬਿਰਥਾ ਕਹੋ ਕੌਣ ਸਿਓ ਮਨ ਕੀ।

ਉੱਥੇ ਸਭ ਕਹਿ ਮਿਲਦਾ ਸੀ ਮਰਦਾ ਮਰਦਾ ਜਗ ਮੂਆ ਮਰ ਵੀ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੇ ਤੌਰ ਨਾ ਮਰਨਾ ਹੋਏ। ਜਿਹੜੇ ਕਾਲਜ ਵਿੱਚ ਮੈਂ ਪੜ੍ਹਿਆ ਉੱਥੇ ਸਿੱਖਿਆ ਹੀ ਇਹ ਮਿਲਦੀ ਸੀ ਸ਼ਬਦ ਮਰ ਹੋ ਫਿਰ ਜੀਵ ਹੋ ਸਦਗੀ ਤਾਂ ਫਿਰ ਮਰਨ ਨਾ ਹੋਈ। ਇਹ ਤੇਰੀ ਤਲਵਾਰ ਮੈਨੂੰ ਡਰਾਉਂਦੀ ਨਹੀਂ। ਮੇਰਾ ਨਾਂ ਤੇਜ ਬਹਾਦੁਰ ਰੱਖਿਆ ਗਿਆ। ਮੈਂ ਤੇ ਤੇਜ ਦਾ ਧਨੀ ਅਜੋ ਹੀ ਬਣਨਾ ਨਾ ਜੇ ਤੂੰ ਨਾ ਆਵੇ ਤਲਵਾਰ ਨਾ ਚਲਾਵੇ ਤੇ ਮੈਨੂੰ ਪਤਾ ਨੀ ਲੱਗ ਸਕਦਾ ਲੋਕਾਂ ਨੂੰ ਪਤਾ ਨੀ ਲੱਗ ਸਕਦਾ ਤੇਜ ਬਹਾਦੁਰ ਸੱਚਾ ਵੀ ਝੂਠਾ। ਜਿੱਦਣ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਣਾ ਸੀ ਨਾ ਛੁਰੀਆਂ ਕੁਹਾੜੀਆਂ ਲੈ ਕੇ ਆਇਆ ਸੀ ਜਲਾਦ ਤੇ ਉਹਦੇ ਵੱਲ ਵੇਖ ਕੇ ਖੜਖੜਾ ਕੇ ਹੱਥ ਕੇ ਭਾਈ ਮਨੀ ਸਿੰਘ ਨੇ ਜੇਬ ਚ ਹੱਥ ਪਾ ਕੇ ਛੜੀ ਨਾਲ ਮਿਸ਼ਰੀ ਦੀ ਗਲੀ ਕੱਢ ਕੇ ਤੇ ਜਲਾਦ ਦੇ ਮੂੰਹ ਚ ਪਾਤੀ। ਜਲਾਦ ਨੇ ਆਖਿਆ ਮੈਂ ਤੇ ਤੇਰਾ ਬੰਦ ਬੰਦ ਕੱਟਣਾ ਹੈ ਤੇ ਤੂੰ ਮੇਰੇ ਮੂੰਹ ਚ ਮਿਸ਼ਰੀ ਦੀ ਡਾਲੀ ਪਾਈ ਹੈ ਕਿਉਂ? ਕਹਿਣ ਲੱਗਾ ਸ਼ਗਨ ਬਣਾਇਆ ਤੇਰੇ ਆਉਣ ਦੀ ਖੁਸ਼ੀ ਮਨਾਈ ਹੈ ਸ਼ਗਨ ਮਨਾਇਆ ਭਾਈ ਸ਼ੁਕਰ ਆ ਤੂੰ ਛੁਰੀਆਂ ਕੁਹਾੜੀਆਂ ਲੈ ਕੇ ਆ ਗਿਆ। ਕਹਿੰਦਾ ਬੰਦ ਬੰਦ ਕੱਟ ਦਿਆਂਗਾ ਕਹਿੰਦਾ ਇਸੇ ਕਰਕੇ ਤੇ ਸ਼ਗਨ ਮਨਾਇਆ। ਇਹ ਸ਼ਗਨ ਕੈਸਾ? ਭਾਈ ਮਨੀ ਸਿੰਘ ਕਹਿਣ ਲੱਗੇ ਤੂੰ ਇਹ ਕਸਵੱਟੀ ਮੈਂ ਵਾਂ ਸੋਨਾ ਜੇ ਤੇ ਤੇਰੇ ਬੰਦ ਬੰਦ ਕੱਟ ਦਿਆਂ ਮੇਰੇ ਮੱਥੇ ਤੇ ਪੈ ਗਈ ਚਿਉੜੀ ਅੱਖਾਂ ਚੋਂ ਨਿਕਲਿਆ ਜਾਂ ਤੂੰ ਜ਼ਬਾਨੋਂ ਨਿਕਲ ਗਿਆ ਦੁਹਾਈ ਹਾਲ ਪਾੜਿਆ ਮੈਨੂੰ ਬਚਾ ਲਓ ਤੇ ਮੈਂ ਮਨੀ ਸਿੰਘ ਝੂਟਾ ਤੇ ਮਿੱਤਰਾ ਜੇ ਤੇਰੇ ਬੰਦ ਬੰਦ ਕੱਟਦਿਆਂ ਅੰਦਰੋਂ ਸ਼ਿਕਾਇਤ ਕੋਈ ਨਾ ਨਿਕਲੀ ਅੰਦਰੋਂ ਹਵਾ ਤੇ ਹੌਕਾ ਕੋਈ ਨਾ ਨਿਕਲਿਆ ਜੇ ਅੱਖਾਂ ਵਿੱਚੋਂ ਅਥਰੂ ਕੋਈ ਨਾ ਨਿਕਲਿਆ ਜੇ ਮੈਂ ਬਾਹਾਂ ਖੜੀਆਂ ਕਰਕੇ ਗੱਲ ਨਾ ਆਖੀ ਵੀ ਲੋਕੋ ਮੈਨੂੰ ਬਚਾ ਲਓ ਮੈਂ ਮਰ ਗਿਆ ਮੇਰਾ ਕੋਈ ਨਹੀਂ ਜੇ ਮੈਂ ਇੰਨੀ ਗੱਲ ਨਾ ਆਖੀ ਤੇ ਫਿਰ ਮੈਂ ਮਨੀ ਸਿੰਘ ਸੱਚਾ ਹੋਇਆ ਨਾ ਪਰ ਇਹ ਸੱਚੇ ਝੂਠੇ ਦਾ ਪਤਾ ਤਾਂ ਹੀ ਲੱਗੇ ਨਾ ਜੇ ਤੂੰ ਆਵੇਂ ਤੇ ਇਸ ਕਰਕੇ ਤੇਰੇ ਮੂੰਹ ਚ ਮਿਸ਼ਰੀ ਪਾਈ ਆ ਤੇ ਅੱਜ ਪਤਾ ਲੱਗ ਜਾਣਾ ਮਨੀ ਸਿੰਘ ਸੱਚਾ ਵੀ ਝੂਠਾ। ਮਨੀ ਸਿੰਘ ਹਕੀਕੀ ਇੱਕ ਬਨਾਵਟੀ ਖਾਲਸਾ ਗੁਰੂ ਕੋ ਸਿੱਖੋ ਤੁਹਾਡਿਆਂ ਬਜ਼ੁਰਗਾਂ ਨੇ ਤੁਹਾਡੇ ਵਾਸਤੇ ਬੜਾ ਕੁਝ ਕੀਤਾ ਜਿਹੜੀ ਸ਼ਕਲ ਸੂਰਤ ਵਿੱਚ ਤੁਸੀਂ ਹੁਣ ਹੋ ਜਿਹੜੇ ਥਾਂਤ ਵਿੱਚ ਤੁਸੀਂ ਹੁਣ ਹੋ ਇਹ ਕਿਤੇ ਆਪਣੀ ਵਿਦਿਆ ਦਾ ਨਤੀਜਾ ਨਾ ਸਮਝ ਬੈਠੇ ਹੋ ਇੱਕ ਤੇ ਆਪਣੀ ਅਕਲ ਦਾ ਨਤੀਜਾ ਨਾ ਸਮਝ ਬੈਠੇ ਹੋ ਉਹਨਾਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਮਾਵਾਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਦੇ ਕਲ ਵਿੱਚ ਬੱਚਿਆਂ ਦੇ ਟੁਕੜਿਆਂ ਦੇ ਹਾਰ ਹੁੰਦੇ ਸਨ ਤੇ ਸਵਾ ਮਣ ਪੀਂਦੀਆਂ ਸਨ ਤੇ ਸੁਖਮਨੀ ਦਾ ਪਾਠ ਕਰਕੇ ਕਹਿੰਦੀਆਂ ਸਨ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਤੇਰਾ ਲੱਖ ਲੱਖ ਸ਼ੁਕਰਾਨਾ ਹੈ ਜੇ ਮੇਰੇ ਸਾਹਮਣੇ ਮੇਰੇ ਬੱਚੇ ਨੂੰ ਟੁਕੜੇ ਕਰਕੇ ਮੇਰੇ ਗਲ ਚ ਪਾਇਆ ਗਿਆ ਜੇ ਮੇਰੇ ਗਲ ਚ ਨਾ ਬੋਤੀਆਂ ਪਾਈਆਂ ਜਾਂਦੀਆਂ ਬੱਚਾ ਜਿਉਂਦਾ ਰਹਿ ਜਾਂਦਾ ਮੈਨੂੰ ਸ਼ਹੀਦ ਕਰ ਦਿੰਦੇ ਤੇ ਵੱਡਾ ਹੋ ਕੇ ਬੱਚਾ ਜੇ ਪਤਕ ਹੋ ਜਾਂਦਾ ਤੇ ਮੇਰੇ ਪਤੀ ਦੀ ਜ਼ਿੰਦਗੀ ਖਰਾਬ ਹੋ ਜਾਣੀ ਮੇਰੇ ਪਤੀ ਦੇ ਜੀਵਨ ਨੂੰ ਕਲੰਕ ਲੱਗ ਜਾਣਾ ਸੀ ਇਹ ਅੰਮ੍ਰਿਤਧਾਰੀ ਦਾ ਬੱਚਾ ਮੇਰੇ ਸਾਹਮਣੇ ਸਿੱਖੀ ਸਿਦਕ ਨਿਭਾ ਗਿਆ ਮੈਨੂੰ ਖੁਸ਼ੀ ਮੈਨੂੰ ਪ੍ਰਸੰਨਤਾ ਹੈ ਇਹ ਉਹਨਾਂ ਕੁਰਬਾਨੀਆਂ ਦਾ ਨਤੀਜਾ ਹੈ ਤੁਹਾਡੇ ਅੱਜ ਦੇ ਸੁੱਖ ਤੁਹਾਡੇ ਅੱਜ ਦੇ ਆਰਾਮ ਤੁਹਾਨੂੰ ਵਾਹਿਗੁਰੂ ਹੋਰ ਇਹਨੂੰ ਵਧੇਰੇ ਸੁਖੀ ਕਰੇ ਪਰ ਜੇ ਅਸੀਂ ਉਹਨਾਂ ਨੂੰ ਭੁਲਾ ਦਿੱਤਾ ਤੇ ਅਹਿਸਾਨ ਪ੍ਰਮੋਸ਼ ਹੋਵਾਂਗੇ ਅਕਿਰਤ ਕਣ ਹੋਵਾਂਗੇ ਸ਼ਾਇਦ ਤੇਗ ਬਹਾਦੁਰ ਕਰਨ ਕਾਰਨ ਕਾਦਰ ਮਹਾਰਾਜ ਖਲੋਤੇ ਨੇ ਮੁਸਲਮਾਨ ਮੁਬਰਖਾਂ ਨੇ ਲਿਖਿਆ ਕਿ ਹਜ਼ੂਰ ਦੇ ਤੇੜ ਕੇਵਲ ਇੱਕ ਕੱਛਾ ਸੀ ਤੇ ਸਿਰ ਦੇ ਉੱਤੇ ਛੋਟੀ ਦਸਤਾਰ ਸੀ ਬਾਕੀ ਦੇ ਸਾਰੇ ਕੱਪੜੇ ਉਸ ਵੇਲੇ ਦੀ ਹਕੂਮਤ ਨੇ ਉਤਾਰ ਦਿੱਤੇ ਸਨ ਨੰਗਾ ਕਰਕੇ ਚਾਨਣੀ ਚੌਂਕ ਚ ਖਲਿਆਰ ਦਿੱਤਾ ਸੀ ਇੱਕ ਕਛਾਰਾ ਔਰ ਸਿਰ ਤੇ ਛੋਟੀ ਦਸਤਾਰ ਹਜ਼ਾਰਾਂ ਲੋਕੀ ਡੌਂਡੀ ਪਿੱਟ ਕੇ ਢੰਡੋਰਾ ਫੇਰ ਕੇ ਮੰਗਾਏ ਗਏ ਸਨ ਆਓ ਵੇਖੋ ਲੋਕੋ ਹਿੰਦੂਆਂ ਦੇ ਪੀਰ ਨਾਲ ਕੀ ਗੁਜ਼ਰਦੀ ਏ ਆਓ ਵੇਖੋ ਲੋਕੋ ਤੇਗ ਬਹਾਦੁਰ ਨਾਲ ਕੀ ਬੀਤਦੀ ਏ ਹਜ਼ਾਰਾਂ ਲੋਕੀ ਵੇਖਣ ਆਏ ਹੋਏ ਸਨ ਮਾਈ ਭਾਈ ਹਿੰਦੂ ਮੁਸਲਮਾਨ ਸਭ ਆਏ ਹੋਏ ਸਨ ਸਿੱਖ ਵੀ ਆਏ ਹੋਏ ਸਨ ਅੱਗੇ ਖਬਰ ਇਹ 11 ਮੱਕਰ ਵਾਲੇ ਦਿਨ ਸ਼ੇਰ ਵਰਗਾ ਲਾਲ ਮੂੰਹ ਲੈ ਕੇ ਚੜਿਆ ਹੋਇਆ ਸੂਰਜ ਭੁੱਖੇ ਸ਼ੇਰ ਵਾਂਗੂ ਖਾਉਂ ਖਾਉਂ ਕਰਦਾ ਸੂਰਜ ਜਿਸ ਵੇਲੇ ਐਨ ਸਵਾ ਪੈਰ ਦੇ ਕਰੀਬ ਚੜ੍ਹ ਆਇਆ ਜਲਾਦ ਆਇਆ ਤਲਵਾਰ ਘੁਮਾਈ ਪੈਂਦੜੇ ਬਦਲੇ ਆਵਾਮ ਦੇ ਵੇਖਦਿਆਂ ਹਿੰਦੂ ਮੁਸਲਮਾਨ ਦੇ ਵੇਖਦਿਆਂ
ਮਾਈ ਭਾਈ ਦੇ ਵੇਖਦੇ ਆ, ਖਾਸੋ ਆਮ ਦੇ ਵੇਖਦੇ ਆ, ਜਲਾਦ ਨੇ ਇੱਕ ਵਾਰ ਕੀਤਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਰੇ ਮੁਬਾਰਕ ਆਪਦੇ ਧੜ ਨਾਲੋਂ ਜੁਦਾ ਹੋ ਗਿਆ। ਗਰੀਬ ਨੂੰ ਆਪ ਦਿੱਲੀ ਦੇ ਚਾਨੀ ਚੌਂਕ ਚ ਡਿੱਗ ਪੈ, ਲੋਕਾਂ ਨੇ ਹਾਹਾਕਾਰ ਮਚਾਈ, ਮੁਸਲਮਾਨ ਮੁਬਰਖਾਂ ਨੇ ਨਿਕਲ ਲਿਖਿਆ ਹਨੇਰੀ ਆ ਗਈ, ਅਸਮਾਨ ਦਾ ਰੰਗ ਲਾਲ ਹੋ ਗਿਆ। ਇਉਂ ਮਾਲੂਮ ਹੁੰਦਾ ਸੀ ਕਿ ਸ਼ਾਇਦ ਦਿੱਲੀ ਗਰਕ ਹੋ ਜਾਏ, ਇਦਾਂ ਦਾ ਤੂਫਾਨ ਆ ਗਿਆ। ਗੁਰੂ ਕਿਉਂ ਸਿੱਖੋ, ਇਸ ਤਰ੍ਹਾਂ ਤੁਹਾਡਾ ਤੇਗ ਬਹਾਦਰ ਸਾਹਿਬ ਕਰਨ ਕਾਰਨ ਕਾਦਰ ਨਾਵਾਂ ਨਾਨਕ, ਕਿਉਂਕਿ ਜੋਤ ਨਾਨਕ ਦੀ ਇਹ ਜਾਮਾ ਤੇਗ ਬਹਾਦਰ ਦਾ ਹੈ, ਸ਼ਹੀਦ ਹੋ ਗਿਆ, ਜੋਤ ਨਾਲ ਜੋਤ ਮਿਲ ਗਈ, ਤੁਹਾਨੂੰ ਇੱਕ ਸਪਿਰਿਟ ਦੇ ਗਿਆ, ਤੁਹਾਨੂੰ ਇੱਕ ਜਜ਼ਬਾ ਦੇ ਗਿਆ, ਤੁਹਾਨੂੰ ਇੱਕ ਰੋਸ਼ਨੀ ਦੇ ਗਿਆ। ਇਹੋ ਜਿਹਾ ਗੁਰੂ ਜਿਹਦੀ ਯਾਦ ਵਿੱਚ ਸਭ ਮਾਈ ਪਾਈ ਗੂੰਜ ਪਾਵੇ ਮੰਦਰ ਦੀਆਂ ਇੱਟਾਂ ਵਿੱਚੋਂ। ਉਹ ਜੀ ਵੱਡ ਪਾ

Over there.

ਚੇਤਾ ਕਰੋ ਬਾਈ, ਵਾਹਿਗੁਰੂ ਜੀ ਕਾ ਖਾਲਸਾ।

دار ادھر کھینچی گئی کھینچی گرو کی پرم سنسکار یوگ سات سنگت گرو کے خاص روپ خالصہ صاحب گرمکھ مائی بھائی برد بالک سکھ سیوک جو جو صاحباں دے پاون پوتر دربار وچ حاضر ہوئے ہو سب آپ رل مل کے اپنے پاگ سولی سمجھیے بڑا خطرناک سمے جا رہا ہے محسوس کریے یا نہ کریے وقت دی گل ہے ہوائی بدل رہا ہے جنہاں نو میرے ورگے آدمی بڈھے کہندے سن جدو اسی کدے چڑھدی جوانی ہو گئے ادو بھی تو بڈھے ہو نہیں گئے انہاں سارے بڈھے دے درڑھ وشواس سی کہ پندرہ ہار نو میہ پینا ہی ہے تے پی جانا سی جنا چر ہار کے دن نہ ویکھ لین اُنہ چر پرانے بزرگ کنک نہیں سی کر لیا ہوں پنجاب کا وایو منڈل اتنا بدل گیا ہوا کہ میں پچھلے سال اکتوبر نو گھروں تریا ادو بھی رجائیاں اسے لے رہے سن پنجاب کی ترقی جب کہ چیت کے اخیر اتنے بڑی سخت گرمی ہو جائے خیالات بدل رہے ہیں لباس بدل رہا ہے رہن سہن بدل رہا ہے طرز گفتگو بدل گئی ہے ساڈا پھرنا ترنا بدل گیا ہے یہ سب مایا دے داؤ بھاؤ نے یہ سب مایا دیا ہیریا پھیریاں نے انہیں ایسا پربھاو پایا کہ منکھاں دیاں دھارمک رجیاں کمزور کر دیتی یہ دے کرڑے اوکھے خطرناک زمانے میں تواڈے ورگے کچھ شردالو سجنا دا گرو کا بجن سنن واسطے کسے دھارمک استھان تے اکٹھے ہو جانا ایک موجدہ ہے میں تواڈے اس پربھاو دا صدقہ ایک پرکرن شروع کیتا ہے جدا میرا اشارہ صاحب گرو گوبند سنگھ صاحب جی ول ہے تے جس نے سانو کھلیا ہویا نو رستہ دسیا یہو جا گرو وڈیا بھاگاں نال ملدا کام کروڈ لوگ موہ من لینا ساڈا من کام وچ کروڈ وچ لوگ وچ موہ وچ لین ہویا ہے جڑیاں چیزاں نہیں رہنیاں انہاں چین پھسیا ہویا ایک مک ہویا ہویا نہ پرمارتھ دا خیال ہے نہ سچے سچے کار وہار دی کوئی لگن ہے کیول ایک نقطہ سامنے رہ گیا بھائی دنیا دی دولت دنیا دا دان دنیا دے پدارتھ کٹھے کرو جو کچھ ہے سب کچھ یہ ہو جائے گرمکھ پیارے ہوئے ہو جائے سانو بھلیا ہوا جس نے سارے بندھن کٹ دیتے کام کرودھ لوبھ موہ من لینا بندھن کاٹ مکت گر کینا سارے بندھن کٹ دیتے تو ساری خلاسی کرا دیتی اور خلاسی دا سخین طریقہ دسیا سات سنگ میں ایک دن اگے بھی عرض کیتی سی دوبارہ دو شبد بول دین لگا میں کتھا نو کیرتن نو
ਗੁਰੂ ਗ੍ਰੰਥ ਸਾਹਿਬ ਜੀ ਦੇ ਸਧਾਰਨ ਪਾਠ ਕਰਨ ਨੂੰ ਜਾਂ ਅਖੰਡ ਪਾਠ ਕਰਨ ਨੂੰ ਆਲਤ ਨਹੀਂ ਸਮਝਦਾ, ਬਲਕਿ ਮੈਨੂੰ ਇਹ ਸ਼ਬਦ ਚੁਭਦਾ ਹੈ, ਖੜਾ ਜਿਹਾ ਤੇ ਬੜਾ ਸਾੜ ਦੇਣ ਵਾਲਾ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਲਟ ਹੈ। ਇਹ ਇੱਕ ਕਲਾ ਹੈ, ਕੀਰਤਨ ਜਾਂ ਕਥਾ ਇਹ ਕੋਈ ਕਲਾ ਹੈ। ਐਕਟਰ ਲੋਕਾਂ ਦਾ ਕੁਝ ਕਹਿਣਾ ਤੇ ਕਲਾ ਹੋਵੇਗਾ, ਐਕਟ੍ਰੈਸ ਲੋਕਾਂ ਦਾ ਕੁਝ ਕਹਿਣਾ ਤੇ ਕਲਾ ਹੋਵੇਗਾ, ਲੇਕਿਨ ਗੁਰਮਤਿ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਧਾਰਨ ਜਾਂ ਅਖੰਡ ਪਾਠ, ਕੀਰਤਨ ਜਾਂ ਕਥਾ ਇਹ ਸਿਮਰਨ ਹੈ, ਇਹ ਅਭਿਆਸ ਹੈ। ਕਥਾ ਔਰ ਕੀਰਤਨ ਦੇ ਬਾਰੇ ਦਸਵੇਂ ਪਾਤਸ਼ਾਹ ਦਾ ਬਚਨ ਵੀ ਇੱਕ ਵਾਰ ਮੈਂ ਤੁਹਾਨੂੰ ਸੁਣਾ, ਅਗਰ ਤੁਹਾਨੂੰ ਚੇਤੇ ਹੋ। ਸਭਾ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਜਾਲ ਵਿੱਚੋਂ ਬਚਣ ਦਾ ਤਰੀਕਾ ਸਾਧ ਸੰਗਤ ਦੱਸਿਆ, ਔਰ ਸਾਧ ਸੰਗਤ ਵਿੱਚ ਉਪਾਏ ਦੱਸਿਆ। ਹਰ ਕੀਰਤਨ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ, ਸ਼੍ਰੋਮਣੀ ਕਰਮ ਹੈ ਸੰਗਤ ਵਿੱਚ ਬਹਿ ਕੇ ਕੀਰਤਨ ਕਰਨਾ ਜਾਂ ਸੁਣਨਾ। ਕਹੋ ਨਾਨਕ ਜਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ। ਕਥਾ ਸੁਣਨੀ, ਕੀਰਤਨ ਸੁਣਨਾ ਔਰ ਕਰਨਾ ਇਹ ਉਹਨੂੰ ਹਾਸਲ ਹੈ ਜਿਹਦੇ ਪਹਿਲੇ ਕਰਮ ਕਿਤੇ ਚੰਗੇ ਨੇ, ਜਿਹਦੇ ਪਹਿਲੇ ਸੰਸਕਾਰ ਕਿਤੇ ਚੰਗੇ ਨੇ। ਤੇਰੋ ਸੇਵਕ ਇਹ ਰੰਗ ਮਾਛਾ, ਭਇਓ ਕਿਰਪਾਲ ਦੀਨ ਸੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰੱਤ। ਵਾਹਿਗੁਰੂ ਦਾ ਸੇਵਕ ਕਥਾ ਔਰ ਕੀਰਤਨ ਵਿੱਚ ਮਸਤ ਰਹਿੰਦਾ, ਰਚਿਆ ਰਹਿੰਦਾ। ਹਰੀ ਵਾਹਿਗੁਰੂ ਦੇ ਕੀਰਤਨ ਜਿਹਦਾ ਮਨ ਭਿੱਜ ਜਾਂਦਾ, ਉਹਦਾ ਮਨ ਲਸੰਗਿਆ ਜਾਂਦਾ ਔਰ ਐਸਾ ਰੰਗ ਚੜ੍ਹਦਾ, ਫਿਰ ਆਯੂ ਭਰ ਉਹ ਰੰਗ ਉਤਰਦਾ ਨਹੀਂ। ਉਹਦੀ ਮਸਤੀ ਵਿੱਚ ਉਸ ਰੰਗ ਵਿੱਚ ਰੰਗਿਆ ਹੋਇਆ ਇਹ ਔਖੇ ਤੋਂ ਔਖੇ ਕਾਰਜ ਸੌਖੇ ਬਣਾ ਲੈਂਦਾ। ਜਿਸ ਸ੍ਰੀ ਗੁਰੂ ਤੇਗ ਬਹਾਦਰ ਕਰਨ ਕਾਰਨ ਕਾਦਰ ਮਹਾਰਾਜ ਦਾ ਜ਼ਿਕਰ ਮੈਂ ਇਸ ਕਰਕੇ ਨਹੀਂ ਕੀਤਾ ਕਿ ਮੈਂ ਤੇਗ ਬਹਾਦਰ ਸਾਹਿਬ ਦੀ ਜੀਵਨੀ ਕਹਿ ਰਿਹਾ, ਬਲਕਿ ਜ਼ਿਕਰ ਦਾ ਅਸਲ ਸੰਬੰਧ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੀ ਕਿ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ 9.5 ਬਰਸ ਦੀ ਉਮਰ ਵਿੱਚ ਆਪਣੇ ਪਿਤਾ ਦਾ ਦਾਨ ਕਰ ਦਿੱਤਾ। ਹਜ਼ੂਰ ਦੀ ਜ਼ਿੰਦਗੀ ਦਾ ਪਹਿਲਾ ਗੁਣ ਹੈ ਕਿ ਨਿੱਕੀ ਜਿਹੀ ਬਚਪਨ ਦੀ ਉਮਰ ਵਿੱਚ ਤਮਾਮ ਇਸਤਰੀ ਪੁਰਸ਼ ਨਰ ਨਾਰੀਆਂ ਹਿੰਦੂ ਮੁਸਲਮਾਨ ਜਵਾਨ ਬੁੱਢੇ ਸਭ ਨੂੰ ਆਪਣੇ ਰੰਗ ਵਿੱਚ ਰੰਗ ਲੈਣਾ ਪਹਿਲਾ ਗੁਣ ਇਹ। ਦੂਸਰਾ ਗੁਣ ਹੈ ਸਰਕਾਰ ਦਾ ਕਿ ਉਹ ਦਾਨੀਆਂ ਵਿੱਚੋਂ ਅੱਵਲ ਨੰਬਰ ਦੇ ਦਾਨੀ ਹੈ। ਆਪਣੇ ਇਤਿਹਾਸ ਨੂੰ ਦਰਾਕ ਫੁੱਲ ਜਿਸ ਦਿਨ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ ਨਾ, ਉਸ ਦਿਨ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਿਮੰਦਰ ਸਾਹਿਬ ਬੈਠੇ ਹੋਏ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ ਤੇ ਪੰਜਵੇਂ ਬਾਲਕ ਦੇ ਉਤਪੰਨ ਹੋਣ ਦੀ ਖਬਰ ਕੰਨਾਂ ਵਿੱਚ ਪਹੁੰਚ ਗਈ। ਜੇ ਕਿਤੇ ਸਾਨੂੰ ਖਬਰ ਪਹੁੰਚ ਜਾਂਦੀ ਅਸੀਂ ਹੁੰਦੇ, ਸੰਗਤ ਭੁੱਲ ਜਾਂਦੀ, ਹਰਿਮੰਦਰ ਭੁੱਲ ਜਾਂਦਾ, ਆਸਾ ਵਾਰ ਭੁੱਲ ਜਾਂਦੀ, ਅਸੀਂ ਸਭਾ ਭੁੱਲ ਛੱਡ ਕੇ ਛਾਲਾਂ ਮਾਰਦੇ ਘਰ ਨੂੰ ਆਉਂਦੇ। ਪਰ ਸਾਹਿਬਾ ਹਰਗੋਬਿੰਦ ਸਾਹਿਬ ਨੇ ਇਸ ਤਰ੍ਹਾਂ ਨਹੀਂ ਕੀਤਾ, ਭਜਨ ਸੁਣਿਆ ਤੇ ਸਮਾਧੀ ਲੱਗੀ ਰਹੀ। ਪੂਰੀ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ, ਕਥਾ ਸੁਣ ਕੇ, ਪ੍ਰਸ਼ਾਦ ਲੈ ਕੇ ਤੇ ਫਿਰ ਸਿੱਖਾਂ ਸਮੇਤ ਗੁਰੂ ਦੇ ਮਹੱਲੀ ਆਏ ਜਿੱਥੇ ਤੇਗ ਬਹਾਦਰ ਮਹਾਰਾਜ ਦਾ ਅਵਤਾਰ। ਦਸਾਂ ਗੁਰੂ ਸਾਹਿਬਾਨ ਵਿੱਚੋਂ ਇੱਕੋ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਹੈ ਜਿਨ੍ਹਾਂ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ।
9 साढ़े 9 वर्ष की उम्र आपने श्री अमृतसर साहब ही गुजारी। हरगोबिंद साहब आए, बालक का दर्शन किया, आप पिता हैं, ये पंजवा बालक है। साहब श्री गुरु हरगोबिंद साहब ने नवे बालक नु मथा टेके, सिर झुका के मथा टेकिया। मैं हुण भी देखना, हुण जिसले साडे ज्ञानी साहब ग्रंथी साहब महाराज कहते ने नानक नाम चढ़दी कला शेरे पाने सरबत का भला, ते मैं कहते सज्जन खास तौर ते नौजवान मुंडे मथा टेकते वेखन ਮਾਂ ਬਾਪ ਦੀ ਕਮਜ਼ੋਰੀ ਹੈ ਜਿਨ੍ਹਾਂ ਨੇ ਔਲਾਦ ਨੂੰ ਨਮਸਕਾਰ ਕਰਨ ਦੀ ਜਾਚ ਹੀ ਨਹੀਂ ਸਿਖਾਈ। ਖੈਰ ਭਾਈ ਵਿਧੀ ਚੰਦ ਸਾਹਿਬ ਨਾਲ ਹਰਗੋਬਿੰਦ ਸਾਹਿਬ ਦਾ ਅਲੌਕਿਕ ਕੌਤਕ ਵੇਖ ਕੇ ਭਾਈ ਪਿਤਾ ਹੋ ਕੇ ਪੁੱਤਰ ਨੂੰ ਮੱਥਾ, ਵਿਧੀਏ ਨੇ ਉਸੇ ਵੇਲੇ ਸਵਾਲ ਕੀਤਾ, ਇਹ ਪੁਰਾਣੀ ਸਾਡੀ ਮਰਿਆਦਾ ਹੈ ਕਿ ਕੋਈ ਗੱਲ ਅੰਦਰ ਰੱਖ ਕੇ ਸਾਰਾ ਨਹੀਂ ਜੀ ਬਣਾਉਂਦੇ, ਸਿੱਖ ਕਹਿ ਦਿੰਦੇ ਜਾਣ ਨੇਕ ਨੀਤੀ ਨਾਲ ਕਹੀਏ। ਰੱਬ ਗੁਰ ਸਿਸ ਕੋ ਬੰਧਨ, ਸਿਸ ਮੈਨੇ ਸ਼ਿਸ਼ੂ, ਸੰਸਕ੍ਰਿਤ ਦਾ ਸ਼ਬਦ ਹੈ ਬੱਚਾ। ਰੱਬ ਗੁਰ ਸਿਸ ਕੋ ਬੰਧਨ, ਹਰਗੋਬਿੰਦ ਸਾਹਿਬ ਨੇ ਪੰਜਵੇਂ ਬਾਲਕ ਆਪਣੇ ਬੇਟੇ ਨੂੰ ਬੰਦਨਾ ਨਮਸਕਾਰ ਕੀਤੀ। ਤਬ ਗੁਰ ਸਿਸ ਕੋ ਬੰਦਨਾ ਕਰੀ ਸੋ ਅਕ ਹਿਤ ਲਾਏ, ਵਿਧੀਆ ਕਹੇ ਕਸ ਬਿਨਤ ਕੀ। ਵਿਧੀਆ ਨੇ ਉਸ ਵੇਲੇ ਸਵਾਲ ਕਰ ਦਿੱਤਾ ਹਰਗੋਬਿੰਦ ਸਾਹਿਬ ਜੀ, ਪਿਤਾ ਹੋ ਕੇ ਪੁੱਤਰ ਨੂੰ ਮੱਥਾ ਟੇਕਿਆ, ਇਹ ਮਰਿਆਦਾ ਦੇ ਉਲਟ ਹੈ, ਕਹੋ ਸੋ ਵਿੱਚ ਕਿਤਨਾ ਹੈ, ਮੈਨੂੰ ਚੰਗੀ ਤਰ੍ਹਾਂ ਪ੍ਰੇਮ ਨਾਲ ਸਮਝਾਓ ਕਿ ਪਿਤਾ ਹੁੰਦਿਆਂ ਹੋਇਆ ਇਸ ਪੰਜਵੇਂ ਕਾਕੇ ਨੂੰ ਨਮਸਕਾਰ ਕਿਉਂ ਕੀਤੇ। ਇੱਕ ਬਚਨ ਸਾਰੇ ਗੁਰਮੁਖ ਮਾਈ ਭਾਈ ਚੇਤੇ ਰੱਖੋ, ਬਾਬਾ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਬਾਬੇ ਗੁਰਦਿੱਤੇ ਨੂੰ ਵੀ ਪੁੱਤ ਗੁਰਦਿੱਤਾ ਨਹੀਂ ਸੀ ਕਹਿੰਦੇ, ਬਾਬਾ ਗੁਰਦਿੱਤਾ ਹੀ ਕਹਿੰਦੇ, ਬਾਪ ਹੁੰਦਿਆਂ ਹੋਇਆ ਬੇਟੇ ਨੂੰ ਬਾਬਾ ਕਹਿੰਦੇ। ਇੱਕ ਦਿਨ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਆਪ ਪਿਤਾ ਹੋ, ਉਹ ਤੁਹਾਡੇ ਪੁੱਤਰ ਨੇ, ਤੇ ਪੁੱਤਰ ਨੂੰ ਬਾਬਾ ਜੀ ਕਹਿੰਦੇ ਹੋ, ਤੇ ਸਾਹਿਬ ਅਦਬ ਵਿੱਚ ਆ ਕੇ ਕਹਿਣ ਲੱਗੇ, ਇਹਨਾਂ ਨੇ ਇੱਕ ਗੁਰੂ ਦੇ ਪਿਤਾ ਸਦਾਉਣਾ, ਗੁਰੂ ਦੇ ਪਿਤਾ। ਹਰ ਰਾਏ ਸਾਹਿਬ ਦਾ ਅਵਤਾਰ ਬਾਬੇ ਗੁਰਦਿੱਤੇ ਦੇ ਘਰ ਹੋਣਾ, ਇਹਨੇ ਇੱਕ ਗੁਰੂ ਦੇ ਪਿਤਾ ਬਣਨਾ, ਇਸ ਕਰਕੇ ਮੈਂ ਇਹਨਾਂ ਦਾ ਆਦਰ ਕਰਕੇ ਇਹਨਾਂ ਨੂੰ ਬਾਬਾ ਜੀ ਕਹਿਣਾ। ਜਿਸ ਵੇਲੇ ਵਿਧੀਆ ਨੇ ਬੇਨਤੀ ਕੀਤੀ ਤੇ ਮੈਨੂੰ ਚੰਗੀ ਤਰ੍ਹਾਂ ਪਿਆਰ ਨਾਲ ਸਮਝਾਓ, ਤੁਸੀਂ ਆਪਣੇ ਪੰਜਵੇਂ ਕਾਕੇ ਨੂੰ ਮੱਥਾ ਕਿਉਂ ਟੇਕਿਆ, ਪਿਤਾ ਹੁੰਦੇ ਹੋਏ। ਸਾਹਿਬ ਸੱਚੇ ਪਾਤਸ਼ਾਹ ਨੇ ਤਿੰਨ ਸ਼ਬਦ ਬੋਲੇ ਸਨ, ਤੇ ਉਸੇ ਵੇਲੇ ਅਰਦਾਸ ਵੀ ਕੀਤੀ ਸੀ, ਉਹਦੇ ਚ ਵੀ ਤਿੰਨ ਹੀ ਸ਼ਬਦ, ਜਿਹੜੇ ਪਹਿਲੇ ਸ਼ਬਦ ਵਿਧੀਆ ਦੇ ਜਵਾਬ ਵਿੱਚ ਸਨ ਉਹ ਇਹ ਸਨ, ਤ੍ਰਿਦੰਡ, ਅਖੰਡ, ਮਹਾਪ੍ਰਚਨ। ਹੈ ਭਾਈ ਵਿਧੀ ਚੰਦ ਜੀ, ਇਹ ਕੁਕਰਮੀਆਂ ਨੂੰ, ਬਦਖਲਾਂ ਨੂੰ, ਦੁਰਾਚਾਰੀਆਂ ਨੂੰ ਦੰਡ ਦੇਣਗੇ। ਅਖੰਡ ਕਿੰਨੀ ਮੁਸੀਬਤ ਆਵੇ ਅਡੋਲ ਰਹਿਣਗੇ, ਪ੍ਰਚੰਡ ਇਹ ਸੱਤਵੇਂ ਤਾਲੇ ਦੇ ਅੰਦਰ ਬੰਦ ਹੋਏ ਹੋਏ ਰੁਕ ਨਹੀਂ ਸਕਦੇ, ਇਸ ਮਸ਼ਹੂਰ ਰਹਿਣਗੇ, ਇਸ ਪ੍ਰਗਟ ਰਹਿਣਗੇ, ਇਹਨਾਂ ਚ ਬੜੇ ਗੁਣ ਨੇ, ਇਸ ਕਰਕੇ ਮੈਂ ਸਿਰ ਝੁਕਾਇਆ। ਤੇ ਸਾਹਿਬ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤੇਗ ਬਹਾਦਰ ਸਾਹਿਬ ਵਾਸਤੇ ਅਰਦਾਸ ਕੀਤੀ ਸੀ, ਹੇ ਨਾਨਕ ਜੀ ਇਸ ਬਾਲਕ ਨੂੰ ਬਲੀ ਦੇ ਸਾਹਮਣੇ ਅਰਖ ਲਾਉਣ ਦੀ। ਦੇਖੋ ਇਹ ਅਰਦਾਸ ਹੈ ਹਰਗੋਬਿੰਦ ਸਾਹਿਬ ਦੀ ਆਪਣੇ ਪੰਜਵੇਂ ਕਾਕੇ ਵਾਸਤੇ, ਕਿ ਇਸ ਬੱਚੇ ਨੂੰ ਅਰਖ ਲਾਉਣ ਦੀ ਸ਼ਕਤੀ, ਬਲੀ
ਕਮੀ ਨਾਲ ਟਕਰਾਉਣ ਦਾ ਬਲ ਤੇ ਆਖਰੀ ਦਮਾਂ ਤੱਕ ਜੂਝਣ ਦੀ ਤਾਕਤ ਬਖਸ਼ਣੀ। ਤੇ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਕੀਤੀ ਹੋਈ ਅਰਦਾਸ 18 ਆਨੇ ਪੂਰੀ ਉਤਰੀ। ਹਰਗੋਬਿੰਦ ਸਾਹਿਬ ਦੀ ਅਰਦਾਸ ਇੰਨੀ ਪ੍ਰਵਾਨ ਹੋਈ ਕਿ ਤੇਗ ਬਹਾਦਰ ਸਾਹਿਬ ਸੱਚਾ ਪਾਤਸ਼ਾਹ ਆਖਰੀ ਦਮਾਂ ਤੱਕ ਜੂਝੇ, ਬੜੀ ਸਾਹਮਣੇ ਡਟੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਉਹਨਾਂ ਨੇ ਵਿਚਿੱਤਰ ਨਾਟਕ ਵਿੱਚ ਇੱਕ ਜ਼ਿਕਰ ਕੀਤਾ ਹੈ ਤੇ ਇੱਕ ਇੱਕ ਗੁਰੂ ਦਾ ਨਾਮ ਇੱਕ ਇੱਕ ਤੁਕ ਵਿੱਚ ਗਿਣੀ ਗਏ ਨੇ, ਸਗੋਂ ਕਈ ਤੁਕਾਂ ਵਿੱਚ ਦੋ ਗੁਰੂਆਂ ਦਾ ਨਾਮ ਵੀ ਆ ਗਿਆ। ਪਰ ਜਦੋਂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜ਼ਿਕਰ ਆਇਆ ਨਾ, ਉਦੋਂ ਸਰਕਾਰ ਨੇ 12 ਤੁਕਾਂ ਲਿਖੀਆਂ ਨੇ। 12 ਗਰੀਬ ਨਵਾਜ ਕਹਿੰਦੇ ਨੇ, ਹਰ ਗੋਬਿੰਦ ਹਰ ਸੋ ਮਿਲ ਗਏ, ਹਰ ਗੋਬਿੰਦ ਪ੍ਰਭ ਲੋਕ। ਉਹਨਾਂ ਦੇ ਥਾਂ ਸ੍ਰੀ ਹਰ ਰਾਏ ਸਾਹਿਬ ਜੀ ਮਹਾਰਾਜ ਬਿਰਾਜੇ। ਇਹ ਸਿਲਸਿਲਾ ਸਾਰਾ ਗਿਣਦੇ ਗਿਣਦੇ ਗਿਣਦੇ ਗਿਣਦੇ ਹਰੀ ਕ੍ਰਿਸ਼ਨ ਤਿਨ ਕੇ ਸੁਤਵੇ, ਤਿਨ ਦੇ ਤੇਗ ਬਹਾਦੁਰ ਵੇ। ਹਰੀ ਕ੍ਰਿਸ਼ਨ ਤਿਨ ਕੇ ਸੁਖ ਵੇ, ਤਿਨ ਤੇ ਤੇਗ ਬਹਾਦੁਰ ਵੇ। ਤਿਲਕ ਜਯੂ ਰਾਖਾ ਪ੍ਰਭ ਤਾਂਕਾ, ਕੀਨੋ ਬੜਾ ਕਲੂ ਮੇ ਸਾਕਾ ਘਰ।

ਤੁਰਸੀ ਕਿਰਿਆ ਕਰੀ ਨ ਕਿਨਹੂ ਆਨ ਤੇਗ ਬਹਾਦੁਰ ਕੇ ਜਲਦ ਭਇਓ ਜਗਤ ਕੋ ਸ਼ੋਕ ਹੈ ਹੈ ਹੈ ਸਭ ਜਗ ਭਇਓ ਜੈ ਜੈ ਜੈ ਸੁਣ ਲੋ ਬਾਰਾਂ ਕੁਪਾਂ ਲਿਖੀਆਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਜਿਨ੍ਹਾਂ ਨੇ ਲਾਸ਼ਾਨੀ ਕੁਰਬਾਨੀ ਕੀਤੀ। ਥੋੜਾ ਜਿਹਾ ਸਮਾਂ ਤੁਹਾਡਾ ਮੈਂ ਲੈਣ ਲੱਗਾ। ਲੇਕਿਨ ਫਕੀਰਾਨਾ ਖਿਆਲਾਂ ਦਾ ਆਦਮੀ ਸੀ। ਔਰੰਗਜ਼ੇਬ ਨੇ ਤਖ਼ਤ ਉੱਤੇ ਆਉਂਦੇ ਨੇ ਉਹਨੂੰ ਸੁਲ੍ਹਾ ਭੁੱਲ ਗਿਆ ਜਾਣ ਕੇ ਉਹਦੇ ਅਹੁਦੇ ਤੋਂ ਹਟਾ ਕੇ ਬਾਰਾਂ ਪਿੰਡਾਂ ਦੀ ਜਾਗੀਰ ਦੇ ਕੇ ਬੜੇ ਉਜੜੇ ਜਿਹੇ ਇਲਾਕੇ ਵਿੱਚ ਉੱਥੋਂ ਦਾ ਉਹਨੂੰ ਮਾਲਕ ਬਣਾ ਦਿੱਤਾ। ਲੇਕਿਨ ਉਹ ਖੁਦਾ ਪ੍ਰਸਤ ਆਦਮੀ ਸੀ, ਰੱਬ ਦੀ ਹੋਂਦ ਨੂੰ ਮੰਨਣ ਵਾਲਾ ਸੀ, ਫਕੀਰਾਂ ਦਰਵੇਸ਼ਾਂ ਦਾ ਸਤ ਸੰਗੀ ਸੀ ਔਰ ਬੜਾ ਮਿਹਨਤ ਕੁਸ਼ ਆਦਮੀ ਸੀ। ਉਹਦੀ ਮਿਹਨਤ ਦਾ ਸਦਕਾ ਉਹ ਇਲਾਕਾ ਹੈਨ ਹਰਿਆ ਭਰਿਆ ਹੋ ਗਿਆ। ਸੈਫ ਅਲੀ ਖਾਨ ਨੇ ਉੱਥੇ ਇੱਕ ਬੜਾ ਸੋਹਣਾ ਸੁੰਦਰ ਬਾਗ ਵੀ ਲਾਇਆ। ਇੱਕ ਉਹਦੀ ਫਕੀਰਾਂ ਦੀ ਮਹਿਫਲ ਜਿਹੀ ਬਣ ਗਈ। ਰਾਤ ਨੂੰ ਰੱਬ ਦੇ ਪਿਆਰੇ ਇਕੱਠੇ ਹੁੰਦੇ ਸਨ ਪਿਛਲੇ ਪਹਿਰ ਤੇ ਆਪਣੇ ਮਾਲਕ ਆਪਣੇ ਰਾਜਕ ਦੀਆਂ ਕਈ ਕਈ ਘੰਟੇ ਗੱਲਾਂ ਕਰਦੇ ਰਹਿੰਦੇ ਸਨ। ਸਹਿਬ ਸ੍ਰੀ ਗੁਰੂ ਤੇਗ ਬਹਾਦੁਰ ਮਹਾਰਾਜ ਜਦੋਂ ਦਿੱਲੀ ਵੱਲ ਨੂੰ ਆਏ ਨੇ ਸੈਫ ਅਲੀ ਖਾਨ ਨੂੰ ਪਤਾ ਲੱਗਾ ਕਿ ਉਹ ਹਜ਼ੂਰ ਨੂੰ ਅੱਗੋਂ ਲੈਣ ਗਿਆ। ਬੜੀ ਸ਼ਰਧਾ ਬੜੀ ਭਗਤੀ ਬੜੇ ਪਿਆਰ ਨਾਲ ਉਹ ਲੈਣ ਗਿਆ। ਸਿਜਦਾ ਕੀਤਾ ਸਰਕਾਰ ਨੂੰ ਆਦਰ ਸਤਿਕਾਰ ਕੀਤਾ। ਜਿਸ ਵੇਲੇ ਹਜ਼ੂਰ ਘੋੜੇ ਤੋਂ ਉਤਰਨ ਲੱਗੇ ਉਹਦੇ ਮਕਾਨ 'ਚ ਜਾਣ ਲਈ ਤੇ ਉਹਨੇ ਬੜੇ ਪਿਆਰ ਨਾਲ ਅਰਦਾਸ ਕੀਤੀ, ਨਾ ਗਰੀਬ ਨੂੰ ਅੱਜ ਘੋੜੇ ਤੋਂ ਨਹੀਂ ਉਤਰਨਾ, ਮੈਂ ਮਕਾਨ ਦਾ ਦਰਵਾਜ਼ਾ ਏਡਾ ਉੱਚਾ ਰੱਖਿਆ ਕਿ ਤੁਸੀਂ ਸਣੇ ਘੋੜੇ ਚੜ੍ਹੇ ਚਲਾਏ ਅੰਦਰ ਲੰਘ ਸਕੋ। ਉਹਨਾਂ ਦੀ ਰਕਾਬ ਨੂੰ ਆਪ ਆਸਰਾ ਦਿੱਤਾ, ਬੇਗਮਾ ਨੂੰ ਹੁਕਮ ਦਿੱਤਾ ਕਿ ਦਰਵਾਜ਼ੇ ਵਿੱਚ ਆ ਕੇ ਖੜੋ, ਸੱਚਾ ਗੁਰੂ ਤੇਗ ਬਹਾਦਰ ਆ ਰਿਹਾ, ਦੀਦਾਰ ਕਰੋ, ਕਦਮ ਕੋਸ਼ਿਸ਼ ਕਰੋ, ਸਿਜਦਾ ਕਰੋ, ਤੁਹਾਡੇ ਗੁਨਾਹ ਮਾਫ ਹੋਣਗੇ। ਬੇਗਮਾ ਆ ਕੇ ਵੱਡੇ ਦਰਵਾਜ਼ੇ 'ਚ ਖਲੋ ਗਈ। ਸਾਹਿਬ ਅੰਦਰ ਪ੍ਰਵੇਸ਼ ਹੋਏ, ਮਾਤਾ ਨਾਨਕੀ ਜੀ ਵੀ ਨਾਲ ਸਨ, ਮਾਤਾ ਗੁਜਰੀ ਜੀ ਵੀ ਨਾਲ ਸਨ। ਸੈਫ ਅਲੀ ਖਾਨ ਦੀਆਂ ਬੇਗਮਾਂ ਨੇ ਮਾਤਾ ਨਾਨਕੀ ਨੂੰ ਮੱਥਾ ਟੇਕਿਆ, ਮਾਤਾ ਗੁਜਰੀ ਨੂੰ ਮੱਥਾ ਟੇਕਿਆ, ਬੜੀ ਸ਼ਰਧਾ ਤੇ ਬੜੀ ਅਕੀਦਤ ਨਾਲ ਸਿਜਦਾ ਕੀਤਾ। ਅੰਦਰ ਪੜਦਾ ਵਿਸ਼ਾ ਸੀ, ਸਰਕਾਰ ਨੂੰ ਬਿਠਾਇਆ, ਕੁਝ ਚਿਰ ਚਰਚਾ ਹੁੰਦੀ ਰਹੀ, ਫਿਰ ਸਰਕਾਰ ਨੂੰ ਬਾਗ ਵਿੱਚ ਲੈ ਗਿਆ। ਹਜ਼ੂਰ ਨੇ ਆਉਂਦਿਆਂ ਜਾਂਦਿਆਂ ਵੇਖਿਆ ਕਿ ਬੜੀ ਸੋਹਣੀ ਮਸਜਿਦ ਬਣੀ ਹੋਈ ਘਰ ਵਿੱਚ। ਬਾਗ ਵਿੱਚ ਜਾ ਕੇ ਸਰਕਾਰ ਨੇ ਪੁੱਛਿਆ, ਸੈਫ ਅਲੀ ਖਾਨ, ਮਸਜਿਦ ਬੜੀ ਸੋਹਣੀ ਬਣਾਈ ਤੂੰ, ਦੇਖਣ ਨੂੰ ਜੀ ਕਰਦਾ ਤੇਰੀ ਬਣੀ ਹੋਈ ਮਸਜਿਦ ਨੂੰ, ਤੇ ਮਕਾਨ ਤੂੰ ਕਿਲੇ ਵਰਗਾ ਬਣਾਇਆ। ਕਹਿਣ ਲੱਗਾ ਜੀ ਮਸਜਿਦ ਇਸ ਕਰਕੇ ਚੰਗੀ ਬਣਾਈ ਹੈ ਤੁਸੀਂ ਅੱਲਾ ਦਾ ਘਰ ਹੈ, ਇੱਥੇ ਬੰਦਗੀ ਕਰੀਦੀ ਹੈ, ਇੱਥੇ ਆ ਕੇ ਇਨਸਾਨ ਦੇ ਖਿਆਲਾਤ ਵਿਗੜੇ ਹੋਏ ਵੀ ਸੁਧਰ ਜਾਂਦੇ ਨੇ, ਇਸ ਕਰਕੇ ਮੈਂ ਰੀਝ ਨਾਲ ਬਣਾਈ ਹੈ, ਤੇ ਮਕਾਨ ਮੈਂ ਇਸ ਕਰਕੇ ਕਿਲੇ ਵਰਗਾ ਬਣਾਇਆ ਕਿ ਜਦੋਂ ਮੈਂ ਮਕਾਨ ਬਣਾਉਣ ਲੱਗਾ ਉਦੋਂ ਇੱਥੇ ਇੱਕ ਭੇਡ ਸੂਈ ਹੋਈ ਸੀ, ਦੋ ਉਹਦੇ ਬੱਚੇ ਸਨ, ਉਹਨੂੰ ਰਾਤ ਨੂੰ ਸ਼ੇਰ ਖਾਣ ਵਾਸਤੇ ਆਏ ਉਹਦੇ ਬੱਚਿਆਂ ਨੂੰ, ਤੇ ਮੈਂ ਅੱਖਾਂ ਨਾਲ ਵੇਖਿਆ ਭਈ ਉਹ ਭੇਡ ਉਹਨਾਂ ਬੱਚਿਆਂ ਦੇ ਬਚਾਅ ਵਾਸਤੇ ਸ਼ੇਰਾਂ ਦੇ ਸਾਹਮਣੇ ਚੱਕ, ਔਰ ਚੰਗਾ ਚੋਖਾ ਚਿਰ ਭੇਡ ਸ਼ੇਰਾਂ ਦਾ ਮੁਕਾਬਲਾ ਕਰਦੀ ਰਹੀ। ਮਹਾਰਾਜ ਆਖਰ ਜਦੋ ਜਿਹਨ ਕਰਦਿਆਂ ਬੱਚਿਆਂ ਦੀ ਹਿਫਾਜ਼ਤ ਕਰਦਿਆਂ ਬੱਚਿਆਂ ਵਾਸਤੇ ਲੜਦਿਆਂ ਪਰੇਸ਼ਾਨ ਤੇ ਉਹ ਜ਼ਰੂਰ ਹੋਈ, ਪਰ ਉਹਨੇ ਸ਼ੇਰ ਭਜਾ ਦਿੱਤੇ, ਬੱਚੇ ਆਪਣੇ ਬਚਾ ਲਏ। ਮੇਰੇ ਦਿਲ ਵਿੱਚ ਉਸੇ ਵੇਲੇ ਆਵਾਜ਼ ਆਈ, ਇਹ ਥਾਂ ਬਰਕਤ ਵਾਲਾ, ਇਹ ਥਾਂ ਬਖਸ਼ਿਆ ਹੋਇਆ,
ਇੱਥੇ ਮਕਾਨ ਬਣਾਉਣਾ, ਇਸ ਕਰਕੇ ਮੈਂ ਕਿਲੇ ਵਰਗਾ ਮਕਾਨ ਬਣਾਇਆ। 9 ਦਿਨ ਸਰਕਾਰ ਸ਼ਾਹ ਅਲੀ ਖਾਨ ਦੇ ਘਰ ਰਹੇ ਨੇ 9 ਦਿਨ। ਉਦੋਂ ਔਰੰਗਜ਼ੇਬ ਸ੍ਰੀ 50 ਸਾਲ ਹਸਨਾ ਅਬਦਾਲ ਗਿਆ ਹੋਇਆ। ਜਿਸ ਵੇਲੇ ਸਰਕਾਰ ਤੁਰਨ ਲੱਗੇ ਨਾ, ਤੇ ਸ਼ੇਖ ਅਲੀ ਖਾਨ ਨੇ ਹਜ਼ੂਰ ਦੀ ਸਵਾਰੀ ਵਾਸਤੇ ਇੱਕ ਬੜਾ ਵਧੀਆ ਘੋੜਾ ਪੇਸ਼ ਕੀਤਾ। ਹਾਲਾਂਕਿ ਹਜ਼ੂਰ ਦੇ ਕੋਲ ਅੱਗੇ ਘੋੜਾ ਬੜਾ ਚੰਗਾ ਸੀ, ਇੱਕ ਹੋਰ ਬਖਸ਼ ਦਿੱਤਾ, ਦਾਨ ਕੀਤਾ। ਤੰਬੂ ਚਾਨਣੀਆਂ, ਤੰਬੂ ਚਾਨਣੀਆਂ, ਕਨਾਤਾਂ ਅਤੇ ਲੰਗਰ ਵਾਸਤੇ ਬੜੇ ਬੜੇ ਕੀਮਤੀ ਵੱਡੇ ਵੱਡੇ ਬਰਤਨ ਦਿੱਤੇ ਸ਼ੇਖ ਅਲੀ ਖਾਨ ਨੇ। ਮਾਤਾ ਨਾਨਕੀ ਵਾਸਤੇ ਕੱਪੜੇ, ਨਾਲ ਕੁਝ ਗਹਿਣੇ ਵੀ ਦਿੱਤੇ, ਤੇ ਮਾਤਾ ਗੁਜਰੀ ਵਾਸਤੇ ਬੜਾ ਕੀਮਤੀ ਸੂਟ ਦੇ ਕੇ, ਬੜੇ ਕੀਮਤੀ ਕੱਪੜੇ ਦੇ ਕੇ। ਤੇ ਮੈਂ ਇਤਿਹਾਸ ਦੇ ਅੱਖਰ ਪੜ੍ਹੇ ਨੇ, ਸ਼ੇਖ ਅਲੀ ਖਾਨ ਦੀ ਬੇਗਮ ਰੋ ਪਈ, ਮਾਤਾ ਗੁਜਰੀ ਦਾ ਦਰਸ਼ਨ ਦੀਦਾਰ ਕਰਕੇ ਰੋ ਪਈ। ਤੇ ਮਾਂ ਗੁਜਰੀ ਨੇ ਪੁੱਛਿਆ, ਬੜੇ ਚੰਗੇ ਖਾਮਦ ਨਾਲ ਤੇਰਾ ਵਿਆਹ ਹੋਇਆ, ਬੜਾ ਆਲਾ ਮਕਾਨ ਤੁਹਾਡਾ, ਬੜਾ ਸੋਹਣਾ ਸੁੰਦਰ ਬਾਗ ਜੰਨਤ ਵਰਗਾ, ਹਰ ਚੀਜ਼ ਦਾ ਤੁਹਾਨੂੰ ਸੁੱਖ ਆਰਾਮ, ਮਜਲਿਸ ਬੜੀ ਆਲਾ, ਰੱਬ ਦੀਆਂ ਗੱਲਾਂ ਕਰਦੇ ਹੋ, ਇਹ ਲੜਕੀ ਹੈ, ਤੂੰ ਫੇਰ ਕਿਉਂ ਰੋਈ? ਤੇ ਸੈਫ ਅਲੀ ਖਾਨ ਦੀ ਬੇਗਮ ਨੇ ਖਿੱਚ ਹੋਰਾ ਜਿਹਾ ਭਰ ਕੇ ਆਖਿਆ, ਅੰਮਾ ਔਰੰਗਜ਼ੇਬ ਦੇ ਖਿਆਲ ਨਹੀਂ ਚੰਗੇ, ਔਰੰਗਜ਼ੇਬ ਦੀ ਨੀਅਤ ਨਹੀਂ ਚੰਗੀ, ਔਰੰਗਜ਼ੇਬ ਬੜਾ ਤਾਸ਼ਵੀ ਹੈ, ਔਰੰਗਜ਼ੇਬ ਬੜਾ ਤੰਗ ਦਾਇਰੇ ਵਿੱਚ ਘਿਰਿਆ ਹੋਇਆ। ਮਾਂ ਮੇਰੀਆਂ ਅੱਖਾਂ ਇਸ ਕਰਕੇ ਭਰ ਆਈਆਂ ਨੇ ਕਿ ਕਿਸੇ ਨਾ ਕਿਸੇ ਦਿਨ ਤੇਰੇ ਪਤੀ ਤੇਗ ਬਹਾਦਰ ਵਾਸਤੇ ਕੋਈ ਅਲੌਕਿਕ ਜਿਹੀ ਖਬਰ, ਕੋਈ ਹਿਰਦੇ ਵਿਦਕ ਖਬਰ, ਕਲੇਜੇ ਨੂੰ ਪਾਠ ਦੇਣ ਵਾਲੀ ਖਬਰ ਕੋਈ ਨਾ ਕੋਈ ਤੇਰਿਆਂ ਮੇਰਿਆਂ ਕੰਨਾਂ 'ਚ ਮਾਂ ਪੈ ਜਾਣੀ। ਮੈਂ ਇਸ ਕਰਕੇ ਅੱਖਾਂ ਭਰੀਆਂ ਨੇ, ਤੇਰੇ ਵਰਗੀ ਮਾਂ, ਸੁਹਾਗ ਭਾਗ ਦੀ ਮਾਲਕ ਮਾਂ, ਤੇ ਉਹਦੇ ਪਤੀ ਵਾਸਤੇ ਜੇ ਏਦਾਂ ਦੀ ਖਬਰ ਆ ਜਾਏ ਤੇ ਮਾਂ ਦਿਨ ਦੇ ਵੇਲੇ ਰਾਤ ਪੈ ਜਾਣ ਵਾਲੀ ਗੱਲ ਆ, ਹਨੇਰ ਵਾਲੀ ਗੱਲ। ਇਹ ਉਹ ਸ਼ਰਧਾ ਭਗਤੀ ਨਾਲ ਤੇਗ ਬਹਾਦਰ ਮਹਾਰਾਜ ਨੂੰ ਵਿਦਾ ਕੀਤਾ। ਕੁਝ ਦਿਨਾਂ ਦੇ ਬਾਅਦ ਸ਼ੇਖ ਅਲੀ ਦੇ ਕੰਨਾਂ ਵਿੱਚ ਸੱਚੀ ਮੁੱਚੀ ਉਹ ਖਬਰ ਪਹੁੰਚ ਗਈ ਕਿ ਔਰੰਗਜ਼ੇਬ ਨੇ ਤੇਗ ਬਹਾਦਰ ਜੀ ਸ਼ਹੀਦ ਕਰ ਦਿੱਤੇ। ਅਸੀਂ ਸਿੱਖ ਹਾਂ, ਸਿੱਖ ਦਿੱਲੀ ਚ ਉਸ ਵੇਲੇ ਵੀ ਹੈਗੇ ਸਨ, ਲੇਕਿਨ ਸੈਫ ਅਲੀ ਖਾਨ ਨੇ 40 ਦਿਨ ਰੋਜ਼ਾ ਰੱਖਿਆ, 40 ਦਿਨ, ਤੇ 40 ਦਿਨ ਕਾਲੇ ਕੱਪੜੇ ਪਾਏ ਮਾਤਮੀ ਕਿ ਮੇਰਾ ਮੁਰਸ਼ਿਦ ਔਰੰਗਜ਼ੇਬ ਮੇਰੇ ਮਾਸਟਰ ਨੇ ਸ਼ਹੀਦ ਕਰ ਦਿੱਤਾ। ਮੈਨੂੰ ਬੜਾ ਦੁੱਖ ਹੋਇਆ, ਇਹ ਕੀ ਕੀਤਾ ਔਰੰਗਜ਼ੇਬ ਨੇ, ਕੀ ਕਹਿਰ ਕਮਾਇਆ ਔਰੰਗਜ਼ੇਬ ਨੇ। 40 ਦਿਨ ਰੋਂਦਾ ਰਿਹਾ ਸੈਫ ਅਲੀ ਖਾਨ, 40 ਦਿਨ। ਤੁਸੀਂ ਜ਼ਰਾ ਗੌਰ ਫਰਮਾਓ, ਹਿੰਦੂਆਂ ਨੇ ਤੇ ਹੋਕਾ ਭਰਨਾ ਹੀ ਸੀ, ਸਿੱਖਾਂ ਨੇ ਤੇ ਹੋਕਾ ਭਰਨਾ ਹੀ ਸੀ, ਹਜ਼ੂਰ ਦੀ ਕੁਰਬਾਨੀ ਨੂੰ ਸੁਣ ਕੇ ਮੁਸਲਮਾਨ ਵੀ ਤਲਮਲਾ ਉੱਠੇ, ਮੁਸਲਮਾਨ ਵੀ ਬਗਾਵਤ ਉੱਤੇ ਖੁੱਲ ਆਏ ਸਨ। ਇਹ ਸੀ ਸ਼ੇਖ ਸੱਚੇ ਪਾਤਸ਼ਾਹ ਦੀ ਬੇਲਾਗ ਦਾਗ ਜਿਹੀ ਕੁਰਬਾਨੀ। ਦੌਰਾ ਕਰਦਿਆਂ ਕਰਦਿਆਂ ਆਪ ਧਮਟਾਨ ਵੀ ਗਏ ਨੇ, ਧਮਟਾਨ। ਇਸ ਦੌਰੇ ਵਿੱਚ ਆਪ ਦੇ ਨਾਲ ਇੱਕ ਚੰਗਾ ਸ਼ਡੌਲ ਸ਼ਰਧਾਲੂ ਸੇਵਕ ਵੀ ਸੀ, ਉਹਦਾ ਨਾਮ ਰਾਮਦੇਵ ਸੀ। ਤੇ ਰਾਮਦੇਵ ਦਾ ਕੰਮ ਇਹ ਸੀ ਕਿ ਪਾਣੀ ਦੀ ਸੇਵਾ ਕਰਨੀ। ਸੂਰਜ ਪ੍ਰਕਾਸ਼ ਨੇ ਵੀ ਲਿਖਿਆ, ਕਈ ਖਾਤਿਆਂ ਨੇ ਵੀ ਇਹ ਗੱਲ ਲਿਖੀ ਹੈ ਕਿ ਉਸ ਰਾਮਦੇਵ ਦੇ ਸਿਰ ਤੋਂ ਕਦੇ ਕਿਸੇ ਨੇ ਇਹਨੂੰ ਉਤਰਿਆ ਹੋਇਆ ਨਹੀਂ ਸੀ ਵੇਖਿਆ। ਇਹਨੇ ਰਾਤ ਪਾਣੀ ਦੀ ਸੇਵਾ ਚ ਜੁਟਿਆ ਹੀ ਰਹਿੰਦਾ ਸੀ, ਇੱਥੋਂ ਤੱਕ ਕਿ ਬਰਤਨ ਚੁਭ ਚੁਭ ਕੇ ਤੇ ਉਹਦੇ ਸਿਰ ਵਿੱਚ ਜ਼ਖਮ ਹੋ ਗਏ ਸਨ। ਕਈ ਵਾਰ ਉਹਨਾਂ ਜ਼ਖਮਾਂ ਵਿੱਚੋਂ ਲਹੂ ਵੀ ਵਗ ਪੈਂਦਾ ਸੀ, ਪਰ ਰਾਮਦੇਵ ਸੇਵਾ ਵੱਲੋਂ ਮੁੱਖ ਨਹੀਂ ਸੀ ਮੋੜਦਾ।
ਜਿਸ ਵੇਲੇ ਆਪ ਸੰਵਿਧਾਨ ਆਏ ਨੇ ਤੇ ਬੜਾ ਖੁੱਲਾ ਪਾਣੀ ਤੁਣਕਾ ਦਿੱਤਾ ਰਾਮ ਦੇਵ ਨੇ, ਸਾਹਿਬ ਵੇਖ ਕੇ ਬੜੇ ਖੁਸ਼ ਹੋਏ ਤੇਗ ਬਹਾਦਰ ਕਰਨ ਕਾਰਨ ਕਾਦਰ, ਤੇ ਕਹਿਣ ਲੱਗੇ ਰਾਮ ਦੇਵ ਬੜੀ ਸੇਵਾ ਕਰਨਾ ਤੂੰ ਪਾਣੀ ਦੀ, ਬੜਾ ਤੇਰੇ ਅੰਦਰ ਚਾਹ ਹੈ ਸੰਗਤਾਂ ਦੀ ਸੇਵਾ ਦਾ, ਤੁਣਕਾ ਕਰਨ ਲੱਗਾ ਤੇ ਤੂੰ ਮੀਂਹ ਬਰਾ ਦਿੰਦਾ ਮੀਂਹ, ਤੇ ਨਾਲ ਹੀ ਸਾਹਿਬਾਂ ਨੇ ਇੱਕ ਹੋਰ ਸ਼ਬਦ ਬੋਲ ਦਿੱਤਾ ਕਿ ਅੱਜ ਤੋਂ ਤੂੰ ਸਾਡਾ ਮੀਂਹ ਸਾਹਿਬ ਹੋਇਓ ਮੀਂਹ। ਉਸ ਦਿਨ ਤੋਂ ਰਾਮਦੇਵ ਦਾ ਅਸਲੀ ਨਾਮ ਭੁੱਲ ਗਿਆ, ਲੋਕੀ ਉਸ ਨੂੰ ਮੀਂਹ ਸਾਹਿਬ ਹੀ ਕਹਿਣ ਲੱਗ ਪਏ। ਇਸ ਦਿਨ ਸਾਹਿਬ ਸੱਚੇ ਪਾਤਸ਼ਾਹ ਤੇਗ ਬਹਾਦਰ ਕਰਨ ਕਾਰਨ ਕਾਦਰ ਜਾਣੀ ਜਾਣ ਸਤਿਗੁਰੂ ਨੇ ਵੇਖਿਆ ਰਾਮਦੇਵ ਦੇ ਸਿਰ ਤੋਂ ਲਹੂ ਵਗਦਾ ਤੇ ਸਰਕਾਰ ਨੇ ਆਪ ਆਵਾਜ਼ ਮਾਰੀ, ਸਿਰ ਤੋਂ ਪਾਣੀ ਵਾਲਾ ਬਰਤਨ ਲਾਇਆ, ਉਹਦਾ ਇੰਨੂ ਚੁੱਕਿਆ ਸਿਰ ਤੋਂ, ਜ਼ਖਮ ਹੋਏ ਸਨ ਗਰੀਬ ਨੂੰ ਅੱਜ ਤੇਗ ਬਹਾਦਰ ਮਹਾਰਾਜ ਨੇ ਆਪ ਜ਼ਖਮ ਸਾਫ਼ ਕੀਤੇ, ਆਪ ਉਹਨਾਂ ਤੇ ਮਰਮ ਪੱਟੀ ਕੀਤੀ। ਜਿਸ ਵੇਲੇ ਉਹ ਜ਼ਖਮ ਐਨ ਤੰਦਰੁਸਤ ਹੋ ਗਏ, ਰਾਜੀ ਹੋ ਗਏ ਤੇ ਕਹਿਣ ਲੱਗੇ ਰਾਮਦੇਵ ਭਾਈ ਮੀਂਹ ਸਾਹਿਬ ਤੈਨੂੰ ਅਸੀਂ ਦਿੰਦੇ ਹਾਂ ਇੱਕ ਦੱਖਣੀ ਬੈਲ, ਇੱਕ ਨਗਾਰਾ, ਇੱਕ ਖੰਡਾ, ਇੱਕ ਸ਼ੇਲੀ, ਇਹ ਚਾਰੇ ਚੀਜ਼ਾਂ ਲੈ ਕੇ ਤੇ ਹੁਣ ਤੂੰ ਸਿੱਖੀ ਦਾ ਪ੍ਰਚਾਰ ਕਰ, ਹੁਣ ਤੂੰ ਪਾਣੀ ਨਾ ਢੋਇਆ ਕਰ, ਹੁਣ ਤੂੰ ਨਾਮ ਦਾ ਜਲ ਵੰਡ, ਹੁਣ ਤੂੰ ਨਾਮ ਦੀ ਵਰਖਾ ਕਰ। ਉਸ ਭਾਈ ਮੀਂਹ ਸਾਹਿਬ ਨੇ ਲਖਨਊ ਬਾਰਾਬੰਕੀ ਜਿੱਥੋਂ ਦੇ ਦਰਸ਼ਨ ਬੜੇ ਬਰਤਨ ਬੜੇ ਮਸ਼ਹੂਰ ਨੇ ਨਾ ਮੁਰਾਦਾਬਾਦ, ਇਹਨਾਂ ਤਮਾਮ ਇਲਾਕਿਆਂ ਵਿੱਚ ਸਿੱਖੀ ਦਾ ਬੜਾ ਪ੍ਰਚਾਰ ਕੀਤਾ। ਦਸਵੇਂ ਪਾਤਸ਼ਾਹ ਤੱਕ ਉਹ ਜਿਉਂਦਾ ਰਿਹਾ। ਇੱਕ ਦਿਨ ਐਸਾ ਮਸਤੀ ਵਿੱਚ ਆਇਆ, ਉਹ ਐਸਾ ਮਸਤੀ ਵਿੱਚ ਆਇਆ ਕਿ ਦਸਵੇਂ ਪਾਤਸ਼ਾਹ ਦੇ ਸਜੇ ਸਜਾਏ ਦਰਬਾਰ ਵਿੱਚ ਉਸ ਬੈਲ ਉੱਤੇ ਚੜਿਆ ਚੜਾਇਆ ਨਗਾਰਾ ਵਜਾਉਂਦਾ ਹੀ ਆ ਗਿਆ। ਦੀਵਾਨ ਵਿੱਚ ਜਰਾ ਖਲਬਲੀ ਮਚ ਗਈ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੁਕਮ ਦਿੱਤਾ ਇਹਦਾ ਬੈਲ ਖੋਲੋ, ਨਗਾਰਾ ਇਹਦਾ ਖੋਲੋ। ਜਿਸ ਵੇਲੇ ਸਿੱਖ ਆਏ ਬੈਲ ਨਗਾਰਾ ਲੈਣ, ਝੰਡਾ ਲੈਣ, ਸੇਲੀ ਟੋਪੀ ਲੈਣ ਤੇ ਅੱਧ ਪਿਆ ਖਿੜਖੜਾ ਕੇ ਅੱਧ ਪਿਆ ਕਹਿਣ ਲੱਗਾ ਅਮਾਨਤ ਲੈਣ ਵਾਲੇ ਆ ਗਏ, ਆਪਣੀ ਵਸਤੂ ਜਿਨ੍ਹਾਂ ਦੀ ਸੀ ਮਾਲਕ ਪਹੁੰਚ ਪਏ, ਬੈਲ ਦੇ ਦਿੱਤਾ, ਨਗਾਰਾ ਦੇ ਦਿੱਤਾ, ਸੇਲੀ ਟੋਪੀ ਦੇ ਦਿੱਤੀ, ਸਭ ਵਾਪਸ ਕਰਕੇ ਤੇ ਐਂ ਹੱਥ ਜੋੜ ਕੇ ਆਖਿਆ ਅੰਤਰ ਜਾਮੀ ਦਸਵੇਂ ਬਾਪੂ ਤੂੰ ਧੰਨ ਹੈ, ਤੈਨੂੰ ਆਪਣੀ ਦਿੱਤੀ ਹੋਈ ਦਾਤ ਅੱਜ ਤੱਕ ਯਾਦ ਹੈ। ਕੁਝ ਦਿਨਾਂ ਦੇ ਬਾਅਦ ਸਾਹਿਬਾਂ ਨੇ ਪੁੱਛਿਆ ਓਏ ਮੀਆਂ ਕਿੱਥੇ ਤੇਰਾ ਬੈਲ, ਕਿੱਥੇ ਤੇਰਾ ਨਗਾਰਾ, ਕਿੱਥੇ ਆ ਉਹ ਸੇਲੀ, ਕਿੱਥੇ ਆ ਉਹ ਦਿੱਤਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਖੰਡਾ। ਤੇ ਸਾਹਿਬ ਦੇ ਨੇਤਰਾਂ ਚ ਨੇਤਰ ਪਾ ਕੇ ਕਹਿਣ ਲੱਗਾ ਮਹਾਰਾਜ ਜਿਹੜੇ ਮਾਲਕ ਨੇ ਦਿੱਤੀ ਜੀ ਰੂਪ ਵਟਾ ਕੇ ਉਸੇ ਮਾਲਕ ਨੇ ਲੈ, ਇਹਦੇ ਚ ਮੇਰਾ ਕੀ ਸੀ, ਮੈਨੂੰ ਤੇ ਤੁਸਾਂ ਬਖਸ਼ੀ ਤੇ ਤੁਸਾਂ ਹੀ ਲੈ ਲਈ, ਰੂਪ ਦਾ ਹੀ ਫਰਕ ਗਿਆ ਨਾ, ਉਦੋਂ ਤੁਹਾਡਾ ਕੋਈ ਹੋਰ ਰੂਪ ਸੀ, ਇਸ ਵੇਲੇ ਕੋਈ ਹੋਏ ਰੂਪ ਹੈ, ਚੀਨ ਬਖਸ਼ੀ ਤੁਸਾਂ ਤੇ ਲੈ ਲਈ ਤੁਸਾਂ। ਤੇ ਗੁਰੂ ਗਰੀਬ ਨੂੰ ਅੱਜ ਦਸਵਾਂ ਬਾਪੂ ਦੀ ਨਿਸ਼ਕਾਮਤਾ ਵੇਖ ਕੇ ਪ੍ਰਸੰਨ ਹੋ ਗਏ, ਬੈਲ ਵੀ ਦੇ ਦਿੱਤਾ, ਨਗਾਰਾ ਵੀ ਦੇ ਦਿੱਤਾ, ਖੰਡਾ ਵੀ ਦੇ ਦਿੱਤਾ ਤੇ ਨਾਲ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਕੇ ਆਖਿਆ ਭਾਈ ਮੀਂਹ ਸਾਹਿਬ ਜੀ ਜਿੱਥੇ ਜਾਓ ਗੁਰਬਾਣੀ ਦਾ ਮੀਂਹ ਵਰਾ ਦਿਓ, ਜਿੱਥੇ ਜਾਓ ਬਾਣੀ ਦੀ ਰੱਜ ਕੇ ਵਰਖਾ ਕਰੋ ਤਾਂ ਕਿ ਕਲਯੁਗੀ ਜੀਵ ਪਿਆਸੇ ਨਾ ਰਹਿਣ, ਕਲਯੁਗੀ ਜੀਵ ਦੁਖੀ ਨਾ ਰਹਿਣ। ਇਹ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਹਨ ਉਹਨਾਂ ਦੇ ਸਤਿਕਾਰਯੋਗ ਪਿਤਾ ਜਿਨ੍ਹਾਂ ਦੀ ਬਾਣੀ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪੜ੍ਹਦੇ ਹੋ। ਮੈਂ ਨਿਯਤ ਨੇ ਇੱਕ ਸ਼ਬਦ ਪੜ੍ਹਨਾ ਚਾਹੁੰਦਾ, ਸਾਰੇ ਮਾਈ ਭਾਈ ਪੜ੍ਹਿਓ।

ਸਾਹਿਬ ਦੀ ਬਾਣੀ ਦਾ ਸਿਧਾਂਤ ਇਹ ਹੈ ਕਿ ਹਰੀ ਪਰਮਾਤਮਾ ਦਰੇ ਦਰੇ ਵਿੱਚ ਵਿਆਪਕ ਹੈ, ਪੱਤੇ ਪੱਤੇ ਵਿੱਚ ਪਿਆਮ ਪਜੀਰ ਹੈ, ਅਣੂ ਪਰਮਾਣੂ ਵਿੱਚ ਉਸ ਦਾ ਨੂਰ ਹੈ, ਤਰੀ ਔਰ ਖੁਸ਼ਕੀ ਵਿੱਚ ਉਹ ਜਲਵਾ ਨੁਮਾ ਹੈ। ਲੇਕਿਨ ਵਿਸ਼ੇਸ਼ ਰੂਪ ਵੀ ਤਾਂ ਕਿਤੇ ਹੈ, ਜਿਸ ਤਰ੍ਹਾਂ ਅੱਗ ਤੇ ਸਾਰੀ ਬਨਸਪਤੀ ਚ ਹੈ, ਸਕਲ ਬਨਸਪਤ ਮੈਂ ਬੈਸੰਤਰ, ਪਰ ਜਿੰਨਾ ਚਿਰ ਉਹ ਅੱਗ ਵਿਸ਼ੇਸ਼ ਰੂਪ ਵਿੱਚ ਲੱਕੜੀਆਂ ਚੋਂ ਪ੍ਰਗਟ ਨਾ ਕਰੀਏ, ਉਹਨਾਂ ਚਿਰ ਉਹ ਲੰਗਰ ਤੇ ਨਹੀਂ ਨਾ ਪਕਾ ਸਕਦਾ। ਧੁੱਪੇ ਰੱਖੀ ਹੋਈ ਪਾਣੀ ਦੀ ਗੇਲੀ, ਇਹਦੀ ਲੱਕੜੀ ਦੀ ਗੇਲੀ, ਕੋਈ ਸ਼ਜੀਰੀ ਧੁੱਪੇ ਰੱਖੀ ਹੋਈ, ਜੇਠ ਹਾੜ ਦੀਆਂ ਗਰਮੀਆਂ ਨੂੰ ਭਾਵੇਂ ਉਹ ਤਪ ਜਾਏ ਪੰਜਾਬ ਦੀ ਧਰਤੀ ਉੱਤੇ ਪਈ ਪਈ, ਪਰ ਜੇ ਉਹਦੇ ਉੱਤੇ ਰੋਟੀ ਪਕਾ ਕੇ ਰੱਖ ਲਈਏ ਤੇ ਉਹ ਤੇ ਨਹੀਂ ਨਾ ਸਿੱਖ ਜਾਣੀ। ਧਰਤੀ ਭਾਵੇਂ ਤਪ ਜਾਏ, ਪੈਰ ਰੱਖੀਏ ਤੇ ਭਾਵੇਂ ਛਾਲੇ ਪੈ ਜਾਣ, ਪਰ ਜੇ ਆਖੀਏ ਇਸ ਗਰਮੀ ਵਿੱਚ ਦੋ ਏਡਾਂ ਖੜੀਆਂ ਕਰਕੇ ਪਤੀਲਾ ਉੱਤੇ ਰੱਖ ਕੇ ਦਾਲ ਰਿੰਨ ਲਈਏ, ਤੇ ਉਹ ਗਰਮੀ ਦਾਲ ਨਹੀਂ ਰਿੰਨੇਗੀ, ਉਹਦੇ ਵਾਸਤੇ ਵਿਸ਼ੇਸ਼ ਅੱਗ ਦੀ ਲੋੜ ਪਏ, ਰੋਟੀ ਵਾਸਤੇ ਵਿਸ਼ੇਸ਼ ਅੱਗ ਦੀ ਲੋੜ ਪਏ, ਉਹ ਕਿਸੇ ਨਾ ਕਿਸੇ ਤਰ੍ਹਾਂ ਲੱਕੜ ਵਿੱਚੋਂ ਪ੍ਰਗਟਾਈ ਜਾਏਗੀ। ਇਸੇ ਤਰ੍ਹਾਂ ਵਾਹਿਗੁਰੂ ਸਮਾਨ ਤੌਰ ਤੇ ਸਾਰੇ ਰਮਿਆ ਹੋਇਆ, ਪਰ ਕਿਤੇ ਉਹ ਵਿਸ਼ੇਸ਼ ਤੌਰ ਤੇ ਵੀ ਤੇ ਵਸਦਾ, ਜਿੱਥੇ ਉਹ ਵਿਸ਼ੇਸ਼ ਤੌਰ ਤੇ ਵਸਦਾ ਉਹ ਜਗ੍ਹਾ ਕਿਹੜੀ? ਉਹ ਤੇਗ ਬਹਾਦਰ ਕਰਨ ਕਾਦਰ ਮਹਾਰਾਜ ਨੇ ਮੂਰਤੀ ਬਣਾਈ, ਉਸ ਜਗ੍ਹਾ ਦਾ ਜ਼ਿਕਰ ਕੀਤਾ ਹੈ, ਉਸ ਮਨੁੱਖ ਦਾ ਵਿਦਾਹਤ ਨਾਲ ਜ਼ਿਕਰ ਕੀਤਾ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ। ਪਹਿਲੀ ਸਿਫਤ ਜਿਸ ਬੰਦੇ ਵਿੱਚ ਇਹ ਹੈ, ਭਈ ਉਹ ਦੁੱਖ ਵਿੱਚ ਦੁੱਖ ਮਹਿਸੂਸ ਹੀ ਨਹੀਂ ਕਰਦਾ, ਦੁੱਖ ਨੂੰ ਦੁੱਖ ਸਮਝਦਾ ਹੀ ਨਹੀਂ, ਦੁੱਖ ਨਹੀਂ ਸਭ ਸੁੱਖ ਹੀ ਹੈ ਰੇ। ਜਿਹਦੇ ਮਨ ਦੀ ਅਵਸਥਾ ਬਣ ਗਈ ਹੈ, ਹਾਰ ਨਹੀਂ ਸਭ ਜਿੱਤ ਹੈ।

ਨਹੀਂ ਸੀ ਮੋਇਆ ਉਦੋਂ ਉਹਨਾਂ ਦੀ ਗਿਣਤੀ 100 ਸੀ ਜਦੋਂ ਮਰ ਗਿਆ 100 ਹੋਰ ਪੈਦਾ ਹੋ ਗਿਆ ਉਹ 199 ਹੋ ਗਿਆ ਜੇ ਇੱਕ ਹੋਰ ਵੱਢ ਸੁਟੀਏ 100 ਹੋਰ ਪੈਦਾ ਹੋ ਜਾਏ ਉਹ 298 ਹੋ ਗਏ ਜਿਨ੍ਹਾਂ ਦੇ ਖੂਨ ਵਿੱਚ ਐਸੀ ਖੂਬੀ ਸੀ ਨਾ ਭਾਈ ਜਿੰਨੇ ਕਤਰੇ ਉਹਨਾਂ ਦੇ ਖੂਨ ਦੇ ਡਿੱਗਣ ਉਹਨੇ ਕ੍ਰਿਚਕ ਹੋਰ ਜੰਮ ਪੈਂਦੇ ਸਨ ਜਿਸ ਦਿਨ ਉਹਨਾਂ ਕ੍ਰਿਚਕਾਂ ਦੀ ਕੌਮ ਵਿੱਚ ਕਾਮ ਨੇ ਆ ਕੇ ਪੈਰ ਪਾਇਆ ਕਾਮ ਨੇ ਆ ਕੇ ਦਰਸ਼ਨ ਦਿੱਤੇ ਰੂਪ ਦੇ ਉਹ ਲੋਭੀ ਬਣ ਗਏ ਸੁੰਦਰਤਾ ਦੇ ਉਹ ਲੋਭੀ ਬਣ ਗਏ ਮੇਰਾ ਇਤਿਹਾਸ ਇਹ ਦੱਸਦਾ ਕ੍ਰਿਚਕ ਥੇ 100 ਪ੍ਰਹਾਤ ਪਰ ਕਾਮ ਕਰ ਨਸ਼ਟ ਭੈ ਸਭ 100 ਦਾ 100 ਮਾਰਿਆ ਗਿਆ ਨਿਸ਼ਟ ਤੋਂ ਨਾਬੂਦ ਹੋ ਗਿਆ ਉਹਨਾਂ ਦੇ ਖਾਨਦਾਨ ਦਾ ਜੀ ਕੋਈ ਨਹੀਂ ਬਚਿਆ ਜਦੋਂ ਕਾਮਦੇਵ ਨੇ ਉਹਨਾਂ ਉੱਤੇ ਹਮਲਾ ਕੀਤਾ ਚੱਕਰ ਮਾਰ ਕੇ ਵੇਖੋ ਕੋਈ ਹੈ ਜਿਹੜਾ ਇਹਨਾਂ ਕੋਲੋਂ ਬਚਿਆ ਹੋਵੇ ਧੰਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਗਰੀਬ ਨੂੰ ਅੱਜ ਤੂੰ ਛਾਤੀ ਉੱਤੇ ਹੱਥ ਮਾਰਿਆ ਤੂੰ ਸਾਹਿਬ ਕਹਿੰਦੇ ਨੇ ਹਾਂ ਗੋਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲੀ ਉੱਚ ਦੁਮਲੜਾ ਮੈਂ ਰੱਬ ਦਾ ਭਲਵਾਨ ਹਾਂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਦੀ ਮੁਲਾਕਾਤ ਹੋ ਜਾਣ ਕਰਕੇ ਮੇਰਾ ਦਮਾਲਾ ਬੜਾ ਉੱਚਾ ਹੈ ਇਹ ਜਿਹੜਾ ਸੰਸਾਰ ਹੈ ਨਾ ਇਹਨੂੰ ਅਖਾੜਾ ਲਿਖਿਆ ਦੰਗਲ ਲਿਖਿਆ ਇਹਨੂੰ ਛਿੰਝ ਪੈਂਦੀ ਦੱਸਿਆ ਗੁਰੂ ਅਰਜਨ ਸਾਹਿਬ ਨੇ ਵਾਤ ਵੱਜਣ ਟਮਕ ਫੇਰੀਆ ਮਲ ਲੱਥੇ ਲੈਂਦੇ ਫੇਰੀਆ ਵਾਜੇ ਵੱਜਦੇ ਨੇ ਢੋਲਕ ਵੱਜ ਢੋਲ ਵੱਜਦੇ ਨੇ ਬੜੇ ਬੜੇ ਭਲਵਾਨਾਂ ਨੇ ਲੰਗੋਟੇ ਕੀਤੇ ਹੋਏ ਨੇ ਫੇਰੀਆਂ ਦਿੰਦੇ ਫਿਰਦੇ ਨੇ ਸਭ ਹੋਈ ਛਿੰਝੇ ਇਕੱਠੀਆ ਤੋਂ ਬੈਠਾ ਵੇਖੇ ਆਪ ਜੀਓ ਤਮਾਮ ਅਖਾੜਾ ਜਮ੍ਹਾਂ ਹੋਇਆ ਹੋਇਆ ਹੈ ਤੇ ਦੈਵ ਮੈਨੇ ਪਰਮਾਤਮਾ ਇਸ ਅਖਾੜੇ ਨੂੰ ਆਪ ਵੇਖ ਲਿਆ ਆਪਣੇ ਘੁਲਣ ਵਾਲਿਆਂ ਨੂੰ ਆਪ ਵੇਖ ਰਿਹਾ ਢਹਿੰਦਾ ਕਿਹੜਾ ਤੇ ਢਹਾਉਂਦਾ ਕਿਹੜਾ ਸਾਹਿਬ ਕਹਿੰਦੇ ਨੇ ਮਿੱਥੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਜਦੋਂ ਮੇਰੀ ਕੰਡ ਦੇ ਉੱਤੇ ਗੁਰੂ ਰਾਮਦਾਸ ਨੇ ਥਾਪੜਾ ਦਿੱਤਾ ਤੇ ਮੈਂ ਇਹ ਪੰਜੇ ਜਵਾਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੀਣ ਕੇ ਬੰਨ ਲਏ ਕੁੱਟ ਕੇ ਮੈਂ ਬੰਨ ਲਏ ਇਹ ਮੇਰੇ ਵੱਲ ਅੱਖ ਉਠਾ ਕੇ ਨਹੀਂ ਵੇਖ ਸਕਦੇ ਇੱਕ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਖਾਨਦਾਨ ਵਿੱਚ ਇਹ ਬਰਕਤ ਆਈ ਅਰਜੁਨ ਦੇਵ ਸੱਚਾ ਪਾਤਸ਼ਾਹ ਕਹਿੰਦਾ ਇਹ ਮੇਰੇ ਕੋਲੋਂ ਡਰਦੇ ਨੇ ਇਹ ਮੇਰੇ ਕੋਲੋਂ ਘਬਰਾਉਂਦੇ ਨੇ ਵਰਨਾ ਤਮਾਮ ਜਹਾਨ ਇਹਨਾਂ ਨੇ ਮਰੀਆ ਮੇਟ ਕਰਕੇ ਰੱਖ ਦਿੱਤਾ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਦੁਨੀਆਂ ਦੇ ਅਖਾੜੇ ਦੇ ਮੁਤਲਕ ਇੱਕ ਤੁਕ ਲਿਖਦੇ ਨੇ ਗੁਰੂ ਕਿਉਂ ਸਿੱਖੋ ਮਹਾਂਪੁਰਸ਼ੋ ਭਾਈ ਸਭ ਇਕੱਠੇ ਹੋਏ ਆਏ ਜਦੋਂ ਪਹਿਲਵਾਨ ਕਿਸੇ ਦੰਗਲ ਵਿੱਚ ਘੁਲਣ ਜਾਂਦੇ ਨੇ ਇਕੱਠੇ ਹੋ ਕੇ ਜਾਂਦੇ ਨੇ ਟੋਲਾ ਬੰਨ ਕੇ ਜਾਂਦੇ ਜਦੋਂ ਦੰਗਲ ਖਤਮ ਹੋ ਜਾਂਦਾ ਆਉਣ ਲੱਗੇ ਫਿਰ ਇਕੱਠੇ ਨਹੀਂ ਆਉਂਦੇ ਕੋਈ ਕਹਿੰਦਾ ਮੈਂ ਮਾਸੀ ਨੂੰ ਮਿਲ ਜਾਂਗਾ ਕੋਈ ਕਹਿੰਦਾ ਰਾਜ ਭੂਆ ਉਹਨੂੰ ਮਿਲ ਜਾਂਗਾ ਕੋਈ ਕਹਿੰਦੇ ਨੇ ਸਹੁਰਿਆਂ ਦਾ ਪਿੰਡ ਉਦੋਂ ਹੋ ਚੱਲੇ ਸਭ ਇਕੱਠੇ ਹੋਏ ਆਏ ਘਰ ਜਾਸਣ ਵੱਟ ਵਟਾਇਆ ਗੁਰਮੁਖ ਲਾਹਾ ਲੈ ਗਏ

ਮਨੁੱਖ ਗੁਰੂ ਦੀ ਮਿਹਰ ਨਾਲ ਇਹਨਾਂ ਪੰਜਾਂ ਨਾਲ ਘੁਲੇ ਲੜੇ ਪਿੜੇ ਇਹਨਾਂ ਨੂੰ ਤਲ ਮਲ ਕੇ ਚਰਨੀ ਲਾਇਆ ਉਹਨਾਂ ਨੂੰ ਤੇ ਲਾਭ ਮਿਲਿਆ ਸਵੈ ਸਰੂਪ ਦੇ ਦਰਸ਼ਨ ਹੋਏ ਬਾਕੀ ਦਾ ਜਿਹੜੇ ਮਨਮੁਖ ਸੀ ਆਪਣਾ ਮੂਲ ਹੀ ਗੁਆ ਗਏ ਰਾਜ ਪੂੰਜੀ ਆਪਣੀ ਗੁਆ ਗਏ ਹੀਰਾ ਜਨਮ ਹੀ ਉਹਨਾਂ ਦਾ ਬਰਬਾਦ ਹੋ ਗਿਆ ਸਾਹਿਬ ਤੇਗ ਬਹਾਦਰ ਕਰਨ ਕਾਰਨ ਕਾਦਰ ਜਿਨ੍ਹਾਂ ਦਾ ਦਾਨ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਪਿਤਾ ਦਾਨ ਕੀਤਾ ਹੈ ਲੋਕ ਭਲਾਈ ਵਾਸਤੇ ਉਹਨਾਂ ਦੇ ਜੀਵਨ ਨੂੰ ਜ਼ਰਾ ਥੋੜਾ ਜਿਹਾ ਆਪਣੇ ਨੇੜੇ ਲਿਆਓ ਭਾਈ ਕੁੜੇ ਸੂਦਾ ਭਾਈ ਜੈਤਾ ਅਤੇ ਜੈਤੇ ਦਾ ਬਾਪ ਇਹਨਾਂ ਰਲ ਕੇ ਸਲਾਹ ਕੀਤੀ ਭਈ ਔਰੰਗਜ਼ੇਬ ਨੇ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰ ਦੇਣਾ ਪਰ ਉਹਨਾਂ ਦੇ ਸਿਰ ਧੜ ਦਾ ਅਪਮਾਨ ਨਹੀਂ ਹੋਣ ਦੇਣਾ ਜੈਤੇ ਦੀ ਰਾਏ ਇਹ ਸੀ ਕਿ ਕੋਈ ਹੋਰ ਦੂਜਾ ਸਿਰ ਚਟਕਾ ਕੇ ਤੇ ਉੱਥੇ ਸੁੱਟ ਦੇਣਾ ਚਾਹੀਦਾ ਜਿੱਥੇ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਜਾਏ ਤੇ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਆਨੰਦਪੁਰ ਚਲੇ ਜਾਣਾ ਚਾਹੀਦਾ ਉਹ ਸਿਰ ਇਸ ਕਰਕੇ ਦੂਜਾ ਸੁੱਟਣਾ ਚਾਹੀਦਾ ਕਿ ਕੁਝ ਚਿਰ ਭੁਲੇਖਾ ਪਿਆ ਰਹੇ ਹਕੂਮਤ ਨੂੰ ਛੇ ਪੰਜ ਮਿੰਟ ਪੈ ਜਾਏ ਹਕੂਮਤ ਪਈ ਹੋਈ ਸਿਰ ਹੈ ਜਾਂ ਬਟਾਇਆ ਗਿਆ ਉਹਨਾਂ ਦੀ ਗਲਤੀ ਲੱਭਦਿਆਂ ਲੱਭਦਿਆਂ ਜਿਹੜਾ ਸੀਸ ਲੈ ਕੇ ਜਾਏਗਾ ਉਹ ਕਾਫੀ ਪੰਧ ਨਿਕਲ ਜਾਏ ਤਾਰੀਖੇ ਪੰਜਾਬ ਦੇ ਅੰਦਰ ਇਹ ਹਵਾਲਾ ਹੁੰਦਾ ਭਾਈ ਭਾਈ ਜੈਤੇ ਦੇ ਪਿਤਾ ਉੱਠ ਕੇ ਖਲੋ ਕੇ ਕਹਿਣ ਲੱਗੇ ਬੇਟਾ ਅਸੀਂ ਸਾਹਿਬ ਨਾਨਕ ਨਿਰੰਕਾਰੀ ਦੇ ਸਿੱਖ ਹਾਂ ਸਾਡੇ ਗੁਰੂ ਤੇ ਅੱਜ ਬੜਾ ਕਰੜਾ ਵਕਤ ਆ ਬਣਿਆ ਔਰੰਗਜ਼ੇਬ ਜ਼ਿਲ੍ਹੇ ਪੈ ਗਿਆ ਦੱਸ ਵੀ ਹੈ ਜਿਨ ਆਪਣੇ ਪਿਓ ਦਾ ਲਿਹਾਜ ਨੂੰ ਕੀਤਾ ਉਹਨੇ ਸਾਡੇ ਗੁਰੂ ਦਾ ਲਿਹਾਜ ਕਿੱਥੇ ਕਰਨਾ ਇਸ ਕਰਕੇ ਪੁੱਤਰਾ ਮੇਰਾ ਪੁੱਤਰ ਬਣ ਮੇਰਾ ਬੇਟਾ ਮੇਰਾ ਬੇਟਾ ਬਣ ਤੇ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੋਂ ਪਹਿਲਾਂ ਮੈਨੂੰ ਸ਼ਹੀਦ ਕਰ ਦੇ ਮੇਰਾ ਸਿਰ ਮੇਰੇ ਧੜ ਨਾਲੋਂ ਜੁਦਾ ਕਰ ਦੇ ਜਦੋਂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨਗੇ ਉਦੋਂ ਮੇਰਾ ਸਿਰ ਚੁੱਕ ਕੇ ਤੇਗ ਬਹਾਦਰ ਵਾਲੇ ਥਾਂ ਰੱਖ ਦੇਣਾ ਤੇ ਤੇਗ ਬਹਾਦਰ ਦਾ ਸਿਰ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਜਾ ਤਾਰੀਖ ਪੰਜਾਬ ਨੇ ਇਹ ਹਵਾਲਾ ਦਿੱਤਾ ਕਿ ਜੈਤੇ ਦੇ ਪਿਓ ਨੇ ਆਪਣੇ ਆਪ ਨੂੰ ਵਲੰਜਰ ਕੀਤਾ ਬਲਕਿ ਉਹਨੇ ਤੇ ਦੱਸਿਆ ਝਟਕਾ ਹੀ ਦਿੱਤਾ ਉਹਨੂੰ ਉਹ ਸਿਰ ਉੱਥੇ ਰੱਖ ਹੀ ਦਿੱਤਾ ਸੀ ਤੇ ਫਿਰ ਭਾਈ ਜੈਤਾ ਤੇਗ ਬਹਾਦਰ ਜੀ ਦਾ ਸ਼ੀਸ ਲੈ ਕੇ ਆਨੰਦਪੁਰ ਗਏ ਸਨ ਤੁਸੀਂ ਜੈਤੇ ਵੱਲ ਜਰਾ ਵੇਖੋ ਉਹ ਜੁਗਰਾਫੀਏ ਦਾ ਕਿੰਨਾ ਵਾਕਿਫ ਹੋਵੇਗਾ ਛੋਟਾ ਰਸਤਾ ਉਹਨੇ ਲੱਭਿਆ ਤਾਰਿਆਂ ਦਾ ਉਹਨੂੰ ਕਿੰਨਾ ਗਿਆਨ ਹੋਵੇਗਾ ਤਾਰਿਆਂ ਦੀ ਉਹਨੇ ਸੇਧ ਲਈ ਪੱਤਾ ਪੱਤਾ ਵੈਰੀ ਹੈ ਆਪਣੀ ਜਾਨ ਦੀ ਉਹਨੇ ਕੋਈ ਪਰਵਾਹ ਨਾ ਕੀਤੀ ਸੱਤਾਂ ਪੜਦਿਆਂ ਚ ਵਲੇਟ ਕੇ ਸਰਕਾਰ ਦਾ ਪਾਵਨ ਸੀਸ ਹਰ ਮੁਸੀਬਤ ਤੋਂ ਬਚਦਾ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਿਆ ਸੀਸ ਨੂੰ ਕੀਰਤਪੁਰ ਸਾਹਿਬ ਜਾ ਕੇ ਰੱਖ ਦਿੱਤਾ ਕਿਉਂਕਿ ਪਹਿਲੇ ਦੋ ਗੁਰੂ ਸਾਹਿਬਾਨ ਦੀਆਂ ਸਮਾਧਾਂ ਉੱਥੇ ਸਨ ਤੇ ਜੈਤਾ ਪਤਾ ਕਰਨਾ ਚਾਹੁੰਦਾ ਸੀ ਕਿ ਸਤਕਾਰ ਕੀਰਤਪੁਰ ਸਾਹਿਬ ਕੀਤਾ ਜਾਏ ਜਾਂ ਆਨੰਦਪੁਰ ਸਾਹਿਬ ਕੀਤਾ ਜਾਏ ਪਤਾ ਕਰਦਿਆਂ ਕਰਦਿਆਂ ਮਿਲ ਗਿਆ ਕਿ ਸਤਕਾਰ ਆਨੰਦਪੁਰ ਸਾਹਿਬ ਹੋਵੇਗਾ ਤੇ ਲੈ ਕੇ ਸੀਸ ਉਸੇ ਤਰ੍ਹਾਂ ਵਲੇਟਿਆ ਹੋਇਆ ਸੀਸ ਚੁੱਕ ਲਿਆ ਮੰਦਰ ਮੁਕਾ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਿਆ ਏਦਾਂ ਭਰਿਆ ਹੋਇਆ ਦਰਬਾਰ ਜਿੱਦਾਂ ਤੁਸੀਂ ਬੈਠੇ ਹੋ ਹਾਲ ਖਚਾ ਖਚਾ ਹੈ ਇਹਦਾ ਆਨੰਦਪੁਰ ਸਾਹਿਬ ਕਿਲ੍ਹੇ ਵਿੱਚ ਦੇਸ਼ ਦੇ ਸ਼ੰਕਰਾਂ ਦੀਆਂ ਸੰਗਤਾਂ ਸੋਭ ਰਹੀਆਂ ਸਨ ਦੇਸ਼ ਦੇ ਸ਼ੰਕਰਾਂ ਦੇ ਸ਼ਰਧਾਲੂ ਆਏ ਹੋਏ ਸਨ ਜੰਗਲ ਦੀ ਅੱਗ ਵਾਂਗੂ ਤੇਗ ਬਹਾਦਰ ਦੇ ਸ਼ਹੀਦ ਹੋ ਜਾਣ ਦੀ ਖਬਰ ਆਨੰਦ ਫਾਨਨ ਫੈਲ ਗਈ ਸੰਨਾਟਾ ਛਾਇਆ ਹੋਇਆ ਸੀ ਫਿਰ ਵੀ ਦਰਬਾਰ ਵਿੱਚ ਬਾਣੀ ਦਾ ਅੰਮ੍ਰਿਤ ਬਰਸ ਰਿਹਾ ਫਿਰ ਵੀ ਦਰਬਾਰ ਵਿੱਚ ਬੜੀ ਗਹਿਮਾ ਗਹਿਮ ਸੀ ਗੁਰੂ ਕੇ ਸਿੱਖ ਬਾਣੀ ਦਾ ਅੰਮ੍ਰਿਤ ਪੀ ਕੇ ਅੰਦਰੋਂ ਬਾਹਰੋਂ ਐਨ ਰੰਗੇ ਹੋਏ ਸਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਪੜ੍ਹੋ ਸਾਰੇ

ਅਜਿਤ ਲੰਘੇ ਵਹਿਲ ਬਾਣੀ ਪੜਨਾ ਤੇ ਤਪ ਕਰਨਾ ਮਨਮਤੀਆ ਤਪ ਨਹੀਂ ਗੁਰਮਤੀਆ ਤਪ ਗੁਰਮਤ ਦਾ ਤਪ ਇਹ ਹੈ ਜੇ ਤੁਹਾਡਾ ਮਕਾਨ ਗੁਰਦੁਆਰੇ ਤੋਂ 4 ਮੀਲ ਹੈ ਤੇ ਉੱਥੋਂ ਤੁਰ ਕੇ ਸਤਸੰਗ ਚ ਵਿੱਚ ਆਉਣਾ ਇਹ ਗੁਰਮਤ ਦਾ ਤਪ ਹੈ ਜੇ ਇੱਥੇ 4 ਘੰਟੇ ਦੀਵਾਨ ਸਜਿਆ ਰਹਿਣਾ ਤੇ ਚੌਕੜੀ ਮਾਰ ਕੇ ਸੁਰਤ ਜੋੜ ਕੇ ਤਮਾਮ ਖਿਆਲ ਛਿਕੇ ਉੱਤੇ ਟੰਕੇ ਹਰੀ ਜਸ ਸੁਣਨਾ ਇਹ ਗੁਰਮਤ ਦਾ ਤਪ ਹੈ ਲੰਗਰ ਪੱਕਦਾ ਹੈ ਕੀਮਤੀ ਤੋਂ ਕੀਮਤੀ ਸੂਟ ਦੀ ਕੋਈ ਪਰਵਾਹ ਨਹੀਂ ਕਰਨੀ ਇਹ ਗੁਰਮਤ ਦਾ ਤਪ ਹੈ ਲੰਗਰ ਪਕਾਉਣਾ ਸਿੱਖਾਂ ਦੇ ਜੋੜੇ ਸਾਫ ਕਰਨੇ ਇਹ ਗੁਰਮਤ ਦਾ ਤਪ ਹੈ ਲੱਕੜੀਆਂ ਲਿਆ ਕੇ ਲੰਗਰ ਵਿੱਚ ਪੇਸ਼ ਕਰਨੀਆਂ ਇਹ ਗੁਰਮਤ ਦਾ ਤਪ ਹੈ ਮੌਸਮ ਦੇ ਲਿਹਾਜ਼ ਨਾਲ ਪੱਖਾ ਫੇਰਨਾ ਸਿੱਖਾਂ ਦੀ ਮੁੱਠੀ ਚਾਪੀ ਕਰਨੀ ਇਹ ਗੁਰਮਤ ਦਾ ਤਪ ਹੈ ਸਭ ਕਹਿੰਦੇ ਨੇ ਜਬ ਤਬ ਕਾ ਬੰਦ ਬੇੜ ਲਾਜਤ ਲੰਘੇ ਵਹਿਲ ਨਾ ਕਰਿਆ ਜਾਣ ਵਾਲਾ ਸੰਸਾਰ ਸਮੁੰਦਰ ਇਹਨੂੰ ਵੀ ਤਰ ਜਾਏਗਾ ਜੇ ਜਬ ਤਬ ਦਾ ਬੇੜਾ ਬਣਾ ਲੈ ਬੇੜ ਲਾਜਤ ਲੰਘੇ ਵਹਿਲ ਨਾ ਸਰਵਰ ਨਾ ਉਛਲੇ ਐਸਾ ਪੰਥ ਸੋਹਿਲ ਲੱਗਦਾ ਹੋ ਜਾ ਪੰਥ ਤੇਗ ਬਹਾਦਰ ਮਹਾਰਾਜ ਨੇ ਡੇਰਾ ਕੀਤਾ ਚੋਰ ਹਜ਼ੂਰ ਦਾ ਘੋੜਾ ਕੋਲਣ ਆ ਗਏ ਦੋ ਚਾਰ ਚੋਰ ਸਨ ਦੋ ਨੇ ਦੇਖਿਆ ਸ਼ੇਰ ਪਹਿਰਾ ਦੇ ਰਹੇ ਨੇ ਹਰ ਤੇਗ ਬਹਾਦਰ ਸਾਹਿਬ ਦੇ ਘੋੜੇ ਦਾ ਸ਼ੇਰ ਇੱਧਰ ਚਲੇ ਜਾਂਦਾ ਹੈ ਕਿੱਧਰ ਚਲੇ ਜਾਂਦਾ ਹੈ ਕਿੱਧਰ ਚਲੇ ਜਾਂਦਾ ਹੈ ਕਿੱਧਰ ਚਲੇ ਜਾਂਦਾ ਘੋੜਾ ਖੋਲਣ ਦਾ ਵਕਤ ਨਹੀਂ ਦਿੰਦੇ ਉਹਨਾਂ ਚੋਰਾਂ ਚੋਂ ਦੋ ਜਣੇ ਮੁੜ ਗਏ ਇਹ ਕਰਾਮਾਤ ਹੈ ਇਹ ਅਜ਼ਮਤ ਹੈ ਇਹ ਗੁਰੂ ਬਰਕਤ ਵਾਲਾ ਹੈ ਇਹਦਾ ਘੋੜਾ ਖੋਲਿਆ ਸਾਡੀਆਂ ਕੋਲਾਂ ਖਰਕ ਹੋ ਜਾਣੀਆਂ ਨੇ ਅਸਾਂ ਨਹੀਂ ਇਹ ਕਰਮ ਕਰਨਾ ਲੇਕਿਨ ਦੋ ਹੱਥ ਨਾਲ ਵੇਖੇ ਰਹੇ ਜਦੋਂ ਉਹਨਾਂ ਨੂੰ ਵਕਤ ਮਿਲਿਆ ਉਹਨਾਂ ਸਾਹਿਬਾਂ ਦਾ ਘੋੜਾ ਚੁਰਾ ਲਿਆ ਜਿਸ ਵੇਲੇ ਲੈ ਕੇ ਤੁਰੇ ਭੈ ਨਾ ਪਿੱਛਾ ਛੱਡੇ ਡਰ ਨਾ ਪਿੱਛਾ ਛੱਡੇ ਕਾਂਬਾ ਨਾ ਪਿੱਛਾ ਛੱਡੇ ਅੰਦਰਲਾ ਥਰ ਥਰ ਥਰ ਥਰ ਕੰਬੇ ਰਾਹ ਵਿੱਚ ਤਲਾਬ ਇੱਕ ਆਇਆ ਪਾਣੀ ਪੀਣ ਲੱਗੇ ਤੇ ਖੜੇ ਉਹਨਾਂ ਨੂੰ ਸਾਹਿਬਾਂ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਿਸ ਵੇਲੇ ਪੇਸ਼ ਹੋਏ ਸਿੱਖਾਂ ਦੇ ਦਰਸ਼ਨ ਦੀਦਾਰ ਕੀਤੇ ਸਾਹਿਬ ਤੇਗ ਬਹਾਦਰ ਦਾ ਦੀਦਾਰ ਕੀਤਾ ਕੰਨਾਂ ਵਿੱਚ ਬਾਣੀ ਦੀ ਸਰੋਤ ਪਈ ਤੇ ਇੱਕ ਚੋਰ ਏਡਾ ਪਸ਼ੇਮਾਨ ਹੋਇਆ ਏਡਾ ਸ਼ਰਮਿੰਦਾ ਹੋਇਆ ਕਿ ਉਹ ਲੱਗ ਇੱਕ ਜੰਡ ਸੀ ਲੱਕੜੀ ਵੱਢੀ ਉਹਨੂੰ ਲੱਗ ਪਿਆ ਤਿੱਖੀ ਕਰਨ ਭਾਈ ਇਹਦੀ ਬਰਛੀ ਬਣਾ ਕੇ ਮੈਂ ਆਪਣੇ ਢਿੱਡ 'ਚ ਖੋਭ ਕੇ ਸੰਗਤ ਦੇ ਸਾਹਮਣੇ ਮਰ ਜਾਣਾ ਮੈਂ ਬੜਾ ਘੋਰ ਪਾਪ ਕੀਤਾ ਮੈਂ ਗੁਰੂ ਦਾ ਘੋੜਾ ਚਰਾਉਣੋਂ ਵੀ ਬਾਦ ਨਾ ਆਇਆ ਮੇਰੇ ਵਰਗਾ ਹਥਿਆਰਾ ਕੋਈ ਨਹੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਨੇ ਉਹਦੇ ਦਿਲ ਕੀ ਜਾਣ ਕੇ ਰੋਕਿਆ ਕਹਿਣ ਲੱਗਿਆ ਐਸਾ ਨਹੀਂ ਕਰਨਾ ਪਛਤਾਵਾ ਹੀ ਗੁਨਾਹ ਦੀ ਸਜ਼ਾ ਤੂੰ ਪਛਤਾਵਾ ਕਰ ਲਿਆ ਇਹ ਪਛਤਾਵਾ ਹੀ ਗੁਨਾਹ ਦੀ ਸਜ਼ਾ ਲੇਕਿਨ ਦੂਜੇ ਚੋਰ ਨੇ ਗੱਲਾਂ ਕਰਦਿਆਂ ਕਰਦਿਆਂ ਹੀ ਮੜੀ ਬਣਾ ਲਈ ਸੂਲਾਂ ਵਾਲੀ ਖਿੱਚੀ ਰੱਖ ਲਈ ਛਾਲ ਮਾਰ ਕੇ ਉੱਤੇ ਚੜ ਗਿਆ ਗਰਮੇ ਦੀਆਂ ਕਰੀਰਾਂ ਦੀਆਂ ਸੂਲਾਂ ਉਹਦੇ ਬਦਨ ਦੇ ਪਾਰ ਕੁਰਾਰ ਹੋ ਗਈਆਂ ਲੁਛ ਲੁਛ ਕੇ ਬਿਲਖ ਬਿਲਖ ਕੇ ਤੜਪ ਕੇ ਉਹਨੇ ਜਾਨ ਦੇ ਦਿੱਤੀ ਮੈਂ ਗੁਨਾਹਗਾਰ ਹਾਂ ਮੈਂ ਗੁਰੂ ਦਾ ਚੋਰ ਹਾਂ ਇਹ ਨਿਰੰਕਾਰ ਮੈਨੂੰ ਬਖਸ਼ ਲਾ ਉਸ ਗੁਰਦੁਆਰੇ ਦਾ ਨਾਮ ਸੂਲੀ ਸਰ ਹੈ ਲੇਕਿਨ ਸਾਹਿਬਾਂ ਨੇ ਉਹਦੇ ਵਾਸਤੇ ਅਰਦਾਸ ਕੀਤੀ ਇੱਕ ਚੋਰ ਨੂੰ ਮਾਫ ਕਰ ਦਿੱਤਾ ਇਹੋ ਜਿਹੇ ਗੁਰੂ ਦੀ ਚਰਨ ਸ਼ਰਨ ਆਇਆ ਤੂੰ ਸੰਸਾਰ ਸਮੁੰਦਰ ਤਪ ਕਰ ਜਾਏਗਾ ਜਬ ਤਪ ਕਾ ਬੰਦ ਬੇੜੋਲਾ ਜਿਤ ਲੰਘੇ ਵਹਿਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਮਜਿਛੜਾ ਰੱਤਾ ਮੇਰਾ ਚੋਲਾ

ਸਮਾਧੀ ਦੀਆਂ ਲਾਈ ਬੈਠੇ ਨੇ ਜਿੱਥੇ ਸੰਗਤ ਜੋੜੇ ਉਤਾਰ ਕੇ ਮੱਥਾ ਟੇਕਣ ਆਉਂਦੀ ਸੀ ਉੱਥੇ ਭਾਈ ਜੈਤਾ ਖਲੋ ਸਾਹਿਬਾਂ ਦੇ ਨੇਤਰਾਂ ਚ ਨੇਤਰ ਪਾਏ ਨੇਤਰਾਂ ਦੀ ਗੱਲ ਨੇਤਰਾਂ ਨੇ ਸਮਝੀ ਤੇ ਗਰੀਬ ਨੂੰ ਅੱਜ ਸਾਹਿਬ ਸੱਚੇ ਪਾਤਸ਼ਾਹ ਗੋਬਿੰਦ ਰਾਏ ਨੇ ਛੋਟੀ ਉਮਰ ਵਿੱਚ ਆਵਾਜ਼ ਮਾਰੀ ਭਾਈ ਜੈਤਾ ਤੂੰ ਕੁਝ ਲੈ ਕੇ ਆਇਆ ਕੀਮਤੀ ਪਦਾਰਥ ਲੈ ਕੇ ਆਇਆ ਸ਼ਰਧਾ ਨਾਲ ਆਇਆ ਪਿਆਰ ਦਿਆ ਪੁਤਲਿਆ ਕੁਰਬਾਨੀ ਦੇ ਮੁਜਸਮੇ ਇੱਥੇ ਆ ਕੇ ਕਿਉਂ ਖਲੋ ਗਿਆ ਜਿਹੜੀ ਵਸਤੂ ਲਿਆਇਆ ਉਹ ਲਿਆ ਕੇ ਰੱਖਦਾ ਕਿਉਂ ਨਹੀਂ ਸੰਗਤ ਨੂੰ ਦੱਸਦਾ ਕਿਉਂ ਨਹੀਂ ਤੇ ਭਾਈ ਜੈਤਾ ਨੇ ਥਿਰਕਦੀ ਹੋਈ ਜ਼ੁਬਾਨ ਨਾਲ ਰੁਕਦੀ ਹੋਈ ਜ਼ੁਬਾਨ ਨਾਲ ਗਦਗਦ ਹੋਏ ਕੰਠ ਨਾਲ ਇਹ ਅੱਖਰ ਵਰਤੇ ਸਾਈ ਮਾਲਕ ਦੀਨ ਦੁਨੀਆਂ ਦੇ ਥੰਮ ਜੀ ਜੇ ਛੇਤੀ ਨਾਲ ਲਿਆ ਕੇ ਰੱਖ ਦੇਣ ਵਾਲੀ ਚੀਜ਼ ਹੁੰਦੀ ਤੇ ਇੰਨੇ ਚਿਰਾਂ ਨੂੰ ਮੈਂ ਰੱਖ ਦਿੱਤੀ ਹੋਈ ਇਹ ਵਸਤੂ ਇਹੋ ਜਿਹੀ ਨਹੀਂ ਜਿਹੜੀ ਮੈਂ ਲੈ ਕੇ ਆਇਆ ਮੈਂ ਛੇਤੀ ਨਾਲ ਰੱਖ ਦਿੱਤੀ ਜਾਏ ਫਿਰ ਜੈਤਾ ਕੀ ਹੋਣਾ ਚਾਹੀਦਾ ਮਹਾਰਾਜ ਚੰਨਣ ਦੀ ਚੌਂਕੀ ਮੰਗਾਓ ਸੋਹਣੇ ਰੁਮਾਲੇ ਵਿਛਾਓ ਧੂਪ ਦੀਪ ਸਮੱਗਰੀ ਫੁੱਲ ਪੈਦਾ ਕਰੋ ਪ੍ਰਾਪਤ ਕਰੋ ਮੰਗਾਓ ਫਿਰ ਮੈਂ ਇਹ ਵਸਤੂ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹੋ ਜਾਂਗਾ ਚੰਨਣ ਚੌਂਕੀ ਆ ਗਈ ਰੁਮਾਲ ਵਿਛ ਗਏ ਧੂਪ ਦੀਪ ਆ ਗਿਆ ਫੁੱਲ ਆ ਗਏ ਟੋਕਰਾ ਭਰ ਕੇ ਤੇ ਫਿਰ ਜੈਤਾ ਸਹਿਜ ਸ਼ਰਧਾ ਭਗਤੀ ਨਾਲ ਧਰਤੀ ਉੱਤੇ ਪੈਰ ਰੱਖਦਾ ਰੱਖਦਾ ਆਇਆ ਅੰਦਰਲਾ ਭਰਿਆ ਹੋਇਆ ਅੰਦਰਲਾ ਗਦਗਦ ਅੰਦਰ ਉਛਾਲਾ ਸਾਰਾ ਸਾਕਾ ਆਪਣੇ ਨੇਤਰਾਂ ਨਾਲ ਵੇਖਿਆ ਸੀ ਜਿਹੜਾ ਭਾਣਾ ਵਰਤਿਆ ਆਪਣੀ ਅੱਖੀ ਵੇਖਿਆ ਜੈਤੇ ਨੇ ਸਾਰੀ ਗੱਲ ਨੂੰ ਜਾਣਦਾ ਭਾਈ ਜੈਤਾ ਸਹਿਜੇ ਸਹਿਜੇ ਆ ਕੇ ਸਾਹਿਬਾਂ ਨੂੰ ਨਮਸਕਾਰ ਕਰਕੇ ਜਿਹੜੇ ਰੁਮਾਲਾਂ ਚ ਵਲੇਟਿਆ ਹੋਇਆ ਸੀ ਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਸੀਸ ਉਹ ਪਰਦੇ ਲਾਏ ਸੀਸ ਨੰਗਾ ਹੋ ਗਿਆ ਤੇ ਭਾਈ ਜੈਤਾ ਜੀ ਨੇ ਸਾਰੀ ਸੰਗਤ ਨੂੰ ਦਰਸ਼ਨ ਦੀਦਾਰ ਕਰਵਾ ਕੇ ਚੰਨਣ ਦੀ ਚੌਕੀ ਉੱਤੇ ਰੱਖ ਦਿੱਤਾ ਕੁਰਲਾਤ ਮੱਚ ਗਿਆ ਸੰਗਤ ਹਾਹਾਕਾਰ ਮੱਚ ਗਈ ਸੰਗਤ ਚ ਜਲਜਲਾ ਜਿਹਾ ਭੁਚਾਲ ਜਿਹਾ ਆ ਗਿਆ ਸੰਗਤ ਚ ਮਾਈ ਭਾਈ ਦੇ ਦਿਲ ਕਾਬੂ ਨਾ ਰਹੇ ਜਿਹੜਾ ਜਿਹੜਾ ਸੱਚੇ ਪਾਤਸ਼ਾਹ ਦੇ ਸੀਸ ਵੱਲ ਵੇਖਦਾ ਸੀ ਉਹਦੇ ਅੰਦਰ ਦਾ ਪਿਆਰ ਪਾਣੀ ਬਣ ਕੇ ਅੱਖਾਂ ਦੇ ਚਸ਼ਮਿਆਂ ਵਿੱਚੋਂ ਵਹਿ ਤੁਰਦਾ ਸੀ ਸਾਰੀ ਸੰਗਤ ਵਿੱਚ ਛੋਟੀ ਜਿਹੀ ਉਮਰ ਦੇ ਮਾਲਕ ਕਾਇਆ ਕਰਕੇ ਛੋਟੀ ਉਮਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਨ ਜਿਹੜੇ ਉੱਠ ਕੇ ਖਲੋ ਗਏ ਖਾਲਸਾ ਗੁਰੂ ਪਿਆਰਿਓ ਇਹ ਰੁਦਨ ਦਾ ਵੇਲਾ ਨਹੀਂ ਕਰਮਾ ਰਸ ਦਾ ਵੇਲਾ ਨਹੀਂ ਆਪਣੇ ਆਪ ਨੂੰ ਸੰਭਾਲੋ ਆਪਣੇ ਆਪ ਨੂੰ ਕਾਬੂ ਕਰੋ ਆਉਣ ਵਾਲੇ ਜ਼ਮਾਨੇ ਨੂੰ ਸੋਚੋ ਜਿਹੜਾ ਭਾਣਾ ਵਰਤਣਾ ਸੀ ਬਚ ਗਿਆ ਜਿਸ ਵਾਸਤੇ ਕੁਰਬਾਨੀ ਹੋਈ ਹੈ ਉਸ ਮਕਸਦ ਵਿੱਚ ਕਾਮਯਾਬ ਹੋਣ ਦੇ ਬੰਨ ਨੂੰ ਬੰਨੋ ਰੋਇਆ ਕੁਝ ਨਹੀਂ ਬਣੇ ਗੁਰਮਤ ਵਿੱਚ ਰੋਣਾ ਮਨਾ ਹੈ ਰੋਣ ਵਾਲੇ ਨੂੰ ਝੂਠਾ ਲਿਖਿਆ ਹੈ ਝੂਠ ਦੀਆਂ ਪੰਡਾਂ ਨਾਲ ਅਸੀਂ ਬੰਨੀਏ ਭਾਣੇ ਨੂੰ ਮਿੱਠਾ ਕਰਕੇ ਬੰਨੀਏ ਜੇ ਗੁਰੂ ਕਾ ਇਹੋ ਜਿਹਾ ਇਤਿਹਾਸ ਨਾ ਹੁੰਦਾ ਦਵਾਈ ਰੱਬ ਦੀ ਸਿੱਖਾਂ ਵਿੱਚ ਸਿਦਕ ਨਾ ਹੁੰਦਾ ਭਾਈ ਈਸ਼ਰ ਸਿੰਘ ਸਾਹਿਬ ਹੁੰਦੇ ਸੀ ਰੌਲ ਪਿੰਡੀ ਮਾਈ ਵੀਰੋ ਦੀ ਬੰਨ ਮਹੱਲਾ ਕਰਤਾਰਪੁਰ ਸ਼ਾਹੂਕਾਰਾ ਕਰਦੇ ਸਨ ਉਹਨੂੰ ਬਾਅਦ ਉਹਨੇ ਤਿੰਨ ਪੁੱਤਰ ਦਿੱਤੇ ਆਪ ਸ਼ਾਹੂਕਾਰਾ ਅਗਰਾਉਣ ਗਿਆ ਸੀ ਤੇ ਮਗਰੋਂ ਸੁਨੇਹਾ ਚਲੇ ਗਿਆ ਈਸ਼ਰ ਸਿੰਘ ਆ ਤੇਰਾ ਵੱਡਾ ਕਾਕਾ ਜੀ ਦੀ ਉਮਰ ਠੀਕ 20 ਵਰਿਆਂ ਦੀ ਹੋਈ ਉਹ ਮਰ ਗਿਆ ਸ਼ਾਹੂਕਾਰੇ ਦੀ ਉਗਰਾਹੀ ਛੱਡ ਕੇ ਆ ਜਾ ਉਹਦਾ ਸੰਸਕਾਰ ਕਰਨ ਤੇ ਭਾਈ ਸਾਹਿਬ ਹੱਸੇ ਈਸ਼ਰ ਸਿੰਘ ਜੀ ਹੱਸੇ ਸ਼ਾਹੂਕਾਰਾ ਉਗਰਾਇਆ ਤਸੱਲੀ ਨਾਲ ਘਰੇ ਆਏ ਕਾਕੇ ਦਾ ਇਸ਼ਨਾਨ ਕਰਵਾਇਆ ਤੰਗ ਪਜਾਮਾ ਅਚਕਣ ਕੋਟ 50 ਵਾਲੀ ਪੱਗ ਬੰਨ ਕੇ ਰੱਖ ਕੇ ਅਰਥੀ ਦੇ ਪੌੜੀ ਦੇ ਉੱਤੇ ਅਰਥੀ ਲੈ ਗਿਆ ਆਪ ਲੱਗਾ ਕੰਧੀ ਆਪ ਅਰਦਾਸ ਕੀਤੀ ਆਪ ਚਿਤਾ ਬਣਾਈ ਤੇ ਹੱਸਦਿਆਂ ਹੱਸਦਿਆਂ ਲਾਂਬੂ ਲਾ ਕੇ ਕੀਰਤ ਸੋਹਲੇ ਦਾ ਪਾਠ ਕਰਕੇ ਘਰ ਨੂੰ ਆ ਗਿਆ ਪਾਠ ਰਖਾ ਦਿੱਤਾ ਅੱਖਾਂ ਵਿੱਚ ਅਥਰੂ ਨਹੀਂ ਆਇਆ ਲੋ
ਲੋਕ ਬੜੇ ਹੈਰਾਨ ਸੀ, ਈਸ਼ਰ ਸਿੰਘ ਹੈ ਕਿ ਪੱਥਰ ਦਾ ਬਣਿਆ ਹੋਇਆ, ਇਹਦਾ ਦਿਲ ਹੈ ਕਿ ਲੋਹੇ ਦਾ ਟੁਕੜਾ, ਏਡਾ ਸੋਹਣਾ ਕਾਕਾ ਯਾਰਾ, 20 ਵਰਿਆਂ ਦਾ ਜਵਾਨ ਮਰ ਗਿਆ, ਇਹਨੇ ਅਥਰੂ ਨੀ ਕੇਰੇ। ਜਿਸ ਵੇਲੇ ਦੂਜਾ 20 ਵਰਿਆਂ ਦਾ ਹੋਇਆ ਉਹ ਵੀ ਮਰ ਗਿਆ, ਤੀਜਾ 20 ਵਰਿਆਂ ਦਾ ਹੋਇਆ ਉਹ ਵੀ ਮਰ ਗਿਆ। ਜਿਸ ਵੇਲੇ ਤੀਜੇ ਨੂੰ ਲੱਗਾ ਨਾ ਨਾਮੂ ਲਾਉਣ, ਤੇ ਅੱਖਾਂ ਵਿੱਚ ਅਥਰੂ ਆ ਗਏ, ਤੇ ਜਿਹੜੇ ਨਾਲ ਦੇ ਸਨ ਨਾ ਰਲ ਕੇ ਸਿਮਰਨ ਕਰਨ ਵਾਲੇ ਇਕੱਠੇ ਸਹੇਲੀਆਂ, ਉਹ ਕਹਿਣ ਲੱਗੇ ਭਾਈ ਈਸ਼ਰ ਸਿੰਘ ਆਏ, ਆਖਰ ਤੇ ਮਾਇਆ ਦੇ ਮੋਹ ਨੇ ਤੈਨੂੰ ਘੇਰ ਹੀ ਲਿਆ, ਆਖਰ ਤੇ ਅੱਖਾਂ ਵਿੱਚ ਅਥਰੂ ਆ ਹੀ ਗਏ ਨਾ, ਆਖਰ ਤੇ ਪੁੱਤਰਾਂ ਦੇ ਪਿਆਰ ਨੇ ਤੈਨੂੰ ਕੁਰਸ ਤੇ ਪਾ ਹੀ ਦਿੱਤਾ ਨਾ। ਤੇ ਉਸ ਵੇਲੇ ਆਪਣੇ ਆਪ ਨੂੰ ਸਾਭ ਕੇ ਕਹਿਣ ਲੱਗਾ, ਖਾਲਸਾ ਜੀ ਗੁਰੂ ਕਾ ਸਿੱਖਾ, ਝੂਠ ਨਹੀਂ ਬੋਲਦਾ, ਸੱਚ ਬੋਲਣਾ। ਮੈਂ ਇਸ ਕਰਕੇ ਨਹੀਂ ਰੋਇਆ ਮੇਰੇ ਤਿੰਨ ਪੁੱਤ ਮਰ ਗਏ ਨੇ, ਮੈਂ ਇਸ ਕਰਕੇ ਨਹੀਂ ਰੋਇਆ, ਮੈਂ ਏਡਾ ਪਾਪੀ ਆ, ਤਿੰਨਾਂ ਪੁੱਤਾਂ ਨੂੰ ਮੈਂ ਆਪ ਫੂਕਿਆ। ਮੈਂ ਇਸ ਕਰਕੇ ਨਹੀਂ ਰੋਇਆ ਕਿ ਮੇਰੀ ਹਜ਼ਾਰਾਂ ਰੁਪਇਆਂ ਦੀ ਜਾਇਦਾਦ ਸਾਂਭਣ ਵਾਲਾ ਕੋਈ ਨਹੀਂ ਰਿਹਾ, ਇਸ ਕਰਕੇ ਨਹੀਂ ਰੋਇਆ। ਫਿਰ ਅਥਰੂ ਕਿਉਂ ਨਿਕਲੇ? ਤੇ ਹੋਰ ਅਥਰੂ ਕੇਰ ਕੇ ਕਹਿਣ ਲੱਗਾ, ਤੀਜੇ ਨੂੰ ਲਾਂਬੂ ਲਾਉਣ ਲੱਗਿਆ ਮੇਰੇ ਚਿੱਤ ਵਿੱਚ ਇੱਕ ਵਿਚਾਰ ਆ ਗਿਆ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਚਾਰ ਸਨ, ਮੈਂ ਚੋਂ ਨੂੰ ਲਾਂਬੂ ਲਾ ਕੇ ਆਪਣੀ ਰੀਝ ਪੂਰੀ ਕਰ ਲੈਂਦਾ। ਇਹ ਉਹਨਾਂ ਲੋਕਾਂ ਦੀ ਸਿੱਖੀ ਹੈ ਜਿਨ੍ਹਾਂ ਨੇ ਗੁਰੂ ਨੂੰ ਆਪਣਾ ਸਮਝਿਆ, ਸਿੱਖੀ ਦੀ ਕਮਾਈ ਕੀਤੀ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਕਰਨ ਕਾਰਨ ਕਾਦਰ, ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ, ਜਿਨ੍ਹਾਂ ਦਾ ਸੀਸ ਅਨੰਦਪੁਰ ਸਾਹਿਬ ਰੱਖਿਆ ਹੋਇਆ, ਸੰਗਤ ਦਰਸ਼ਨ ਕਰ ਰਹੀ ਹੈ, ਇਹਨਾਂ ਦੇ ਸਿਰ ਨੂੰ ਧੜ ਨਾਲੋਂ ਜੁਦਾ ਕਰਨ ਵਾਲਾ ਜਲਾਦ ਜਲਾਲਉਦੀਨ ਹੈ। ਪਟਿਆਲੇ ਦੀ ਰਿਆਸਤ ਵਿੱਚ ਪਿੰਡ ਸਮਾਣਾ ਹੈ, ਨੇੜੇ ਪਟਿਆਲੇ ਦੇ, ਉੱਥੋਂ ਦੇ ਰਹਿਣ ਵਾਲਾ ਹੈ ਜਲਾਲਉਦੀਨ। ਸ਼ਿਸ਼ਾਲ ਬੇਗ ਤੇ ਵਿਸ਼ਾਲ ਬੇਗ, ਇਹ ਵੀ ਦੋਵੇਂ ਜਲਾਦ ਹੋਏ ਨੇ ਜਿਨ੍ਹਾਂ ਨੇ ਛੋਟਿਆਂ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚੁਣਿਆ, ਇਹ ਵੀ ਉਸੇ ਪਿੰਡ ਸਮਾਣੇ ਦੇ ਰਹਿਣ ਵਾਲੇ ਸਨ। ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕੀਤਾ, ਉਹਨੇ ਸਭ ਤੋਂ ਪਹਿਲਾਂ ਸਮਾਣੇ ਦਾ ਸਫਾਇਆ ਕੀਤਾ। ਇਸ ਧਰਤੀ ਨੇ ਜ਼ਾਲਮ ਪੈਦਾ ਕੀਤੇ ਨੇ, ਇਸ ਧਰਤੀ ਨੇ ਜੱਲਾਦ ਪੈਦਾ ਕੀਤੇ ਨੇ, ਇਹ ਪਿੰਡ ਨਹੀਂ ਰਹਿਣਾ ਚਾਹੀਦਾ। ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚੁਣਨ ਵਾਲੇ ਜਲਾਦ, ਸ਼ਿਸ਼ਾਲ ਬੇਗ ਤੇ ਵਿਸ਼ਾਲ ਬੇਗ, ਇਹ ਵੀ ਸਮਾਣੇ ਦੇ ਸਨ। ਤੇਗ ਬਹਾਦਰ ਮਹਾਰਾਜ ਦੇ ਪਾਵਨ ਸੀਸ ਨੂੰ ਧੜ ਨਾਲੋਂ ਜੁਦਾ ਕਰਨ ਵਾਲਾ ਜਲਾਲਉਦੀਨ ਵੀ ਸਮਾਣੇ ਲਈ ਰਹਿਣ ਵਾਲਾ ਸੀ। ਤੇਗ ਬਹਾਦਰ ਮਹਾਰਾਜ ਦਾ ਸੰਸਕਾਰ ਕੀਤਾ ਗਿਆ, ਸਾਰੀ ਕਿਰਿਆ ਕਰ ਦਿੱਤੀ ਗਈ। ਤੇ ਸਾਹਿਬਾਂ ਨੇ ਫਿਰ ਪਿਆਰ ਨਾਲ ਪੁੱਛਿਆ, ਭਾਈ ਜੈਤਿਆ ਉੱਥੇ ਸਿੱਖ ਨਹੀਂ ਸੀ ਕੋਈ ਗੁਰੂ ਨਾਨਕ ਦਾ ਸਿੱਖ ਦਿੱਲੀ ਚ? ਤੇ ਜੈਤੇ ਨੇ ਜਵਾਬ ਦਿੱਤਾ, ਮਹਾਰਾਜ ਸਿੱਖ ਹੈਗੇ ਸਨ, ਨਾਮ ਲੇਵਾ ਹੈਗੇ ਸਨ, ਸਿੱਖ ਵਾਲਾ ਕੋਈ ਨੀ ਮਹਾਰਾਜ ਸਾਬਤ ਹੋਇਆ। ਸਾਰੇ ਡਰ ਗਏ, ਸਾਰੇ ਪੈ ਪੀਟ ਹੋ ਗਏ, ਸਭ ਘਰਾਂ ਚ ਲੁਕ ਗਏ, ਸਭ ਡਰ ਗਏ, ਸ਼ੇਰ ਵਾਂਗੂ ਬੁਕਿਆ ਕੋਈ ਨੀ। ਤੇ ਛੋਟੀ ਜਿਹੀ ਉਮਰ ਵਿੱਚ ਤੁਹਾਡੇ ਦਸਵੇਂ ਬਾਪੂ ਨੇ ਪ੍ਰਤਿਗਿਆ ਕੀਤੀ, ਭਾਈ ਐਸਾ ਖਾਲਸਾ ਪੈਦਾ ਕਰਾਂਗਾ, ਐਸਾ ਖਾਲਸਾ ਪੈਦਾ ਕਰਾਂਗਾ ਜਿਹੜਾ 20,000 ਚ ਕੱਲਾ ਖਲੋਤਾ ਹੋਇਆ ਲੁਕ ਨਾ ਸਕੇ। ਇਹ ਸਾਹਿਬਾਂ ਨੇ ਆਪਣੇ ਪਿਤਾ ਦੀ ਸ਼ਹੀਦੀ ਦੇ ਕੇ ਪ੍ਰਤਿਗਿਆ ਕੀਤੀ ਹੈ ਕਿ ਮੈਂ ਖਾਲਸਾ ਪ੍ਰਗਟ ਕਰਨਾ, ਔਰ ਇਹੋ ਜਿਹਾ ਖਾਲਸਾ ਪ੍ਰਗਟ ਕਰਨਾ ਜਿਹੜਾ ਲੁਕ ਨਾ ਸਕੇ। ਰਾਤ ਸੱਜੇ ਪਾਸੇ ਆਪਣਾ ਧਿਆਨ ਲੈ ਜਾਏ, ਉਹ ਮਿੰਟ ਦਾ ਮਿੰਟ ਲੱਖੀ ਸ਼ਾਹ ਦੇ ਗੱਡਿਆਂ ਵਾਸਤੇ ਗਿਣਤੀ ਲਿਖੀ ਹੈ 1,000। ਇਹ ਸੀ ਸ਼ਾਹੀ ਠੇਕੇਦਾਰ, ਇਹ ਔਰੰਗਜ਼ੇਬ ਦੀਆਂ ਫੌਜਾਂ ਨੂੰ ਰਾਸ਼ਨ ਪਹੁੰਚਾਉਂਦਾ ਸੀ, ਕਿਲੇ ਚ ਆਉਣਾ ਜਾਣਾ ਸੀ, ਇਹਨੂੰ ਰੋਕਦਾ ਕੋਈ ਨਹੀਂ। ਜਿਸ ਵੇਲੇ ਕਿਲੇ ਚ ਰਾਸ਼ਨ ਦੇ ਕੇ ਆਇਆ ਲਾਲ ਕਿਲੇ ਚ, ਤੇ 1,000 ਗੱਡਾ, 2,000 ਬੈਲ, ਇੱਕ ਇੱਕ ਗੱਡੇ ਤੇ ਇੱਕ ਇੱਕ ਆਦਮੀ ਹੋਵੇ ਤੇ 1,000 ਆਦਮੀ। ਮਵਰਖਾ ਨੇ ਲਿਖਿਆ ਜਿਸ ਵੇਲੇ ਤੇਗ ਬਹਾਦਰ ਮਹਾਰਾਜ ਦਾ ਸੀਸ ਧੜ ਤੋਂ ਜੁਦਾ ਹੋਇਆ, ਹਨੇਰੀ ਆ ਗਈ, ਧੂੜ ਉੱਡੀ, ਭੁਚਾਲ ਜਿਹਾ ਪ੍ਰਤੀਤ ਹੋਇਆ, ਹਾਹਾਕਾਰ ਮਚ ਗਈ। ਜਿਨ੍ਹਾਂ ਸਿਪਾਹੀਆਂ ਦੀ ਡਿਊਟੀ ਸੀ ਨਾ ਭਾਈ ਤੇਗ ਬਹਾਦਰ ਦਾ ਸੀਸ ਔਰ ਧੜ ਸਾਂਭ ਕੇ ਰੱਖੋ, ਪਹਿਰਾ ਦਿਓ, ਕਿਤੇ ਅਗਾਂਹ ਪਿਛਾਂਹ ਨਾ ਕੀਤਾ ਜਾਏ, ਉਹ ਸਭ ਦੌੜ ਕੇ ਕਤਵਾਲੀ ਚ ਜਾ ਵੜੇ।
मैदान बिल्कुल सफा हो गया। लखी शाह बनजारा जिदे को उस वे हजार गड्डा सी फौजा नू राशन देन वाला सी, किन्ना क वड्डा वह मालदार होवेगा, सौदागर सी। सोची पै गया मना, दुनिया नाल नहीं जानी, पदार ठेठे रह जाने ने। जिस गुरु के अगे सिर झुकाया थी, औरंगजेब ने उस गुरु नू शहीद कर दिता। इस वेले कायम है सेवा कमाल आ सेवा, गड्डे कल्याण दिते कटवाई वाली साइड ते, हनेरी बड़ी चलती सी, एक दूजे नू लभदा कोई नहीं सी। चार आदमियों की ड्यूटी लाई गई लखी शाह नजारे वालों, पंजवा आप सी लभो कदे थीस ताए ताड़, लभ के तेग बहादुर का ताड़ ते एक गड्डे च रूई सी, उस गड्डे उत्ते रख दिता, रूई नाल ढक दिता। सहजे सहजे जिथे अजकल गुरुद्वारा रकाबगंज है, इथे आ गए। बाशर हजारा रुपया के माल नाल भरिया होया लखी शाह बनजारे का घर अंदर रख दिता। साहब तेग बहादुर सच्चे पातशाह का धड़, लखी शाह बनजारे ने अपने गुरु की अरदास करके निरंकार के हाथ जोड़ के असहब छोड़ा, सह के ना जरिया जान वाला सदमा नेत्रा नाल वेख के जर के ते अपने हजार हजार रुपये के भरे हुए घर नू अग ला। किन्ना सिर होगा लखी शाह बनजारे का, किन्ना भरोसा होगा लखी शाह बनजारे का। घर सड़ गया, बर्बाद हो गया, चीर तामे दे पैसे जिनी नहीं बची, लेकिन सुरखरू हो गया। मैं अपने गुरु दे घर का संस्कार कर, मैं सेवा कर दी, मेरी सेवा तेग बहादुर साहब सचा पातशाह थाए पावेगा। धर का संस्कार दिल्ली होया, शीश का संस्कार आनंदपुर साहब होया, दुनिया से हाहाकार मच गई। औरंगजेब दिल्ली आया, इनू पत्थर पैन लग पाए, लोकी लानता पाउन लग पाए, एदा दिल्ली च वसना मुश्किल हो गया, मुसलमान एदे बरखिलाफ हो गए। आखिर ए दिल्लियों ऐसा गया कि मुड़ के जीवदे जी इन्हें दिल्ली चरण नहीं पाए। ते साहब श्री गुरु गोबिंद सिंह साहेब करण कारण कादर दे बेटे ने स्कीम बना ली, देश के भले दी, इनकलाब दी, परिवर्तन दी, जिंदगी नू बदलन दी स्कीम बना ली कि खालसा तैयार करना। हुण खालसे नू वजूद विच लियाउणा, लोहा इस वेले ताल च है, कुर्बानी बड़ी बेनजीर हुई है। हुण इस वेले जो कुछ करांगे ठीक हो जाना। रवाल सर दे मुकाम उत्ते बड़ा पारा इकट्ठ होया, राजे महाराजे भी उत्थे सदे गए, राजपूत कलगियां ला ला के आए, राणियां उन्हां दियां नाल आईयां, हजारां दी गिणती विच संगतां पहाड़िए राजे महाराजे सन। उस वेले कलगी वाले बापू ने एक तकरीर कीती, परे हुए दरबार के राजा महाराजा के सामने तकरीर कीती। हजूर ने आख्या, उठो धर्म वीरो, जरा आंख खोलो, बहादुरो, हिंदुस्तान की मिट्टी के पुतले उठो, गफलत की नींद चो जागो, आंखा खोलो, उठो धर्म वीरो, जरा आंख खोलो, निगाहों में तुम अपनी हालत को तोलो, उठो सर्व कफ तुम राहे हक पे हो लो, पै जिंदगी जान से हाथ धो लो, है इस जिंदगी से तुम मर जाना अच्छा, ज्यादा हालतों से गुजर जाना अच्छा, है इज्जत के जाने से सर जाना अच्छा। अमृत पान करो, नानक निरंकारी के झंडे हेठा आओ, गुरु के सिख बनो। श्रीमान संत निहाल सिंह साहब सोहा खालसा, ठाकरा की गड्डी विचों जिन्हों का वचन मैं तुहानू अगे सुनाया, वो पंथ नू पंथ नहीं सी आखदे, एदा आदर सी उन्हां दे दिल विच पंथ का। जदों कदे पंथ का जिक्र करन अपनी कथा च, उदों पंथ नू पंथ महाराज कहिंदे, पंथ महाराज।
ਉਹਨਾਂ ਨੇ ਬਚਨ ਲਿਖਿਆ ਹੈ, ਦੇਖੋ ਜੂ ਕੈਸੇ ਇਹ ਝੰਡੇ ਜੋ ਝੂਲੇ ਹੈ, ਤੁਮਸੋ ਕੀ ਤੁਮਕੋ ਸੇ ਸ਼ੰਭੂ ਪਾ ਭੋਲਾ। ਜੈਸੀ ਤੋ ਆਪਾ ਹੈ ਰਾਗੀ ਕੇ ਰਾਗੋ ਕੀ, ਐਸੇ ਹੀ ਮਿੱਠੋ ਹੈ ਪਿਆਰੋ ਕਾ ਬੋਲਾ। ਸਿੰਘੋ ਕੀ ਸੂਰਤ ਪੇ ਵਾਰੀ ਹੋ, ਕੋਲੀ ਹੋ ਅੱਛੇ ਹੈ, ਖੀਏ ਕੋ ਤਾਲਾ ਹੈ ਖੋਲਾ, ਨੇਮੀ ਹੈ ਪ੍ਰੇਮੀ ਹੈ, ਬੰਕੇ ਹੈ ਜੋਧੇ ਹੈ, ਯਾਹੀ ਤੇ ਪਿਆਰੇ ਜੂ ਖੇਲੀਏ ਹੋਲਾ। ਇਹ ਚੰਡੇ ਠਾਂ ਆ ਜਾਓ, ਪੀੜੇ ਚੰਡੇ ਠਾਂ ਆ ਜਾਓ, ਅੰਮ੍ਰਿਤ ਪਾਨ ਕਰੋ, ਗੁਰੂ ਕੇ ਸਿੰਘ ਸਜਾਓ, ਦੇਸ਼ ਦੀ ਬਿਗੜੀ ਬਣਾਓ। ਇੱਕ ਪਹਾੜੀ ਰਾਜਾ ਉੱਠਿਆ, ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਤੂੰ ਖਾਲਸੇ ਬਣਾਉਣ ਨੂੰ ਫਿਰਨਾ ਨਾ, ਜਿਹੜਾ ਤੂੰ ਖਾਲਸਾ ਲਈ ਫਿਰਨਾ ਨਾਈ ਚੀਹੂਰ ਛੀਬੇ ਨੀਵੀਆਂ ਜਾਤਾਂ ਜਿਨ੍ਹਾਂ ਦਾ ਘਰ ਨਹੀਂ ਘਾਟ ਨਹੀਂ, ਜਿਨ੍ਹਾਂ ਦਾ ਅੱਗਾ ਨਹੀਂ ਪਿਛਾ ਨਹੀਂ, ਜਿਨ੍ਹਾਂ ਦੇ ਵੱਡਿਆਂ ਵਡੇਰਿਆਂ ਕਦੇ ਤੇਗ ਫੜ ਕੇ ਨਹੀਂ ਵੇਖੀ, ਤੂੰ ਉਹਨਾਂ ਨੂੰ ਬਣਾਉਣਾ ਚਾਹੁੰਦਾ ਖਾਲਸਾ। ਉਹਨਾਂ ਦੇ ਨਾਲ ਰਲ ਕੇ ਸਾਨੂੰ ਕਹਿੰਦਾ ਅੰਮ੍ਰਿਤ ਛਕੋ। ਜੇ ਇਹ ਕੱਲਿਆਂ ਛਤਰੀਆਂ ਔਰ ਬ੍ਰਾਹਮਣਾਂ ਨੂੰ ਅੰਮ੍ਰਿਤ ਛਕਾਉਂਦੋ ਫਿਰ ਤੇ ਅਸੀਂ ਵੀ ਛਕ ਲੈਂਦੇ, ਪਰ ਤੂੰ ਤੇ ਸਾਡੀ ਜਾਤ ਪਾਤ ਉੱਤੇ ਜੋ ਬਣਦਾ ਸੁਹਾਗਾ ਜੋ ਦਿੱਤਾ, ਇਹ ਅੰਮ੍ਰਿਤ ਅਸਾਂ ਨਹੀਂ ਛਕਣਾ। ਤੁਸੀਂ ਹੁਣ ਵੀ ਵੇਖੋ, ਕਈ ਮੈਨੂੰ ਆਦਮੀ ਐਸੇ ਨਜ਼ਰ ਆਏ ਨੇ, ਵੇਖੇ ਨੇ, ਤੁਹਾਨੂੰ ਵੀ ਕਈਆਂ ਦਾ ਪਤਾ ਹੋਵੇਗਾ, ਜਿਹਦੇ ਤੇ ਕਾਕਾ ਪੀ ਕੇ ਵਿਸਕੀ ਦੀ ਬੋਤਲ ਰੱਜ ਕੇ, ਪੱਗ ਗਵਾ ਕੇ, ਜੁੱਤੀ ਗਵਾ ਕੇ, ਕਿਤੋਂ ਧੱਕੇ ਛੱਕੇ ਖਾ ਕੇ, ਬੇਇੱਜ਼ਤੀ ਕਰਵਾ ਕੇ ਆਵੇ, ਉਹਦੇ ਤੇ ਪਿਓ ਬੜਾ ਮੁੱਛਾਂ ਤੇ ਤਾ ਦਿੰਦਾ, ਕਹਿੰਦਾ ਵੇਖਿਆ ਮੁੰਡਾ ਐਂ ਮੁੰਡਾ ਦੀ ਧਰਮ ਨਾਲ ਜੋ ਹਾਥੀ ਆਉਣਾ ਕਿਉਂ ਮੁੰਡਾ। ਤੇ ਜੇ ਕਦੇ ਮੁੰਡਾ ਅੰਮ੍ਰਿਤ ਛੱਕ ਕੇ ਘਰ ਜਾ ਵੜੇ, ਪਿਓ ਦੇ ਘਰ ਮਾਤਮ ਦੀ ਸਭ ਪੇਸ ਜਾਂਦੀ ਹੈ। ਕੀ ਦੱਸੀਏ ਭਾਈਆ, ਮੁੰਡੇ ਨੇ ਅੰਮ੍ਰਿਤ ਛੱਕ ਲਿਆ, ਤੇਰਾ ਬੇੜਾ ਕਰ ਗਿਆ। ਜਿੱਦਣ ਮੁੰਡਾ ਬਰਾਂਡੀ ਦੀ ਬੋਤਲ ਪੀ ਆਇਆ ਉਸ ਦਿਨ ਚਾਹ ਤੇਰੇ ਘਰ ਪਿਓ ਦੇ ਦੀਵੇ, ਅੱਜ ਮੁੰਡੇ ਨੇ ਅੰਮ੍ਰਿਤ ਛੱਕ ਲਿਆ, ਤੇਰੇ ਘਰ ਮਾਤਮ ਹੋ ਗਈ। ਮੈਂ ਮੁਸਲਮਾਨਾਂ ਨੂੰ ਵੇਖਣਾ, ਜਿੱਦਣ ਮੁੰਡੇ ਦੇ ਖਤਨੇ ਹੋਣੇ ਹੋਣ, ਕਰਜ਼ਾ ਚੁੱਕ ਕੇ ਉਹਦੇ ਨਿਆਜ ਵੰਡਦੇ ਨੇ, ਅੱਜ ਮੁੰਡਾ ਪੱਕਾ ਮੁਸਲਮਾਨ ਬਣ। ਮੇਰੇ ਪਿੰਡ ਚ ਮਾਈ ਮਾਈ ਨਾਮ ਦਾ ਤੇਲੀ ਹੁੰਦਾ ਸੀ, ਮੈਂ ਕਰਾਚੀਓ ਕਥਾ ਕਰਕੇ ਆਇਆ ਤੇ ਮੈਂ ਦੂਰੋਂ ਵੇਖਿਆ ਮਾਈ ਦੇ ਘਰ ਆਤਿਸ਼ਬਾਜ਼ੀ ਚੱਲੇ, ਬਾਜੇ ਵੱਜਣ। ਮੈਂ ਪੁੱਛਿਆ ਘਰ ਆ ਕੇ, ਕਹਿਣ ਲੱਗੇ ਤੇ ਮੁੰਡੇ ਦੀਆਂ ਸੁਨਤਾਂ ਨੇ ਤੇ ਕੇਸਰ ਸਿੰਘ ਕੋਲੋਂ 3 ਰੁਪਈਏ ਮਹੀਨੇ ਦੇ ਸੂਦ ਉੱਤੇ ਨੇ, 100 ਰੁਪਈਆ ਸੂਦ ਉੱਤੇ ਲਿਆ ਤੇ ਨਿਆਜ ਪਕਾਈ, ਪ੍ਰਾਹੁਣੇ ਸੱਦੇ ਨੇ ਤੇ ਮੁੰਡਾ ਪੱਕਾ ਮੁਸਲਮਾਨ ਬਣ ਲੱਗਾ। ਮੁਸਲਮਾਨਾਂ ਦਾ ਮੁੰਡਾ ਪੱਕਾ ਮੁਸਲਮਾਨ ਬਣੇ, ਉਹਦੇ ਕਰਜ਼ੇ ਉੱਤੇ ਰੁਪਈਏ ਲਿਆ ਕੇ ਨਿਆਜਾਂ ਵੰਡਣ। ਮੈਂ ਅੰਮ੍ਰਿਤਸਰ ਵੇਖਿਆ ਇੱਕ ਸੇਠ ਦੇ ਮੁੰਡੇ ਨੂੰ ਜਨੇਊ ਪਾਉਣਾ ਸੀ, ਕਾਂਸ਼ੀਓ ਬਾਹਮਣ ਸੱਦਿਆ ਤੇ 4 ਘੋੜਿਆਂ ਵਾਲੀ ਬੱਗੀ ਤੋਂ ਉਹਦਾ ਜਲੂਸ ਕੱਢਿਆ। ਲੋਕੋ ਆਇਆ ਤੇ ਬਾਹਮਣ ਨੇ ਭਲ ਕੇ ਜਨੇਊ ਪਾਉਣਾ ਦੇ ਦਰਸ਼ਨ ਕਰੋ, ਤੁਹਾਡੇ ਪਾਪ ਧੋਤੇ ਜਾਣ। ਮੈਂ 57 ਵਰੇ ਪ੍ਰਚਾਰ ਕੀਤਾ, ਹੋਵੇਗਾ ਕੋਈ ਸਿੱਖ ਗੁਰੂ ਕਾ ਪਿਆਰਾ, ਪਰ ਮੈਨੂੰ ਨਹੀਂ ਕੋਈ ਲੱਭਾ ਜਿਸਨੇ ਇਸ ਕਰਕੇ ਅਖੰਡ ਪਾਠ ਰਖਾਇਆ ਹੋਵੇ ਕਿ ਅੱਜ ਮੇਰੇ ਕਾਕੇ ਨੇ ਅੰਮ੍ਰਿਤ ਛਕਿਆ। ਅੱਜ ਖੁਸ਼ੀ ਦਾ ਦਿਨ ਹੈ, ਅੱਜ ਮੈਂ ਇਸ ਕਰਕੇ ਪਾਠ ਰਖਾਇਆ ਅਖੰਡ, ਇਸ ਕਰਕੇ ਲੰਗਰ ਲਾਇਆ ਵੀ ਅੱਜ ਕਾਕੇ ਨੇ ਅੰਮ੍ਰਿਤ ਛਕਣ। ਇਹ ਅੰਮ੍ਰਿਤ ਵਾਸਤੇ ਵੀ ਦਲੀਲਾਂ ਮੰਗਦਾ। ਗੁਰੂ ਕਿਆ ਸਿੱਖਾ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਰਾਜਪੂਤ ਦੀਆਂ ਸਾਰੀਆਂ ਗੱਲਾਂ ਸੁਣੀਆਂ ਰਾਜੇ ਦੀਆਂ, ਉਹਨੇ 4 ਤਾਨੇ ਮਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ। ਪਹਿਲਾ ਤਾਨਾ ਇਹ ਸੀ ਵੀ ਜਿਹੜਾ ਤੇਰਾ ਖਾਲਸਾ ਨਾ ਇਹ ਨੇ ਭੇਦਾ, ਤੇ ਜਿਹੜੇ ਮੁਗਲ ਨੇ ਉਹਨੇ ਸ਼ੇਰ ਚੌੜੀਆਂ ਛਾਤੀਆਂ, ਕੱਲਾ ਕੱਲਾ ਮੁਗਲ ਦੁੰਬਾ ਖਾ ਜਾਂਦਾ। ਉਹਨਾਂ ਸ਼ੇਰਾਂ ਨੇ ਜਿਸ ਵੇਲੇ ਆ ਕੇ ਬੜਕ ਮਾਰੀ, ਜਿਸ ਵੇਲੇ ਅੱਲਾਹ ਅਕਬਰ ਆਖਿਆ, ਜਿਸ ਵੇਲੇ ਯਾ ਅਲੀ ਆਖਿਆ, ਇਹ ਤੇਰੀਆਂ ਭੇਡਾਂ ਲੁੱਟੀ ਦੌੜ ਜਾਣੀਆਂ ਨੇ, ਇਹਨਾਂ ਦੇ ਦਮ ਸੁੱਕ ਜਾਣੇ ਨੇ, ਇਹਨਾਂ ਭੱਜਦੀਆਂ ਨਹੀਂ ਲੱਭਣਾ ਕਿਤੇ ਲਈ ਖਾਲਸਾ ਫਿਰਦਾ। ਇੱਕ ਦੂਸਰਾ ਤਾਨਾ ਮਾਰਿਆ ਸੀ ਰਵਾਲ ਸਰ ਦੇ ਮੁਕਾਮ ਉੱਤੇ ਰਾਜਿਆਂ ਨੇ, ਭਾਈ ਜਿਹੜਾ ਤੇਰਾ ਖਾਲਸਾ ਗਰੀਬ ਮਹਾਂ ਕੰਗਲਾ, ਨਾ ਇਹਦਾ ਪਿੰਡ ਨਾ ਪੀੜ ਨਾ ਘਰ ਨਾ ਘਾਟ, ਮੁਗਲਾਂ ਦੀਆਂ ਹਵੇਲੀਆਂ ਕਿਲੇ ਜ਼ਮੀਨਾਂ ਦੇ ਮਾਲਕ, ਉਹਨਾਂ ਦੇ ਸਾਹਮਣੇ ਤੇਰੇ ਇਸ ਗਰੀਬ ਖਾਲਸੇ ਨੇ ਕੀ ਜਖਣਾ ਹੋਇਆ। ਤੀਸਰਾ ਤਾਨਾ ਮਾਰਿਆ ਸੀ ਰਾਜਪੂਤ ਰਾਜੇ ਨੇ ਗੁਰੂ ਗੋਬਿੰਦ ਸਿੰਘ, ਜਿਹੜਾ ਤੇਰਾ ਖਾਲਸਾ ਨਾ ਖਾਨਾ ਬਦੋਸ਼ ਕੰਗਲਾ ਸ਼ੋਧਾ
ਮੁਗਲ ਰਾਠ ਨੇ ਉਹਨਾਂ ਰਾਠਾਂ ਨਾਲ ਤੇਰੇ ਖਾਲਸੇ ਕੋਲੋਂ ਨਹੀਂ ਲੜਿਆ ਜਾਣਾ। ਚੌਥਾ ਤਾਨਾ ਮਾਰਿਆ ਸੀ ਤੇਰਾ ਖਾਲਸਾ ਚਿੜੀਆਂ ਮੁਗਲ ਨੇ ਬਾਦ ਨਰ ਨਹੀਂ ਹੈ, ਬਾਦ ਮਾਦਾ। ਇਹਦੇ ਨਰ ਦਾ ਨਾਮ ਹੈ ਜੁਰਰਾ, ਖਰਗੋਸ਼ ਦਾ, ਤਿੱਤਰ ਦਾ, ਮੁਰਗਾਬੀ ਦਾ ਸ਼ਿਕਾਰ ਬਾਦ ਬੜੇ ਸ਼ੌਕ ਨਾਲ ਕਰਦੀ ਹੈ। ਮੁਗਲ ਨੇ ਬਾਦ ਤੇਰਾ ਖਾਲਸਾ ਹੈ ਚਿੜੀਆਂ, ਤੇ ਬਾਦ ਜਿਸ ਵੇਲੇ ਅਸਮਾਨ ਤੇ ਉੱਡਦੀ ਏ ਉਹਦਾ ਪਰਛਾਵਾਂ ਜਿੱਥੋਂ ਦੀ ਲੰਘ ਜਾਏ ਚਿੜੀਆਂ ਦੇ ਦਮ ਸੁੱਕ ਜਾਣੇ, ਤੇਰੇ ਖਾਲਸੇ ਦੇ ਦਮ ਸੁੱਕ ਜਾਣੇ ਨੇ। ਤੇਰੇ ਖਾਲਸੇ ਦੀ ਜੁਰਤ ਕੀ ਹੋਈ ਮੁਗਲਾਂ ਦੇ ਸਾਹਮਣੇ ਡਟਣ ਦੀ? ਇਹ ਚਾਰ ਗੱਲਾਂ ਕਹਿ ਕੇ ਤਾਨੇ ਮਾਰ ਕੇ, ਤੀਰ ਮਾਰ ਕੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਛਾਤੀ ਚ ਹਿਰਦੇ ਵੇਦਕ ਬਚਨ ਕਰਕੇ ਰਾਜਪੂਤ ਮੈਂ ਤੇ ਗਰੀਬ ਨੂੰ ਅੱਜ ਇਹਨਾਂ ਚੌਂ ਦਾ ਜਵਾਬ ਦੇਣ ਲੱਗੇ। ਮੇਰੇ ਇਤਿਹਾਸ ਵਿੱਚ ਉਹ ਜਵਾਬ ਚਮਕਦਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਰਾਜਿਓ ਤੁਸਾਂ ਮੇਰੇ ਖਾਲਸੇ ਨੂੰ ਕਿਹਾ ਭੇਡਾਂ, ਤੇ ਭੇਰੋ ਸੇ ਮੈਂ ਸ਼ੇਰ ਬਣਾਉ। ਜੇ ਮੇਰੀ ਅਰਦਾਸ ਅਕਾਲ ਪੁਰਖ ਨੇ ਸੁਣ ਲਈ, ਜੇ ਸੱਚਾ ਪਾਤਸ਼ਾਹ ਗਰੀਬ ਨਵਾਜ ਨੇ ਅਰਦਾਸ ਸੁਣ ਲਈ, ਤੇ ਮੈਂ ਇਹਨਾਂ ਭੇਡਾਂ ਨੂੰ ਸ਼ੇਰ ਬਣਾ ਦਿਆਂਗਾ। ਇਹਨਾਂ ਭੇਡਾਂ ਕੋਲੋਂ ਮੁਗਲ ਡਰਨਗੇ, ਇਹ ਸ਼ੇਰਾਂ ਇਹ ਸ਼ੇਰ ਬਣ ਕੇ ਹਾਵੀ ਹੋਣਗੇ ਮੁਗਲਾਂ ਤੇ। ਭੇਡੋ ਸੇ ਮੈਂ ਸ਼ੇਰ ਬਣਾਉ, ਤੇ ਭੂਪ ਗਰੀਬ ਬਣ ਕੋ ਕਹਾ। ਤੁਸੀਂ ਇਹਨਾਂ ਨੂੰ ਗਰੀਬ ਕਹਿੰਦੇ ਹੋ, ਇਹਨਾਂ ਗਰੀਬਾਂ ਨੂੰ ਮੈਂ ਭੂਪ ਰਾਜੇ ਬਣਾ ਦਿਆਂਗਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਬਚਨ ਸੱਦ ਕੀਤਾ, ਪਟਿਆਲਾ ਰਿਆਸਤ ਬਣੀ, ਨਾਭਾ ਬਣੀ, ਜੀਂਦ ਬਣੀ, ਕਪੂਰਥਲਾ ਬਣਿਆ, ਕਈ ਰਿਆਸਤਾਂ ਬਣੀਆਂ ਸਿੱਖਾਂ ਦੀਆਂ। ਭੂਪ ਗਰੀਬ ਬਣ ਕੋ ਕਹਾ, ਰਾਠੋ ਕੇ ਸੰਗ ਰੰਕ ਲੜਾਂ। ਤੁਸੀਂ ਮੇਰੇ ਖਾਲਸੇ ਨੂੰ ਕਹਿੰਦੇ ਹੋ ਰੰਕ ਕੰਗਲਾ ਸ਼ੋਧਾ, ਮੁਗਲਾਂ ਨੂੰ ਕਹਿੰਦੇ ਹੋ ਰਾਜ। ਜੇ ਅਕਾਲ ਪੁਰਖ ਦੀ ਕਿਰਪਾ ਹੋਈ ਤੇ ਇਹਨਾਂ ਸ਼ੋਧਿਆ ਕੰਗਲਾਂ ਨੂੰ ਮੈਂ ਰਾਠਾਂ ਨਾਲ ਲੜਾ ਕੇ ਵਿਖਾ ਦਿਆਂਗਾ, ਰਾਠਾਂ ਦੇ ਸਾਹਮਣੇ ਖੜੇ ਕਰ ਦਿਆਂਗਾ। ਰਾਠ ਇਹਨਾਂ ਨੂੰ ਵੇਖ ਕੇ ਘਬਰਾਇਆ ਕਰਨਗੇ। ਰਾਠੋ ਕੇ ਸੰਗ ਰੰਕ ਲੜਾਂ, ਤੁਸਾਂ ਮੇਰੇ ਖਾਲਸੇ ਨੂੰ ਆਖਿਆ ਚਿੜੀਆਂ, ਮੁਗਲਾਂ ਨੂੰ ਕਿਹਾ ਬਾਦ। ਉਹ ਰਾਜਿਓ ਚਿੜੀਆਂ ਸੇ ਮੈਂ ਬਾਦ ਤੁੜਾਂ। ਅਕਾਲ ਪੁਰਖ ਦੀ ਕਿਰਪਾ ਹੋ ਗਈ, ਇਹਨਾਂ ਚਿੜੀਆਂ ਕੋਲੋਂ ਮੈਂ ਬਾਦਾਂ ਦੀਆਂ ਬੋਟੀਆਂ ਕੜਵਾ ਕੇ ਵਿਖਾ ਦਿਆਂਗਾ, ਮੈਂ ਬਾਦਾਂ ਨੂੰ ਬਖਸ਼ ਪਾ ਦਿਆਂਗਾ। ਇਹ ਚਿੜੀਆਂ ਉਹਨਾਂ ਤੇ ਹਾਵੀ ਹੋ ਜਾਣਗੀਆਂ। ਤੁਸੀਂ ਚਾਰ ਬਚਨ ਕਰਕੇ ਖਲੋ ਗਏ ਹੋ, ਮੈਂ ਪੰਜਵਾਂ ਬਚਨ ਕਹਿਣ ਲੱਗਾ। ਉਹ ਰਾਜੋ ਰਵਾਲਸਰ ਦੇ ਮੁਕਾਮ ਉੱਤੇ ਕਾਰਖਾਨਾ ਮੇਰਾ ਕੋਈ ਨਹੀਂ, ਫੌਜ ਮੇਰੀ ਕੋਈ ਨਹੀਂ, ਤੀਰਾਂ ਤਲਵਾਰਾਂ ਦਾ ਜ਼ਖੀਰਾ ਮੇਰਾ ਕੋਈ ਨਹੀਂ, ਤੋਪਾਂ ਬੰਦੂਕਾਂ ਦਾ ਜ਼ਖੀਰਾ ਮੇਰਾ ਕੋਈ ਨਹੀਂ, ਕਵੈਦ ਕਰਨ ਵਾਲੇ ਸਿਪਾਹੀ ਮੇਰੇ ਕੋਈ ਨਹੀਂ, ਪਰ ਮੈਂ ਇੱਕ ਪੰਜਵਾਂ ਬਚਨ ਕਹਿਣ ਲੱਗਾ, ਰਵਾਲਸਰ ਦੇ ਮੁਕਾਮ ਤੇ ਕਹਿਣ ਲੱਗਾ, ਤੁਹਾਡੇ ਸਾਹਮਣੇ ਕਹਿਣ ਲੱਗਾ, ਔਰ ਅਕਾਲ ਪੁਰਖ ਦੀ ਹਾਜ਼ਰੀ ਵਿੱਚ ਮੈਂ ਇੱਕ ਪ੍ਰਤਿਗਿਆ ਕਰਨ ਲੱਗਾ। ਸਾਰੇ ਗੁਰਮੁਖ ਉਸ ਪ੍ਰਤਿਗਿਆ ਦੇ ਅੱਖਰ ਆਪਣੇ ਦਿਲ ਦੇ ਕਾਗਜ਼ ਤੇ ਲਿਖੋ। ਸਾਹਿਬ ਕਹਿਣ ਲੱਗੇ, ਫੇਰੋ ਸੇ ਮੈਂ ਸ਼ੇਰ ਬਣਾਉਂ,

ਪੂਰੇ ਕਰ ਦੇਣ ਦੇ ਬਾਅਦ ਮੈਂ ਫਿਰ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਅਖਵਾਵਾਂਗਾ। ਇਹ ਹਜ਼ੂਰ ਨੇ ਵਾਅਦਾ ਕੀਤਾ ਬੇਸਰੋ ਸਮਾਨੀ ਦੀ ਹਾਲਤ ਵਿੱਚ। ਜਦੋਂ ਕੋਈ ਹਜ਼ੂਰ ਦਾ ਕਿਲਾ ਨਹੀਂ ਸੀ, ਕੋਈ ਫੌਜਾਂ ਨਹੀਂ ਸੀ, ਕੋਈ ਮੇਜ਼ਦੀਨ ਨਹੀਂ ਸੀ, ਉਦੋਂ ਸਰਕਾਰ ਨੇ ਵਾਅਦਾ ਕੀਤਾ ਰਵਾਲ ਸਰ, ਤੇ ਫਿਰ ਉਸ ਵਾਅਦੇ ਨੂੰ ਪਾਇਆ ਏ ਤਖਮੀਰ ਤੱਕ ਪਹੁੰਚਾਇਆ। ਚਿੜੀਆਂ ਨੂੰ ਸਦੀ ਮੁੱਚੀ ਬਾਤ ਬਣਾ ਕੇ ਵਿਖਾ ਦਿੱਤਾ, 1.25 ਲੱਖ ਨੂੰ, 1.25 ਲੱਖ ਦੇ ਸਾਹਮਣੇ ਇੱਕ ਨੂੰ ਲੜਾਇਆ। ਕਈ ਵਾਰ ਕਈ ਮੁੰਡੇ ਕਹਿੰਦੇ ਨੇ ਭਾਈ ਜੀ ਕਿੱਦਾਂ ਹੋ ਜਾਂਦਾ। ਇੱਕ ਮਿੰਟ ਤੁਹਾਡਾ ਜਾਇਆ ਕਰਨ ਲੱਗਾ ਮੈਂ, ਤੁਸੀਂ ਚਲੇ ਜਾਓ ਕਿਸੇ ਵੱਡੀ ਦੁਕਾਨ ਉੱਤੇ, ਜਿਹਦੇ ਘਰ ਜਿਹਦੀ ਦੁਕਾਨ ਚ ਤਾਕਾਂ ਲੱਗੀਆਂ ਹੋਣ ਬਦਾਮਾਂ ਦੀਆਂ, ਬੋਰੀਆਂ ਦੀਆਂ, ਤੇ ਉਹਨੂੰ ਇਹ ਗੱਲ ਆਖੋ ਵੀ ਇਹਨਾਂ ਵਿੱਚੋਂ 5-7-10-20 ਬੋਰੀਆਂ ਇੱਥੇ ਖਿਲਾਰ ਦੇ, ਮੈਂ ਜਿਹੜਾ ਪਸੰਦ ਆਇਆ ਇੱਕ ਬਦਾਮ ਲੈਣਾ 20। ਸਾਰਾ ਦਿਨ ਬੋਲਦੇ ਰਹੋ, ਜਿਹੜਾ 20 ਬੋਰੀਆਂ ਚੋਂ ਇੱਕ ਬਦਾਮ ਤੁਹਾਨੂੰ ਪਸੰਦ ਆਵੇ ਨਾ, ਚਮੜਾ ਸੋਹਣਾ, ਰੰਗ ਚਿਲਕਦਾ, ਸਭ ਨਾਲੋਂ ਲੰਮਾ, ਮੋਟਾ, ਤਾਜ਼ਾ, ਸ਼ਕਲ ਬੜੀ ਆਲਾ ਹੋਵੇ, ਉਹ ਬਦਾਮ ਤੁਸੀਂ ਇੱਕ ਲਾਓ, ਮਹਿੰਗੇ ਤੋਂ ਮਹਿੰਗਾ ਮਿਲੇ ਲਾਓ, ਘਰ ਲਿਆ ਕੇ ਪੱਥਰ ਦੇ ਉੱਤੇ ਰੱਖ ਕੇ ਉਹਨੂੰ ਭੰਨੋ, ਜੇ ਉਹਦੇ ਚੋਂ ਗਿਰੀ ਨਾ ਨਿਕਲੇ ਤੇ ਤੁਸੀਂ ਨਿਰਾਸ਼ੇ ਹੋ ਜਾਂਦੇ ਹੋ, ਉਦਾਸ ਹੋ ਜਾਂਦੇ ਹੋ, ਸਾਰਾ ਦਿਨ ਕੋਟੇ ਕੱਢ ਗਏ, ਛਾਲੇ ਪੈ ਗਏ, ਯਾਰ 20 ਬੋਰੀਆਂ ਖੋਲ ਖੋਲ ਕੇ ਇੱਕ ਬਦਾਮ ਲੱਭਾ, ਇਹਦੇ ਵਿੱਚ ਗਿਰੀ ਹੈ ਨਹੀਂ, ਸੜਿਆ ਹੋਇਆ ਵੇਖਣ ਨੂੰ ਚੰਗਾ, ਅੰਦਰ ਗਿਰੀ ਹੈ ਨਹੀਂ, ਤੇ ਇੱਕ ਬਦਾਮ ਉਹ ਹੋਵੇ ਜਿਹੜਾ ਛਿਲਕਾ ਪਾਵੇ ਨਾ ਹੀ ਚੰਗਾ ਹੋਵੇ, ਖੁਰਦੜਾ ਜਿਹਾ ਹੀ ਹੋਵੇ, ਕੱਦ ਵੀ ਪਾਵੇ ਨਿਗਾ ਜਿਹਾ ਹੋਵੇ, ਪਰ ਉਹਦੇ ਚ ਗਿਰੀ ਹੋਵੇ, ਉਹ ਗਿਰੀ ਵਾਲਾ ਬਦਾਮ ਇੱਕ ਰੱਖ ਦਿਓ ਇੱਕ ਪਾਸੇ, ਜਿਹਦੇ ਚ ਗਿਰੀ ਨਹੀਂ ਉਹ ਰੱਖ ਦਿਓ 1.25 ਲੱਖ ਇੱਕ ਪਾਸੇ। ਜਿਸ ਵੇਲੇ ਗਿਰੀ ਦਾ ਮਸਲਾ ਆਵੇਗਾ ਨਾ, ਉਸ ਗਿਰੀ ਤੋਂ ਖਾਲੀ 1.25 ਲੱਖ ਬਦਾਮ ਦਾ ਮੁਕਾਬਲਾ ਉਹ ਇੱਕ ਬਦਾਮ ਕਰ ਜਾਏਗਾ ਜਿਹਦੇ ਚ ਗਿਰੀ ਹੈ। 1.25 ਲੱਖ ਬੇਈਮਾਨ ਇੱਕ ਪਾਸੇ ਹੋਵੇ ਤੇ ਇੱਕ ਪਾਸੇ ਇੱਕ ਪਰਮਾਤਮਾ ਸਿੱਖ ਹੋਵੇ, 1.25 ਲੱਖ ਦਾ ਮੁਕਾਬਲਾ ਕਰੇ। ਜੇ ਪਹਿਲਾਂ ਬਦਾਮ ਚੋਂ ਗਿਰੀ ਨਿਕਲ ਹੀ ਆਵੇ, ਜਿਹੜਾ 20 ਬੋਰੀਆਂ ਚੋਂ ਛਾਂਟ ਕੇ ਲਿਆਇਓ, ਤੇ ਹੋਵੇ ਸੜੀ ਹੋਈ, ਵਿੱਚ ਬਦਾਮ ਰੋਗ ਨਾ ਹੋਵੇ। ਇੱਕ ਬਦਾਮ ਐਸਾ ਵੇਖਣ ਨੂੰ ਚੰਗਾ ਨਹੀਂ ਲੱਗਦਾ, ਖੁਰਦ ਹੈ ਜਿਹਾ, ਉਹਦੇ ਚ ਗਿਰੀ ਹੈ, ਉਸ ਗਿਰੀ ਚ ਬਦਾਮ ਰੋਗਨ ਹੈ। ਲੱਖ ਗਿਰੀ ਪਾ ਕੇ ਕੁੰਡੇ ਚੋ ਘੋਟੋ, ਜਿਹਦੇ ਚ ਬਦਾਮ ਰੋਗਨ ਕੋਈ ਨੀ, ਸੜੀ ਹੋਈ ਹੈ। ਇੱਕ ਉਹ ਗਿਰੀ ਕੁੰਡੇ ਚ ਪਾ ਕੇ ਘੋਟੋ, ਜਿਹਦੇ ਚ ਬਦਾਮ ਰੋਗਨ ਹੈ। ਜਦੋਂ ਤਰਬੀਅਤ ਦਾ ਮਸਲਾ ਆਵੇਗਾ, ਬਦਾਮ ਰੋਗਨ ਦਾ ਮਸਲਾ ਆਵੇਗਾ, ਉਦੋਂ ਇੱਕ ਬਦਾਮ ਰੋਗਨ ਵਾਲੀ ਗਿਰੀ 1.25 ਲੱਖ ਸੁੱਕੀ ਗਿਰੀ ਦਾ ਮੁਕਾਬਲਾ ਕਰੇਗੀ, ਉਹ ਸ਼ਿਕਸਤ ਪਾ ਜਾਏਗੀ। ਮੈਦਾਨ ਜੰਗ ਵਿੱਚ ਇੱਕ ਪਰਮਾਤਮਾ ਸਿੱਖ, ਜਿਹਦੇ ਅੰਦਰ ਬਦਾਮ ਰੋਗਨ ਹੈ, ਜਿਹਦੇ ਅੰਦਰ ਸਿੱਖੀ ਦਾ ਸਿਰਕ ਹੈ, ਜਿਹਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਾਸਾ ਹੈ, ਉਹ 1.25 ਲੱਖ ਬੇਈਮਾਨ ਦਾ ਮੁਕਾਬਲਾ ਕਰੇਗਾ। ਬੇਈਮਾਨ ਚ ਜੁਰਤ ਨਹੀਂ ਪੈਗੀ ਕਿ ਉਹ ਉਹਦੇ ਸਾਹਮਣੇ ਅੱਖ ਉੱਚੀ ਕਰ ਸਕੇ, ਔਰ ਫਿਰ ਉਸ ਗੁਰੂ ਸਾਹਮਣੇ ਜਿਸ ਗੁਰੂ ਵਾਸਤੇ ਮੇਰਾ ਇਤਿਹਾਸ ਇਹ ਦੱਸਦਾ ਭਾਈ ਲੜ ਲੜ ਹਾਰੇ ਸਭ ਪਾਰੇ ਪਾਰੇ ਯੋਧਾ ਤਬ, 1.25 ਲੱਖ ਆਗੇ ਜਦ ਲੜੇ ਇੱਕ ਅੜ ਅੜ। ਬਚਨ ਵੱਲ ਧਿਆਨ ਦਿਓ ਸਾਰੇ ਜਣੇ, ਲੜ ਲੜ ਹਾਰੇ ਸਭ ਪਾਰੇ ਪਾਰੇ ਯੋਧਾ ਤਬ, 1.25 ਲੱਖ ਆਗੇ ਜਦ ਲੜੇ ਇੱਕ ਅੜ ਅੜ। ਅੜ ਅੜ ਲੜੇ ਜੋ ਵੈਰੀ ਸੰਗ ਸਿੰਘਨ ਕੇ, ਦਿਓ ਗੁਰੂ ਕੰਧ ਸਭ ਪਾਪੀਓ ਕੋ ਫੜ ਫੜ। ਹਰ ਹਰ ਘਾਸ ਮੁਖ ਮਿੰਨਤਾ ਅਨਿਆਈ ਕਰੇ, ਰਾਖ ਗੁਰੂ ਰਾਖ ਤੁਫੰਗ ਤਰਾ ਧਰ ਧਰ ਧਰ ਧਰ, ਸਿਰ ਸਿਰ ਕੀਨੇ ਸਭ ਸੁਜਨ ਕੇ, ਹਿੰਦ ਕੋ ਬਚਾਇਓ ਹੈ ਕਯੂਹ ਗੁਰੂ ਲੜ ਲੜ। ਤਾਰ ਤਾਰ ਵੈਰੀ ਸਭ ਗਿੱਦੜ ਸੇ ਸੁਜਨ ਕੋ, ਗੋਬਿੰਦ ਮਰਗਿੰਦ ਗੁਰੂ ਫੈਂਕੇ ਸਭ ਫਾੜ ਫਾੜ ਫਾੜ ਫਾੜ, ਸ਼ੇਰ ਜਿਮ ਜੰਬੁਕ ਕੀ ਨਾੜ ਨਾੜ, ਪਾਰ ਪਾਰ ਸੁੱਤੇ ਤਿਮ ਵੈਰੀ ਗੁਰੂ ਝਾੜ ਝਾੜ ਝਾੜ ਝਾੜ, ਪਾਪ ਜਿਮ ਹਰੀ ਨਾਮ ਦੂਰ ਕਰੇ, ਆਗ ਜਿਮ ਲਾਏ ਢੇਰ ਜੰਗਲ ਕੋ ਸਾੜ ਸਾੜ ਸਾੜ ਸਾੜ, ਸੀਨੇ ਤਿਮ ਕੀਨੇ ਸਭ ਦੁਜਨ ਕੇ, ਮਾਰ ਕੇ ਪਯੂਖ ਸਿੱਖੇ ਤੀਰ ਗੁਰੂ ਤਾੜ ਤਾੜ। ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੀਰਾਂ ਅੱਗੇ ਜਰਵਾਣੇ ਸ਼ੁਰੂ ਹੋ ਗਏ, ਤੇਗ ਬਹਾਦਰ ਦੇ ਸਾਜੇ ਹੋਏ ਖਾਲਸੇ
ने हल्का विकास का 700 बरस की जमी हुई हुकूमत दे पैर इस धरती तो खेड़ दिते। अज मुगलों का कोई आदमी तुम्हारे नजर नहीं आ रहा। एको एक है निजाम हैदराबाद दक्कन, और कोई आदमी लगता नहीं। वो अजे तक भी अड़िया बैठा, दिल्ली नहीं आया निजाम हैदराबाद दक्कन, अजे तक नहीं दिल्ली आया। कह हम नहीं जाएंगे, हम कभी मालिक थे, हम मुगल हैं, हमारा हुक्म चलता था। जब हम राजा बनेंगे, जब शहंशाह हिंदुस्तान बनेंगे, तब जाएंगे। अजे तक उसे नहीं आया। अजे भी वो राजा बनन दिया सुगंधियां ला रहा। साहब श्री गुरु गोबिंद सिंह साहब ने प्रतिज्ञा की, खालसा साजिया। वो किस तरह साजिया? इस मजमून च बड़े तलेके होंगे, इस प्रकरण विच बड़े समझन वाले बचन होंगे, जेड़े मैं कल तुहाडे सामने अर्ज करना चाहना। और कल ऐस बने हुए प्रोग्राम चो आखिरी इंतजाम प्रोग्राम है, हफ्ता करना तुहाडे कोलों फिर गैर हाजिर रहना, ओदे बाद आके फिर इस लड़ी नूं गंढना। मैं जिथे कल छड जावा, अज वाले प्राण इस करके याद रखो, कोई पलके गंढना इनू कि जिथे पलके छड गया तुहानू हफ्ता याद रखना पैना भाई मैं किथे छड के गया सा। कल दा प्रकरण है गुरु गोबिंद सिंह साहब दा, अपनी कीती हुई प्रतिज्ञा नूं पूरिया करना। गुरु गोबिंद सिंह साहब दा इनकलाब, गुरु गोबिंद सिंह साहब दी अदला बदली, गुरु गोबिंद सिंह साहब का धार्मिक अंदोलन जिसने हिंदुस्तान का काया कल्प किया और हिंदुस्तान की काया पलट के रख दी। आज मैं तुहानू इत्थे छड चलिया के जो नर दुख में दुख नहीं मन

ਬ੍ਰਹਮ ਨਿਵਾਸਾ। ਐਸੇ ਪੁਰਸ਼ ਦੇ ਹਿਰਦੇ ਵਿੱਚ ਬ੍ਰਹਮ ਦਾ ਵਾਸਾ ਵਿਸ਼ੇਸ਼ ਹੈ, ਉਹਨੂੰ ਤਲਵਾਰ ਡਰਾ ਨਹੀਂ ਸਕੀ, ਉਹਨੂੰ ਸਿੱਖਾਂ ਵਾਲਾ ਪਿੰਜਰਾ ਪੈਂਦੜੇ ਉਹ ਥੜਕਾ ਨਹੀਂ ਸਕਿਆ, ਉਹਨੂੰ ਦੁਨੀਆਂ ਦੇ ਡਰਾਵੇ ਤਹਿ ਪੀਤ ਨਹੀਂ ਕਰ ਸਕੇ, ਉਹਨੂੰ ਦੁਨੀਆਂ ਦੇ ਲਾਲਚ ਨਿਸ਼ਾਨੇ ਉਹਨੇ ਨਹੀਂ ਕਰ ਸਕੇ। ਬੜੇ ਯਤਨ ਕੀਤੇ ਗਏ, ਔਰੰਗਜ਼ੇਬ ਦੀ ਲਿਖਤ ਮੌਜੂਦ ਹੈ ਕਿ ਇਹਨੂੰ ਲਾਲਚ ਲਿਓ, ਜੋ ਕੁਝ ਹੋ ਸਕਦਾ ਕਰੋ, ਕਿਸੇ ਤਰ੍ਹਾਂ ਕਲਮਾ ਪੜਾਓ, ਜੇ ਨਹੀਂ ਮੰਨਦਾ ਆਖੋ ਕਰਾ ਮਾਤ ਦਿਖਾਓ, ਜੇ ਨਹੀਂ ਵਿਖਾਲਦਾ ਤੇ ਫਿਰ ਉਹ ਤਸੀਹੇ ਦਿਓ ਜਿਹਨਾਂ ਤਸੀਹਾਂ ਨੂੰ ਸੁਣ ਕੇ ਬੰਦੇ ਦਾ ਦਿਲ ਚੋ, ਉਹ ਤਸੀਹੇ ਉਹ ਦੁੱਖ ਦਿਓ ਕਿ ਸੁਣਨ ਵਾਲਾ ਜਿਹੜਾ ਉਹ ਬੇਹੋਸ਼ ਹੋ ਜਾਏ, ਇਦਾਂ ਦੇ ਦੁੱਖ ਦਿਓ। ਔਰੰਗਜ਼ੇਬ ਦੇ ਹੁਕਮ ਨਾਲੋਂ ਦੁੱਖ ਦਿੱਤੇ ਗਏ, ਹੁਕਮ ਨਾਲੋਂ ਤਸੀਹੇ ਦਿੱਤੇ ਗਏ। ਸਰਕਾਰ ਜਿਉਂ ਕੇ ਤਿਉਂ ਐਨ ਮਸਤੀ ਚ ਮਸਤ ਰਹਿ ਕੇ ਗਿਆਰਾਂ ਮੱਘਰ ਵਾਲੇ ਦਿਨ ਆਪਣੀ ਲਾਸਾਨੀ ਕੁਰਬਾਨੀ ਦੇ ਗਏ, ਆਪਣਾ ਨਾਮ ਉਜਾਗਰ ਕਰ ਗਏ। ਮੇਰੀ ਤੁਹਾਡੀ ਹਿੰਦੁਸਤਾਨ ਔਰ ਹਿੰਦੂ ਧਰਮ ਦੀ ਖਾਤਰ ਮੇਰੇ ਸਾਹਿਬਾਂ ਨੇ ਇਹ ਕੁਰਬਾਨੀ ਕੀਤੀ ਹੈ, ਬੇਨਜ਼ੀਰ ਕੁਰਬਾਨੀ ਹੈ, ਕੋਈ ਆਦਮੀ ਮੁਕਾਬਲਾ ਨਹੀਂ ਕਰ ਸਕਦਾ ਉਸ ਗੁਰੂ ਨੂੰ। ਤੇ ਜਿਸ ਗੁਰੂ ਨੇ ਆਪਣਾ ਪਿਓ ਦਾਨ ਕਰ ਦਿੱਤਾ ਹੈ ਦੇਸ਼ ਦੇ ਭਲੇ ਵਾਸਤੇ, ਉਸ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਨੇਤਰਾਂ ਚ ਬਿਠਾ ਕੇ ਆਖੋ ਗੁਰਵਦ ਬਾਗੀ ਪਾਇਆ ਜਾ, ਗੁਰਵਦ ਬਾਗੀ ਪਾ।

ਮੈਂ ਮੁੰਡੇ ਗਿਆ ਤੇ ਗਾਲੇ ਮੈਨੂੰ ਚੀਮਾ ਸਾਹਿਬ ਹੈ ਸ਼ਾਇਦ ਉਹਨਾਂ ਦਾ ਉਪਨਾਮ। ਉਹਨਾਂ ਦੇ ਨਾਲ ਦੇ ਹੋਰ ਕਈ ਸਾਥੀ ਭਾਈ ਜੀ ਅੰਮ੍ਰਿਤ ਵਾਸਤੇ ਕੁਝ ਆਖੋ ਤੇ ਮੈਂ ਕੱਲ ਚੋਣ ਪੰਜਾਂ ਪਿਆਰਿਆਂ ਦੀ ਬਿਆਨ ਕਰਨੀ ਹੈ। ਇਹਦੇ ਚ ਕਈ ਭੁਲੇਖੇ ਪੈਣੇ ਨੇ, ਕਈ ਇਹਦੇ ਵਿੱਚ ਐਸੀਆਂ ਗੱਲਾਂ ਤੁਹਾਨੂੰ ਪ੍ਰਤੀਤ ਹੋਣਗੀਆਂ ਜਿਹਦੇ ਵਿੱਚ ਸ਼ਸੋ ਪੰਚ ਜਿਹਾ ਪੈ ਜਾਏਗਾ। ਮੈਂ ਚਾਹੁੰਦਾ ਵੀ ਉਹ ਤੁਸੀਂ ਸ਼ੁਰੂ ਵਿੱਚ ਆ ਕੇ ਸੁਣਨ ਦੀ ਕੋਸ਼ਿਸ਼ ਕਰੋ ਤਾਂ ਕਿ ਭੁਲੇਖੇ ਦੂਰ ਹੋ ਜਾਣ ਤੇ ਰਸਤਾ ਸਾਫ਼ ਹੋ ਜਾਏ। ਕਲਗੀ ਵਾਲੇ ਨੇ ਚੋਣ ਕਿੱਦਾਂ ਕੀਤੀ, ਪੰਜ ਪਿਆਰੇ ਆਏ ਕਿੱਦਾਂ, ਤਾਂ ਕਾਇਆ ਭਲਜੀ ਕਿੱਦਾਂ, ਸਾਹਿਬਾਂ ਨੇ ਸਾਡੇ ਉੱਤੇ ਦੇਸ਼ ਉੱਤੇ ਪਰਉਪਕਾਰ ਕੀ ਕੀਤਾ, ਇਹਨੂੰ ਸੁਣਨ ਵਾਸਤੇ ਸਮੇਂ ਸਿਰ ਦਰਸ਼ਨ ਦੇਣਾ। ਅੱਜ ਦੀਆਂ ਭੁੱਲਾਂ ਗਲਤੀਆਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਾ ਕੁੱਕਰ ਜਾਣ ਕੇ ਮਾਫ਼ ਕਰਨੀਆਂ। ਕੱਲ ਦੇ ਦੀਵਾਨ ਵਾਸਤੇ ਕਮਰ ਕਸੇ ਕਰੋ, ਜਿਵੇਂ ਸਵੇਰੇ ਮੁੰਡੇ ਨੇ ਮੇਲੇ ਜਾਣਾ ਹੋਵੇ ਵਿਸਾਖੀ ਦੇ ਤੇ ਰਾਤ ਨੀਂਦ ਨਹੀਂ ਆਉਂਦੀ, ਸਵੇਰੇ ਵਿਸਾਖੀ ਜਾਣਾ, ਮੈਂ ਸਵੇਰੇ ਵਿਸਾਖੀ ਜਾਣਾ, ਏਦਾਂ ਤੁਹਾਨੂੰ ਐਨ ਉਤਸ਼ਾਹ ਵਿੱਚ ਰਹਿਣਾ ਚਾਹੀਦਾ। ਭਾਈ ਕੱਲ ਦਾ ਪ੍ਰਕਰਨ ਅਸਾਂ ਅਵਸ਼ ਸੁਣਨਾ ਹੈ, ਮਾਸ ਕਰਦਾ ਹਾਂ, ਭੁੱਲਾਂ ਸਮਾਂ ਕਰੋਗੇ, ਸਮੇਂ ਸਿਰ ਦਰਸ਼ਨ ਦਿਓਗੇ। ਅੰਤ ਵਿੱਚ ਇਹ ਗੱਲ ਕਹਿ ਕੇ ਜਿਹੜਾ ਮੈਂ ਇੱਕ ਹਫ਼ਤਾ ਤੁਹਾਡੇ ਤੋਂ ਗੈਰ ਹਾਜ਼ਰ ਹੋ ਜਾਣਾ, ਅਗਲੇ ਸੋਮਵਾਰ ਨੂੰ ਜਦੋਂ ਫਿਰ ਤੁਹਾਡੇ ਦਰਸ਼ਨ ਹੋਣੇ ਨੇ, ਉਹ ਕਿਤੇ ਐਸਾ ਨਾ ਕਰਿਓ ਭਾਈ ਮੈਨੂੰ ਤੁਸੀਂ ਭੁੱਲ ਜਾਓ ਤੇ ਮੈਨੂੰ ਫੇਰ ਮੁੜ ਕੇ ਗੰਢ ਗੰਢਣਾ ਪਏ। ਚੀਮਾ ਸਾਹਿਬ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਦਾ ਮੈਂ ਇਸ ਕਰਕੇ ਜ਼ਿਕਰ ਕੀਤਾ ਵੀ ਮੈਨੂੰ ਤੇ ਉਹਨਾਂ ਕਿਹਾ ਨਾ ਤੂੰ ਅੰਮ੍ਰਿਤ ਵਾਸਤੇ ਬੋਲ, ਤੇ ਮੈਂ ਤਿੰਨ ਦਿਨ ਹੋਏ ਨੇ, ਕੱਲ ਚੌਥਾ ਦਿਨ ਚਾਹੀਦਾ, ਤੇ ਮੈਂ ਉਹਨਾਂ ਨੂੰ ਇਹ ਪੁੱਛਣਾ ਵੀ ਹੁਣ ਅੰਮ੍ਰਿਤ ਵਾਸਤੇ ਨਾਮ ਲਿਖਵਾਓ, ਕਿੰਨਿਆਂ ਦੇ ਲਿਖਵਾਉਂਦੇ ਹੋ, ਚੀਮਾ ਸਾਹਿਬ ਤੂੰ ਤਾਂ ਕਿੰਨੇ ਤਿਆਰ ਕੀਤੇ ਨੇ, ਫਲਾਣਾ ਸਾਹਿਬ ਜੀ ਤੁਸਾਂ ਕਿੰਨੇ ਤਿਆਰ ਕੀਤੇ ਨੇ, ਕਿਹਨਾਂ ਕਿਹਨਾਂ ਨੂੰ ਅਸਾਂ ਬਰਮਿੰਘਮ ਭੇਜਣਾ ਪਏ, ਉੱਥੇ ਜਹਾਜ਼ ਤਿਆਰ ਹੋ ਰਿਹਾ, ਚੜ ਜਾਣ ਤੇ ਪਾਪ ਸਾਗਰ ਤੋਂ ਪਾਰ ਉਤਰ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਅਰਦਾਸ ਵਾਰੀ ਜੀ।

गुरु वड भागी पाया।

बंधन काट मुक्त गुर कीन, दुख सुख करत जन्म कुल मुआ।

ਸਕਲ ਸਤਿਗੁਰ ਨਿਸਤਾਰ ਮਗਨ ਸਾਗਰ